FM band, so share 2 MHz de live stream zariye news zone EIR app te Akashvani da Patiala kendra hai. ਅੱਜ ਮੰਗਲਵਾਰ ਹੈ। ਸ਼ੱਕ ਸੰਵਤ 1948 ਦੇ ਅਸ਼ਾੜ ਮਹੀਨੇ ਦੀ 9 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 23 ਤਰੀਕ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਸੁਣ ਰਹੇ ਸਾਰੇ ਸਰੋਤੇ

ਪ੍ਰੋਗਰਾਮ ਅੰਮ੍ਰਿਤਵਾਣੀ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ। ਅਤੇ ਆਓ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ। ਭਾਈ ਮਗਨਦੀਪ ਸਿੰਘ ਜੀ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਇਹ ਸ਼ਬਦ, ਦੀਨ ਦਿਆਲ ਭਰੋਸੇ ਤੇਰੇ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 6:30 ਵੱਜ ਚੁੱਕੇ ਨੇ ਹੁਣ ਤੋਂ ਲੈ ਕੇ 6:50 ਤੱਕ ਤੁਸੀਂ ਸੁਣੋਗੇ ਸਾਡੇ ਜਲੰਧਰ ਸੇਵਾ ਕੇਂਦਰ ਦੇ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਹੁੜੀ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਗੜਾ, ਚੰਗਾ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਆਪਣਾ ਵੀ।
0: ਦੇਖੋ, ਖੇਤੀ ਦੇ ਵਿੱਚ ਅੱਜ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਜੇ ਚਿਰ ਸਥਾਈ ਖੇਤੀ ਆਪਾਂ ਚਾਹੁੰਦੇ ਹਾਂ ਕਿ ਖੇਤੀ ਦੇ ਵਿੱਚ ਸਾਡਾ ਟਿਕਾ ਜਿਹੜਾ ਹੈ ਇਹ ਧੰਦੇ ਦਾ ਚਿਰ ਸਥਾਈ ਰਹੇ, ਅਤੇ ਸਾਨੂੰ ਖੇਤੀ ਦੇ ਨਾਲ ਰਲਗੱਡ ਕਿੱਤੇ, ਧੰਦੇ, ਕੰਮ ਕਾਰ ਜਿਹੜੇ ਹੈ ਉਹਨਾਂ ਦਾ ਵਿੱਢ ਜ਼ਰੂਰ ਵਿੱਢਣਾ ਪੈਣਾ।

0: ਇਹ ਤਾਂ ਪੱਕੀ ਗੱਲ ਆ ਜੀ। ਦੇਖੋ ਰੋਲੀ ਰਾਮ ਜੀ, ਖਰਚੇ ਤਾਂ ਰੋਜ਼ ਰੋਜ਼ ਹੁੰਦੇ ਹੀ ਆ,
1: ਹਾਂ
0: ਤੇ ਜੇ ਅਸੀਂ ਹੁਣ ਛਮਾਹੀ ਫਸਲ ਡਿੱਗਦੇ ਰਹੀਏ ਤੇ ਗੱਲ ਫਿਰ ਬਣਦੀ ਨਹੀਂ। ਨਾਲੇ ਦੇਖੋ ਹੁਣ ਫਸਲ ਬੀਜ ਕੇ ਕਾਫੀ ਸਮਾਂ ਹੁੰਦਾ ਸਾਡੇ ਕੋਲ, ਉਹ ਸਮੇਂ ਦੀ ਵਰਤੋਂ ਇਹਨਾਂ ਧੰਦਿਆਂ ਵਿੱਚ ਕੀਤੀ ਜਾ ਸਕਦੀ ਆ।
1: ਕੀਤੀ ਜਾ ਸਕਦੀ ਹੈ ਜੀ। ਨਾਲੇ ਹੁਣ ਦੇਖੋ ਨਾ, ਆਹ ਜਿਹੜਾ ਯੁੱਗ ਹੈ ਨਾ ਸੰਧੂ ਸਾਹਿਬ, ਵੀ ਜਿੱਦਾਂ ਦਾ ਹੁਣ ਸਮਾਂ ਹੈ ਉਸ ਲਿਹਾਜ਼ ਨਾਲ ਸਾਨੂੰ ਸੋਚ ਨੂੰ ਬਦਲਣਾ ਚਾਹੀਦਾ ਹੈ। ਇਸ ਟਾਈਮ ਜਿਹੜਾ ਹੈ ਵਪਾਰੀਕਰਨ ਦਾ ਯੁੱਗ ਹੈ, ਵਪਾਰਕ ਯੁੱਗ ਹੈ। ਸੋ ਇਸ ਕਰਕੇ ਖੇਤੀ ਨੂੰ ਜੇ ਆਪਾਂ ਵਪਾਰਕ ਦ੍ਰਿਸ਼ਟੀ ਨਾਲ ਕਰਾਂਗੇ, ਵਪਾਰਕ ਨਜ਼ਰੀਏ ਨਾਲ ਕਰਾਂਗੇ, ਫਿਰ ਖੇਤੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਵੀ ਅਸੀਂ ਕਹੀਏ ਵੀ ਖੇਤੀ ਘਾਟੇ ਵਾਲਾ ਸੌਦਾ ਹੈ। ਸਿਰਫ ਜਿਹੜਾ ਥੋੜ੍ਹਾ ਜਿਹਾ ਇੱਕ ਜਿੱਦਾਂ ਕਹਿੰਦੇ ਕਿ ਨਜ਼ਰੀਆ ਬਦਲਣ ਦੀ ਲੋੜ ਹੈ, ਸੋਚ ਨੂੰ ਬਦਲਣ ਦੀ ਲੋੜ ਹੈ, ਅਤੇ ਖੇਤੀ ਉਹੀ ਖੇਤੀ ਜਿਹੜੀ ਆਪਾਂ ਘਾਟੇ ਦੇ ਮਨ 'ਚ ਕਹਿੰਦੇ ਹਾਂ, ਉਹੀ ਖੇਤੀ ਲਾਹੇਮੰਦ ਖੇਤੀ ਸਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ।
0: ਬਿਲਕੁਲ ਬਿਲਕੁਲ ਜੀ। ਹੁਣ ਤਾਂ ਦੇਖੋ ਕਿ ਸਾਡੇ ਨੌਜਵਾਨ ਵੀ ਇਹਦੇ ਵਿੱਚ ਬੜਾ ਸਹਿਯੋਗ ਕਰਦੇ ਆ ਜੀ। ਇੱਕ ਤਾਂ ਦੇਖੋ ਘਰ ਦੇ ਸਾਰੇ ਜੀਆਂ ਦੀ ਸ਼ਮੂਲੀਅਤ ਹੋ ਜਾਂਦੀ ਹੈ ਇਹਦੇ ਵਿੱਚ, ਅਤੇ ਦੂਸਰਾ ਕਿ ਇੱਕ ਵਾਧੂ ਆਮਦਨ ਦਾ ਸਾਡੇ ਕੋਲ ਜਿਹੜਾ ਹੈ ਸਾਧਨ ਵੀ ਬਣ ਜਾਂਦਾ ਆ। ਸਿਰਫ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਕੰਮ ਉਹ ਸ਼ੁਰੂ ਕਰੋ ਕਿ ਜਿਹਦੇ ਬਾਰੇ ਸਾਨੂੰ ਥੋੜ੍ਹਾ ਬਹੁਤ ਜਾਣਕਾਰੀ ਹੋਵੇ ਜਾਂ ਆਪਾਂ ਜਾਣਕਾਰੀ ਲੈ ਸਕਦੇ ਹੋਈਏ।
1: ਦੇਖੋ ਜੀ, ਜਾਣਕਾਰੀ ਦੀ ਤੁਸੀਂ ਸੰਧੂ ਸਾਹਿਬ ਗੱਲ ਕੀਤੀ ਹੈ, ਕੋਈ ਸਮਾਂ ਸੀ ਕਿ ਸਾਡੇ ਕੋਲ ਜਾਣਕਾਰੀ ਦੀ ਸਰੋਤ ਨਹੀਂ ਸੀ। ਇਹ ਉਦੋਂ ਮੁਸ਼ਕਲ ਵੀ ਸੀਗਾ ਕਿ ਕੰਮ ਕਰਨਾ, ਕਿਸੇ ਕਿਤੇ ਧੰਦੇ ਨੂੰ ਅਪਣਾਉਣਾ ਸਾਡੇ ਲਈ ਮੁਸ਼ਕਲ ਕੰਮ ਸੀ। ਹੁਣ ਤਾਂ ਜਾਣਕਾਰੀ ਦੇ ਪੱਖੋਂ ਤਾਂ ਕਿਸੇ ਪਾਸੇ ਸਾਨੂੰ ਹੈ ਹੀ ਨਹੀਂ ਵੀ ਜਾਣਕਾਰੀ ਸਾਨੂੰ ਮਿਲ ਨਹੀਂ ਸਕਦੀ ਜਾਂ ਜਾਣਕਾਰੀ 'ਚ ਕੋਈ ਮੁਸ਼ਕਲ ਹੈ। ਮਹਿਕਮੇ ਅਲੱਗ ਅਲੱਗ ਤਰ੍ਹਾਂ ਦੇ, ਪਸ਼ੂ ਪਾਲਣ ਮਹਿਕਮਾ ਹੈ, ਬਾਗਬਾਨੀ ਵਿਭਾਗ ਕੰਮ ਕਰ ਰਿਹਾ ਹੈ, ਹੈਂਜੀ, ਇਹ ਤੋਂ ਇਲਾਵਾ ਤੁਸੀਂ ਦੇਖੋ ਗਡਵਾਸੂ ਹੈ, ਖੇਤੀਬਾੜੀ ਜ਼ਰਾਇਤ ਦੀ ਯੂਨੀਵਰਸਿਟੀ ਹੈ, ਹੋਰ ਬੀਸੀਆਂ ਐਸੇ ਅਦਾਰੇ ਹੈ ਜਿਹੜੇ ਅਸੀਫਟ ਦੀ ਤੁਸੀਂ ਗੱਲ ਕਰ ਲਓ, ਦੇਖੋ ਉੱਥੇ ਕਈ ਤਰ੍ਹਾਂ ਦੇ ਪਦਾਰਥ ਸਾਨੂੰ ਤਿਆਰ ਕਰਨੇ ਸਿਖਾਉਂਦੇ ਹੈ। ਸੋ ਗੱਲ ਤੁਹਾਡੇ ਵਾਲੀ ਬਿਲਕੁਲ ਸਹੀ ਹੈ ਵੀ ਕੰਮ ਜਿਹੜਾ, ਪਹਿਲੀ ਗੱਲ ਤਾਂ ਕੰਮ ਦੀ ਚੋਣ, ਉਸ ਕੰਮ ਦੀ ਚੋਣ ਕਰੋ ਜਿਸ ਕੰਮ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਮੈਂ ਇਹ ਕੰਮ ਨੂੰ ਕਰ ਸਕਦਾ। ਪਹਿਲਾਂ ਤੁਸੀਂ ਆਪਣੀ ਅੰਤਰਾਤਮਾ ਤੋਂ ਪੁੱਛੋ ਉਹਦਾ ਕਿਉਂਕਿ ਜਿਹੜਾ ਵੀ ਕੰਮ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਇਹ ਹੈ ਵੀ ਮੈਂ ਇਹਦੀ ਮੰਡੀਕਾਰੀ ਕਿੱਥੇ ਕਰਨੀ ਹੈ।
0: ਨਾ ਵੇਚਣਾ ਕਿੱਥੇ ਹੈ ਸਮਾਨ, ਤਾਂ ਦੇਖੋ ਤਿਆਰ ਕਰ ਲੈਂਦੇ ਹਾਂ।
1: ਹਾਂ,
0: ਸਮੱਸਿਆ ਆਉਂਦੀ ਹੈ ਕਿ ਇਹਨੂੰ ਵੇਚਣਾ ਕਿੱਥੇ ਹੈਗੇ।
1: ਬਿਲਕੁਲ ਬਿਲਕੁਲ। ਦੂਜੀ ਫਿਰ ਸੰਧੂ ਸਾਹਿਬ ਵੱਡੀ ਗੱਲ ਜਿੱਦਾਂ ਤੁਸੀਂ ਜ਼ਿਕਰ ਕੀਤਾ, ਵੇਚਣਾ ਕਿੱਥੇ ਹੈ ਅਤੇ ਵੇਚਣਾ ਕਿੱਦਾਂ ਹੈ। ਹੁਣ ਉਹ ਸਮਾਂ ਨਹੀਂ ਹੈ ਵੀ ਤੁਸੀਂ ਜੋ ਵੀ ਤਿਆਰ ਕੀਤਾ ਤੇ ਵੇਚ ਦਿਓਗੇ। ਹੁਣ ਤੁਹਾਨੂੰ ਉਹੀ ਹੈ ਵੀ ਜੋ ਦਿਖਦਾ ਹੈ ਵਹੀ ਬਿਕਤਾ ਵਾਲਾ ਹਿਸਾਬ ਹੈ। ਜਿਹੜੀ ਵੀ ਤੁਸੀਂ ਚੀਜ਼ ਤਿਆਰ ਕਰ ਦਿਓ, ਤੁਸੀਂ ਦਲੀਆ ਹੀ ਤਿਆਰ ਕਰਨਾ ਸ਼ੁਰੂ ਕਰ ਦਿਓ, ਆਪਣਾ ਹਲਦੀ ਤਿਆਰ ਕਰਨੀ ਸ਼ੁਰੂ ਕਰ ਦਿਓ, ਹਰੀ ਮਿਰਚੇ ਕੁੱਟ ਕੇ ਜਿਹੜੀਆਂ ਹੈ ਪੀਹ ਕੇ ਤਿਆਰ ਕਰਨੀ ਸ਼ੁਰੂ
0: ਕਰ ਲਓ ਜੀ,
1: ਆਟਾ ਤਿਆਰ ਕਰਨਾ ਆਪਾਂ ਸ਼ੁਰੂ ਕਰ ਦਿੰਦੇ ਹਾਂ, ਪਨੀਰ ਹੈ, ਖੋਆ ਹੈ, ਬੜੇ ਚੀਜ਼ਾਂ ਹੈ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਤਿਆਰ ਕਰ ਸਕਦੇ ਹਾਂ। ਪਰ ਇਹ ਹੈ ਕਿ ਉਹਦੀ ਜਿਹੜੀ ਅਸੀਂ ਵੇਚਣ ਦਾ ਸਾਡਾ ਢੰਗ ਤਰੀਕਾ, ਕਿਹੜੀ ਚੀਜ਼ 'ਚ ਉਹਦੀ ਪੈਕਿੰਗ ਹੈ, ਉਹ ਡੱਬੇ ਦੀ ਦਿੱਖ ਕਿੱਦਾਂ ਦੀ ਹੈ, ਉਹਦੀ ਪੈਕਿੰਗ ਦਾ ਵਜ਼ਨ ਕੀ ਹੈ। ਹੁਣ ਤੁਸੀਂ ਦੇਖੋ ਕੋਈ ਸਮਾਂ ਸੀ ਅੱਜ ਸਾਨੂੰ ਨਾ, ਮਤਲਬ ਅੱਜ ਹੁਣ ਸਾਬਣ ਸ਼ੈਂਪੂ ਆਪਾਂ ਦੇਖਦੇ ਹਾਂ ਉਹ ਛੋਟੇ ਛੋਟੇ ਇੱਕ ਨਾ ਜਿਹਨੂੰ ਕਹਿੰਦੇ ਹੁੰਦੇ ਨੇ ਉਹ ਪੈਕਟ 'ਚ ਛੋਟੇ ਛੋਟੇ ਪੈਕਟ ਆਉਣ ਲੱਗ ਗਏ,
0: ਪਾਊਚ
1: ਉਹ ਹੁਣ ਦੇਖੋ ਤਾਂ ਕਿ ਕੋਈ ਵੀ ਛੋਟੇ ਤੋਂ ਛੋਟਾ ਬੰਦਾ ਜਿਹਦੀ ਹੁਬਤ ਨਹੀਂ ਵੀ ਹੈ
0: ਵੱਡਾ ਖਰੀਦਣ ਦੀ,
1: ਵੱਡਾ ਖਰੀਦਣ ਦੀ, ਉਹ ਕਮ ਸੇ ਕਮ ਉਹਦੇ ਨਾਲ ਮੰਡੀਕਾਰੀ ਵੱਧ ਗਈ, ਉਹਨਾਂ ਦੀ ਮੁਨਾਫਾ ਵੱਧ ਗਿਆ।
0: ਹੁਣ ਦੇਖੋ ਸ਼ੈਂਪੂ ਜਿਹੜਾ ਹੈ ਕਈ ਵਾਰ ਰੋਜ਼ ਰੋਜ਼ ਨਹੀਂ ਵਰਤਿਆ ਜਾਂਦਾ, ਕਈ ਲੋਕ ਹੁੰਦੇ ਹਫ਼ਤੇ ਬਾਅਦ ਹੀ ਵਰਤਦੇ ਆ, ਉਹ ਕਹਿੰਦਾ ਚਲ ਵੱਡੀ ਕਿਉਂ ਲੈਣੀ ਆ, ਪਾਓ ਚ ਹੀ ਲੈ ਲਓ।
1: ਹੁਣ ਤਾਂ ਸੰਧੂ ਸਾਹਿਬ ਸਾਡੇ ਕਿਸਾਨ
0: ਨਾਲੇ ਚੁੱਕ ਕੇ ਲਿਜਾਣਾ ਸੌਖਾ ਸਫ਼ਰ, ਜੇ ਮੰਨ ਲਓ ਜਾ ਰਹੇ ਹਾਂ ਆਪਾਂ ਅਤੇ ਉਹ ਜੇ ਪਾਓ ਚ ਜਿਹੜੇ ਹੈਗੇ ਆ ਉਹ ਲਿਜਾਣੇ ਬੜੇ ਸੌਖੇ
1: ਸੌਖੇ ਹੈ। ਜਿਹੜੀ ਮੈਂ ਗੱਲ ਕਰਦਾ ਸੀ ਵੀ ਹੁਣ ਤਾਂ ਸਾਡੇ ਜ਼ਿਮੀਂਦਾਰ ਵੀ ਸਿਆਣੇ ਹੋ ਗਏ ਹੈ, ਸ਼ਹਿਦ ਦੇ ਜਿਹੜੇ ਸਾਡੇ ਸ਼ਹਿਦ ਵਾਲੇ ਸਾਡੇ ਜ਼ਿਮੀਂਦਾਰ ਭਰਾ ਨੇ, ਉਹ ਸ਼ਾਇਦ ਦੇ ਵੀ ਉਹਨਾਂ ਨੇ ਨਾ ਸਿਲਾਈਆਂ ਜਾਂ ਤਿਆਰ
0: ਕਰਦੀਆਂ
1: ਹੈ ਕਿ ਨਹੀਂ, ਵੀ ਭਾਈ ਨਿਆਣਾ ਜਿਹੜਾ ਸਕੂਲ ਜਾਣਾ ਉਹਨੂੰ ਇੱਕ ਸਿਲਾਈ ਜੀ ਦੇ ਦਿਓ ਅਤੇ ਉੱਥੇ ਨਾਲ ਆਪਣਾ ਸ਼ਹਿਦ ਵੀ ਖਾ ਸਕਦਾ ਹੈ,
0: ਚੂਸ ਲਵੇ
1: ਚੂਸ ਲਵੇ,
0: ਹਾਂਜੀ, ਨਾਲੇ ਦੇਖੋ ਉਹਨੂੰ ਟੇਸਟ ਆਜੂਗਾ ਵਧੀਆ, ਅਤੇ ਦੂਸਰਾ ਕਿ ਖੁਰਾਕੀ ਤੱਤ ਉਹਦੇ ਅੰਦਰ ਜਾਣਗੇ,
1: ਬਿਲਕੁਲ,
0: ਬਜਾਏ ਕਿ ਆਪਾਂ ਉਹੋ ਜਿਹੀ ਚੀਜ਼ ਖਾਈਏ ਕਿ ਜਿਹਦੇ ਨਾਲ ਕੋਈ ਅਸਰ ਹੀ ਨਾ ਹੋਵੇ ਜੀ।
1: ਹਾਂ, ਸੋ ਇਸ ਕਰਕੇ ਗੱਲ ਸਿਰਫ ਸੰਧੂ ਸਾਹਿਬ ਇੱਥੇ ਖੜੀ ਹੈ ਕਿ ਸਾਨੂੰ ਹੁਣ ਜਿਹੜੀ ਹੈ ਆਪਣੀ ਦਿਸ਼ਾ ਨੂੰ ਨਿਰਧਾਰਿਤ ਕਰਨਾ ਪੈਣਾ ਹੈ, ਕਿਤੇ ਧੰਦਿਆਂ ਦੇ ਵੱਲ ਸਾਨੂੰ ਮੁੜਨਾ ਪੈਣਾ ਹੈ, ਨਿਰੋਲ ਫਸਲਾਂ ਦੀ ਖੇਤੀ ਦਾ ਭਵਿੱਖ ਸਾਡੇ ਸਾਹਮਣੇ ਜਿਹੜਾ ਹੈ ਧੁੰਦਲਾ ਨਜ਼ਰ ਆ ਰਿਹਾ ਹੈ, ਔਰ ਧੁੰਦਲਾ ਹੈ ਇਹਦੇ 'ਚ ਕੋਈ ਸ਼ੱਕ ਵੀ ਹੈ ਨਹੀਂ।
0: ਹੁਣ ਤਾਂ ਦੇਖੋ ਸਾਡੇ ਜਿਹੜੇ ਕਿਸਾਨ ਵੀਰ ਆ ਨਾ ਰੋੜੀ ਰਾਮ ਜੀ, ਖਾਸ ਕਰਕੇ ਜਿਹੜੀਆਂ ਕਿਸਾਨ ਬੀਬੀਆਂ, ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਨਾ ਰੋੜੀ ਰਾਮ ਜੀ ਜਿਹੜਾ ਹੁੰਦਾ ਅਚਾਰ ਆ, ਮੁਰੱਬੇ ਆ, ਚਟਨੀਆਂ ਨੇ, ਤੇ ਆਪਣੇ ਗਰੁੱਪ ਵੀ ਬਣਾ ਲੈਂਦੀਆਂ ਨੇ ਜੀ।
1: ਬਣਾ ਲੈਂਦੀਆਂ ਨੇ ਜੀ, ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤਾਂ ਸੰਧੂ ਸਾਹਿਬ ਤੋੜਾ ਹੀ ਨਹੀਂ ਕੋਈ। ਹੁਣ ਤੁਸੀਂ ਦੇਖੋ ਵੀ ਜਿਹੜੇ ਸਾਡੇ ਵੀਰ ਭਰਾ ਕਮਾਦ ਦੀ ਕਾਸ਼ਤ ਕਰਦੇ ਹੈ, ਜਿਨ੍ਹਾਂ ਨੇ ਆਪਣਾ ਪੀੜ ਨਾਲ ਲਾਇਆ, ਘਲਾੜੀ ਲਾਈ ਹੈ, ਉਹ ਆਪਣਾ ਗੁੜ ਤਿਆਰ ਕਰਕੇ, ਸ਼ੱਕਰ ਤਿਆਰ ਕਰਕੇ, ਹੁਣ ਤੁਸੀਂ ਦੇਖੋ ਗੁੜ ਨੂੰ ਵੇਚਣ ਦਾ ਢੰਗ ਦੇਖ ਲਓ। ਪਹਿਲਾਂ ਆਪਾਂ ਘਰਾਂ ਦੇ ਵਿੱਚ ਭੇਲੀਆਂ ਰੱਖਦੇ ਸੀ, ਬਣਾ ਬਣਾ ਕੇ ਭੇਸੀਆਂ ਬਣਾ ਬਣਾ ਕੇ ਰੱਖਦੇ ਸੀ, ਹੁਣ ਗੁੜ ਉਸ ਸ਼ਕਲ ਦੇ ਵਿੱਚ ਮੰਡੀ 'ਚ ਨਹੀਂ ਵਿਕ ਸਕਦਾ। ਵਪਾਰ ਜਿਹੜਾ ਆਪਣਾ ਉਪਭੋਗਤਾ ਹੈ, ਜੇ ਉਹਦੇ ਤੱਕ ਜਾਣਾ ਹੈ ਤੇ ਸਾਨੂੰ ਉਹਦਾ ਕੋਈ ਆਕਾਰ ਪ੍ਰਕਾਰ ਲੱਭਣਾ ਪੈਣਾ। ਇਸ ਕਰਕੇ ਹੁਣ ਗੁੜ ਦੀ ਜਿਹੜੀ ਹੈ, ਸੌਂਫ ਵਾਲਾ ਗੁੜ ਜੀ, ਹਲਦੀ ਵਾਲਾ ਗੁੜ ਜੀ, ਜਵੈਣ ਵਾਲਾ ਗੁੜ ਜੀ, ਚੌਕਲੇਟ ਵਾਲਾ ਗੁੜ ਜੀ, ਆਮਲੇ ਵਾਲਾ ਗੁੜ ਜੀ, ਪਤਾ ਨਹੀਂ ਤਾਂ ਕਿੰਨੇ ਪ੍ਰਕਾਰ ਦਾ ਗੁੜ ਹੈ। ਫਿਰ ਉਹਦੀ ਜਿਹੜੀ ਬੰਦ ਕਰਦੇ ਆ ਡੱਬੇ ਦੇ ਵਿੱਚ, ਉਹਨੂੰ ਟਿੱਕੀਆਂ ਬਣਾ ਕੇ ਛੋਟੇ ਛੋਟੀਆਂ, ਤੇ ਫਿਰ ਕਿੰਨੇ ਕਿੰਨੇ ਵਜ਼ਨ ਦੀ, ਅੱਧਾ ਕਿਲੋ ਲੈਣਾ, ਪਾਈਆ ਲੈਣਾ, ਕਿਲੋ ਲੈਣਾ, ਇਹ ਹੈ ਢੰਗ ਤਰੀਕਾ ਵੇਚਣ ਦਾ।
0: ਪਹਿਲਾਂ ਦੇਖਿਆ ਹੁੰਦਾ ਕਿ ਭੇਲੀ ਭੰਨਣੀ ਬੜੀ ਔਖੀ ਸੀ,
1: ਬੜਾ ਔਖਾ ਕੰਮ ਸੀ ਜੀ।
0: ਹਾਂਜੀ, ਹੁਣ ਬਰਫੀ ਤਰ੍ਹਾਂ ਪੀਸ ਹੀ ਬਣਾ ਦੇ ਛੋਟੇ ਕਿ ਆਪਣਾ ਪੀਸ ਚੱਕੋ ਤੇ ਖਾ ਲਓ ਮਨ ਕਰੇ,
1: ਕਿਉਂਕਿ ਉਹ ਸਖਤ ਹੋ ਜਾਂਦਾ ਸੀਗਾ। ਅੱਧੇ ਤਾਂ ਇਸੇ ਦੁੱਖੋ ਹੀ ਨੀ ਖਾਂਦੇ ਸੀ ਯਾਰ, ਇਹ ਟੁੱਟਣਾ ਹੀ ਨੀ।
0: ਬਿਲਕੁਲ ਬਿਲਕੁਲ, ਇਹ ਤੋੜਨ ਵਾਸਤੇ ਵੀ ਫਿਰ ਇੱਕ ਮੁਹਿੰਮ ਵੱਢਣੀ ਪੈਂਦੀ।
1: ਬਿਲਕੁਲ ਬਿਲਕੁਲ,
0: ਇਸ ਦੇ ਨਾਲ ਦੇਖੋ ਰੁੜੀਆ ਰਾਮ ਜੀ ਕਿ ਆਪਾਂ ਜਿਹੜੀ ਆ ਦੁੱਧ ਤੋਂ ਬੇਸ਼ੁਮਾਰ ਪਦਾਰਥ ਤਿਆਰ ਕਰ ਸਕਦੇ ਹਾਂ ਜੀ।
1: ਬਿਲਕੁਲ
0: ਹਾਂਜੀ, ਆਂਡਿਆਂ ਤੋਂ ਤਿਆਰ ਹੋ ਜਾਂਦੇ ਹੈਗੇ,
1: ਬੜਾ ਕੁਛ,
0: ਮੱਛੀ ਤੋਂ ਬਹੁਤ ਕੁਛ ਤਿਆਰ ਹੋ ਜਾਂਦਾ ਹੈਗਾ।
1: ਉਹੀ ਹੈ ਨਾ, ਦੇਖੋ ਜੇ ਤਾਂ ਤੁਸੀਂ ਕਿਤੇ ਧੰਦਿਆਂ ਵਾਲ ਨੂੰ ਮੁੜਨਾ ਹੈ ਤੇ ਕਿਤੇ ਧੰਦੇ ਸਾਡੇ ਕੋਲੇ ਹਜ਼ਾਰਾਂ ਹੈ, ਉਹਨਾਂ ਦੇ ਵਿੱਚ ਸਾਰੇ ਕਿਤੇ ਧੰਦਿਆਂ ਦੇ ਵਿੱਚ ਸੰਭਾਵਨਾ ਹੈ। ਗੱਲ ਫਿਰ ਤੁਹਾਡੇ ਵਾਲੀ ਆਪਾਂ ਦੁਹਰਾਵਾਂਗੇ ਕਿ ਭਾਈ ਜਿਹੜਾ ਵੀ ਕੰਮ ਕਰਨਾ ਹੈ, ਤੁਸੀਂ ਸ਼ਹਿਦ ਦੀਆਂ ਮੱਖੀਆਂ ਰੱਖਣੀਆਂ ਹੈ, ਜਾਂ ਮੱਛੀ ਪਾਲਣ ਦਾ ਕੰਮ ਕਰਨਾ ਹੈ, ਜਾਂ ਲਵੇਰੇ ਰੱਖਣੇ ਹੈ, ਹੈਂਜੀ, ਕੋਈ ਵੀ ਕੰਮ, ਹੁਣ ਦੇਖੋ ਸੂਰ ਪਾਲਣ ਦਾ ਕੰਮ ਹੈ, ਬੜਾ ਇੱਕ ਟਾਈਮ ਦੇ ਉੱਤੇ ਕੋਈ ਬਹੁਤਾ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਅੱਜ ਵੱਡੇ ਵੱਡੇ ਜਿਹੜੇ ਜ਼ਿਮੀਂਦਾਰ ਸਾਡੇ ਵੀਰ ਭਰਾ ਹੈ,
0: ਉਹ ਕਰਦੇ ਆ,
1: ਉਹ ਸੂਰ ਪਾਲਣ ਦੇ ਕਿੱਤੇ ਹਲ, ਜਿੱਦਾਂ ਘੋੜਿਆਂ ਦਾ ਟਾਵਾਂ ਟਾਵਾਂ ਜ਼ਿਮੀਂਦਾਰ ਕੰਮ ਕਰਦਾ ਹੈ, ਇਸੇ ਤਰ੍ਹਾਂ ਸੂਰ ਪਾਲਣ ਦਾ ਕੰਮ ਦੇ ਵਿੱਚ ਵੀ ਬੜਾ ਵੱਡਾ ਮੁਨਾਫਾ ਹੈ।
0: ਬਹੁਤ ਵਧੀਆ ਕੰਮ ਆ ਜੀ, ਨਾਲੇ ਬੜੇ ਆਪਣੇ ਆਮਦਨ ਬੜੀ ਵਧੀਆ ਹੁੰਦੀ ਇਹਦੇ ਚੋਂ।
1: ਹੁਣ ਬੱਕਰੀਆਂ ਪਾਲਣਾ ਦੇਖ ਲਓ ਜੀ, ਬੱਕਰੀਆਂ ਦਾ ਕੰਮ ਵੀ ਬਹੁਤ ਵੱਡੇ ਜ਼ਿਮੀਂਦਾਰਾਂ ਨੇ,
0: ਛੋਟੇ ਜਾਨਵਰ ਪਾਲਣੇ,
1: ਕੁੱਤੇ ਪਾਲ ਲਓ ਤੁਸੀਂ, ਇੱਕ ਇੱਕ ਕੁੱਤਾ ਜਿਹੜਾ ਹੈ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕਿੰਨੇ ਭਾਅ ਤੇ ਵਿਕਦਾ ਹੈ,
0: ਛੋਟੇ ਛੋਟੇ
1: ਮਹਿੰਗਾ ਵਿਕਦਾ ਹੈ। ਸੋ ਇਸ ਕਰਕੇ ਇਹ ਤੁਰਨ ਦੀ ਲੋੜ ਹੈ। ਗੱਲ ਫਿਰ ਉਹੀ ਹੈ ਕਿ ਜਾਣਕਾਰੀ ਪਹਿਲਾਂ ਜ਼ਰੂਰ, ਦੇਖੋ ਯੂਨੀਵਰਸਿਟੀ ਟ੍ਰੇਨਿੰਗਾਂ ਲਾਉਂਦੀ ਹੈ, ਖੇਤੀਬਾੜੀ ਯੂਨੀਵਰਸਿਟੀ ਵੀ ਗਿਆਨ ਦਿੰਦੀ ਹੈ, ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਉੱਥੇ ਹੈ, ਮਹਿਕਮਾ ਜ਼ਰਾਇਤ ਹੈ, ਮਹਿਕਮਾ ਬਾਗਬਾਨੀ ਹੈ, ਪਸ਼ੂ ਪਾਲਣ ਵਿਭਾਗ ਹੈ, ਡੇਅਰੀ ਵਿਕਾਸ ਵਿਭਾਗ ਪੰਜਾਬ ਹੈ। ਸੋ ਇਹ ਸਾਰੇ ਮਹਿਕਮਿਆਂ ਨਾਲ ਆਪਾਂ ਰਾਬਤਾ ਬਣਾ ਕੇ ਇੱਕ ਦੋ ਚਾਰ ਦਿਨ ਦੀ ਜਿਹੜੀ ਟ੍ਰੇਨਿੰਗ ਹੈ ਉਹ ਲੈ ਕੇ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਡਾ ਹੱਥ ਰਾਲਾ ਹੋ ਜਾਂਦਾ।
0: ਜੇ ਸਰਮਾਏ ਦੀ ਲੋੜ ਪਵੇ ਤਾਂ ਬੈਂਕ ਵੀ ਸਹਾਇਤਾ ਕਰਦੇ ਜੇ ਸਿਖਲਾਈ ਲਈ ਹੋਵੇ ਤਾਂ।
1: ਬਿਲਕੁਲ ਬਿਲਕੁਲ, ਚਲੀਏ ਫਿਰ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 113ਵਾਂ ਭਾਗ।

0: ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਮੀਡੀਅਮ ਵੇਵ 300
1: FM ਬੈਂਡ 7.2 ਮੈਗਾ ਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 6:50 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਅੱਜ ਮੰਗਲਵਾਰ ਹੈ, ਸ਼ੱਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 9 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 23 ਤਰੀਕ ਹੈ। ਅਤੇ ਅੱਜ ਦਾ ਇਹ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ, ਅਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੀ ਹਾਂ ਚੰਗੇ ਵਿਚਾਰ ਦੇ ਨਾਲ। ਜ਼ਿੰਦਗੀ ਇੱਕ ਅਜਿਹੀ ਕਿਤਾਬ ਹੈ

ਬਰਾਤ ਸ਼ਰਵਰੀ ਅਤੇ ਸਾਥੀਆਂ ਦੁਆਰਾ ਗਾਏ ਇਸੇ ਭਜਨ ਦੇ ਨਾਲ ਹੀ ਅੱਜ ਦਾ ਇਹ ਨਵੀਂ ਸਵੇਰ ਪ੍ਰੋਗਰਾਮ ਮੈਨੂੰ ਜਸਵਿੰਦਰ ਸਿੰਘ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ।

0: महत्वपूर्ण मुद्दों पर चर्चा हुई। श्री डोभाल ने कहा कि भारत और चीन के बीच स्थिर, भरोसेमंद और सकारात्मक संबंध दोनों देशों के बीच विश्वास और बेहतर समझ को मजबूत करने में सहायता करेंगे। विदेश मंत्रालय के प्रवक्ता रणधीर जायसवाल ने बताया कि बैठक के दौरान दोनों पक्षों ने हाल के घटनाक्रमों की समीक्षा की और सकारात्मक संबंधों की दिशा में हुई प्रगति पर संतोष व्यक्त किया। भारत और मोरक्को के बीच आतंकरोधी संयुक्त कार्य समूह की दूसरी बैठक कल नई दिल्ली में संपन्न हुई। विदेश मंत्रालय ने बताया कि दोनों देशों ने सूचना साझा करने, क्षमता निर्माण तथा बेहतर कार्य प्रणालियों के आदान प्रदान के माध्यम से आतंकवाद के खिलाफ द्विपक्षीय सहयोग और मजबूत करने के उपायों पर चर्चा की। राष्ट्रपति द्रौपदी मुर्मू आज राष्ट्रपति भवन में दूसरे नागरिक अलंकरण समारोह में पद्म पुरस्कार प्रदान करेंगी। इस दौरान 2 पद्म विभूषण, 7 पद्म भूषण और 56 पद्मश्री सहित कुल 65 अलंकरण दिए जाएंगे। सुविख्यात टेनिस खिलाड़ी विजय अमृतराज, अभिनेता ममूटी, पार्श्व गायिका अलका याग्निक और क्रिकेट खिलाड़ी रोहित शर्मा पद्म पुरस्कार पाने वालों में शामिल हैं। सहकारिता मंत्री अमित शाह आज नई दिल्ली में राष्ट्रीय कृषि सहकारी विपणन संघ नेफेड के नीलामी पोर्टल का शुभारंभ करेंगे। यह पोर्टल नीलामी प्रक्रिया में पारदर्शिता, दक्षता और सुगम संचालन को मजबूत करने की दिशा में महत्वपूर्ण कदम है। उम्मीद है कि यह पोर्टल नीलामी संबंधी गतिविधियों को सुव्यवस्थित करने और किसानों, सदस्य संस्थानों तथा हितधारकों के हित में बेहतर डिजिटल मंच प्रदान करेगा। लखनऊ अग्निकांड में पुलिस ने त्वरित कार्रवाई करते हुए 6 लोगों के खिलाफ मामला दर्ज किया है। इनमें से 4 को कल रात गिरफ्तार कर लिया गया। अलीगंज के एक कोचिंग सेंटर में हुए इस हादसे में 15 विद्यार्थियों की मौत हो गई थी और 9 अन्य घायल हो गए थे। मुख्यमंत्री योगी आदित्यनाथ के निर्देश पर लखनऊ विकास प्राधिकरण, अग्निशमन विभाग और विद्युत विभाग के 4 अधिकारियों को निलंबित कर दिया गया है। जम्मू कश्मीर पुलिस ने वार्षिक श्री अमरनाथ जी यात्रा के लिए परामर्श जारी किया है। यह यात्रा 3 जुलाई से 28 अगस्त तक आयोजित की जाएगी। कैलिफोर्निया में आज से शुरू हो रहे अमरीकी ओपन सुपर बैडमिंटन टूर्नामेंट में लक्ष्य सेन और तन्वी शर्मा भारत की अगुवाई करेंगे। लक्ष्य सेन पुरुष सिंगल्स के पहले दौर में बेल्जियम के जूलियन कैरागी से खेलेंगे। महिला सिंगल्स में भारत की 7 खिलाड़ी मुख्य ड्रॉ में शामिल हैं। इसके साथ ही ये समाचार बुलेटिन समाप्त हुआ।
1: FM ਬੈਂਡ ਸਰਿਆ 2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 7:05 ਹੋਏ ਨੇ ਤੇ ਹੁਣ ਪੇਸ਼ ਹੈ ਖੇਤੀਬਾੜੀ ਨਾਲ ਸੰਬੰਧਿਤ ਪ੍ਰੋਗਰਾਮ ਖੇਤੀ ਨੁਕਤੇ। ਇਸ ਪ੍ਰੋਗਰਾਮ 'ਚ ਆਓ ਸੁਣਦੇ ਹਾਂ ਗਰਮੀਆਂ ਦੇ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ।
2: ਕਿਸਾਨ ਭੈਣੋ ਤੇ ਕਿਸਾਨ ਵੀਰੋ, ਪ੍ਰੋਗਰਾਮ ਖੇਤੀ ਨੁਕਤੇ ਲੈ ਕੇ ਮੈਂ ਗੁਰਵੀਰ ਸਿੰਘ ਸਰੋਤ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਅਹਿਮ ਵਿਸ਼ੇ 'ਤੇ, ਜੂਨ ਅਤੇ ਜੁਲਾਈ ਮਹੀਨੇ ਦੌਰਾਨ ਪਸ਼ੂਆਂ ਦੀ ਸਰਬਪੱਖੀ ਸੰਭਾਲ ਬਾਰੇ। ਪੰਜਾਬ ਵਿੱਚ ਜੂਨ ਅਤੇ ਜੁਲਾਈ ਦੇ ਮਹੀਨੇ ਗਰਮੀ, ਹੁੰਮਸ ਅਤੇ ਬਰਸਾਤ ਦੀ ਸ਼ੁਰੂਆਤ ਵਾਲੇ ਮਹੀਨੇ ਹੁੰਦੇ ਹਨ। ਇਸ ਸਮੇਂ ਤਾਪਮਾਨ ਕਈ ਵਾਰ 40 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਚਲਾ ਜਾਂਦਾ ਹੈ। ਸੋ ਅਜਿਹੇ ਮੌਸਮ ਵਿੱਚ ਪਸ਼ੂਆਂ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ, ਕਿਉਂਕਿ ਵੱਧ ਗਰਮੀ ਅਤੇ ਨਮੀ ਕਾਰਨ ਉਹਨਾਂ ਦੀ ਸਿਹਤ, ਦੁੱਧ ਉਤਪਾਦਨ ਅਤੇ ਪ੍ਰਜਨਨ ਸਮਰੱਥਾ 'ਤੇ ਵੀ ਬਹੁਤ ਬੁਰਾ ਅਸਰ ਪੈ ਸਕਦਾ ਹੈ। ਆਓ ਜਾਣਦੇ ਹਾਂ ਇਸ ਮੌਸਮ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ। ਜਦੋਂ ਤਾਪਮਾਨ ਬਹੁਤ ਵੱਧ ਜਾਂਦਾ ਹੈ ਤਾਂ ਪਸ਼ੂਆਂ ਵਿੱਚ ਹੀਟ ਸਟ੍ਰੈਸ ਜਾਂ ਗਰਮੀ ਦਾ ਤਣਾਅ ਪੈਦਾ ਹੋ ਜਾਂਦਾ ਹੈ। ਇਸ ਕਾਰਨ ਪਸ਼ੂ ਘੱਟ ਚਾਰਾ ਖਾਂਦੇ ਨੇ, ਜ਼ਿਆਦਾ ਹਫਦੇ ਹਨ ਅਤੇ ਦੁੱਧ ਦੀ ਪੈਦਾਵਾਰ ਵਿੱਚ ਵੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਪਸ਼ੂਆਂ ਨੂੰ ਛਾਂ ਵਾਲੀ ਥਾਂ 'ਤੇ ਰੱਖੋ। ਜੇਕਰ ਸ਼ੈੱਡ ਹੈ ਤਾਂ ਉਸਦੀ ਛੱਤ 'ਤੇ ਘਾਹ, ਫੂਸ, ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਸ਼ੂਆਂ ਦੇ ਸ਼ੈੱਡ ਵਿੱਚ ਹਵਾ ਦੀ ਆਵਾਜਾਈ ਵਧੀਆ ਹੋਣੀ ਚਾਹੀਦੀ ਹੈ। ਜਿੱਥੇ ਸੰਭਵ ਹੋਵੇ ਉੱਥੇ ਪੱਖੇ ਜਾਂ ਫੌਗਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਦੁਪਹਿਰ ਵੇਲੇ ਪਸ਼ੂਆਂ ਨੂੰ ਸਿੱਧੀ ਧੁੱਪ ਵਿੱਚ ਕਦੇ ਵੀ ਨਾ ਬੰਨਿਆ ਜਾਵੇ। ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਨੂੰ ਪਾਣੀ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ। ਇੱਕ ਦੁਧਾਰੂ ਪਸ਼ੂ ਨੂੰ ਦਿਨ ਵਿੱਚ 60 ਤੋਂ 100 ਲੀਟਰ ਪਾਣੀ ਦੀ ਲੋੜ ਪੈ ਸਕਦੀ ਹੈ। ਪਾਣੀ ਹਮੇਸ਼ਾ ਸਾਫ਼, ਤਾਜ਼ਾ ਅਤੇ ਠੰਡਾ ਹੋਣਾ ਚਾਹੀਦਾ ਹੈ। ਪਾਣੀ ਵਾਲੀਆਂ ਟੈਂਕੀਆਂ, ਟੱਬਾਂ ਦੀ ਨਿਯਮਤ ਸਫਾਈ ਕਰਨੀ ਲਾਜ਼ਮੀ ਹੁੰਦੀ ਹੈ ਤਾਂ ਜੋ ਬੈਕਟੀਰੀਆ ਅਤੇ ਕੀਟਾਣੂ ਪੈਦਾ ਨਾ ਹੋਣ। ਸਵੇਰੇ ਅਤੇ ਸ਼ਾਮ ਸਮੇਂ ਪਸ਼ੂਆਂ ਨੂੰ ਨਹਿਲਾਉਣਾ ਵੀ ਲਾਭਦਾਇਕ ਰਹਿੰਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਅਤੇ ਪਸ਼ੂ ਆਰਾਮ ਮਹਿਸੂਸ ਕਰਦੇ ਹਨ। ਜੂਨ ਜੁਲਾਈ ਦੇ ਮਹੀਨਿਆਂ ਵਿੱਚ ਹਰੇ ਚਾਰੇ ਦੀ ਉਪਲਬਧਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਮੱਕੀ, ਜਵਾਰ, ਬਾਜਰਾ ਅਤੇ ਹੋਰ ਹਰੇ ਚਾਰੇ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਪਰ ਧਿਆਨ ਰੱਖੋ ਕਿ ਸਿਰਫ ਹਰਾ ਚਾਰਾ ਹੀ ਨਾ ਦਿੱਤਾ ਜਾਵੇ, ਪਸ਼ੂਆਂ ਨੂੰ ਸੰਤੁਲਨ ਖੁਰਾਕ ਦੇਣੀ ਵੀ ਬਹੁਤ ਜ਼ਰੂਰੀ ਹੈ। ਦਾਣਾ, ਖਲ, ਮਿਨਰਲ ਮਿਕਸਚਰ ਅਤੇ ਨਮਕ ਦੀ ਢੁਕਵੀਂ ਮਾਤਰਾ ਵੀ ਖੁਰਾਕ ਵਿੱਚ ਸ਼ਾਮਲ ਜ਼ਰੂਰ ਕਰੋ। ਗਰਮੀਆਂ ਵਿੱਚ ਪਸ਼ੂਆਂ ਦੀ ਭੁੱਖ ਘੱਟ ਹੋ ਜਾਂਦੀ ਹੈ, ਇਸ ਲਈ ਖੁਰਾਕ ਸਵੇਰੇ ਤੜਕੇ ਜਾਂ ਸ਼ਾਮ ਨੂੰ ਦੇਣੀ ਚਾਹੀਦੀ ਹੈ। ਅਕਸਰ ਪਸ਼ੂ ਪਾਲਕ ਮਿਨਰਲ ਮਿਕਸਚਰ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਗਰਮੀਆਂ ਅਤੇ ਪਸੀਨੇ ਕਾਰਨ ਪਸ਼ੂਆਂ ਦੇ ਸਰੀਰ ਵਿੱਚ ਕਈ ਖਣਿਜ ਤੱਤ ਬਾਹਰ ਨਿਕਲ ਜਾਂਦੇ ਹਨ, ਇਸ ਲਈ ਪਸ਼ੂਆਂ ਨੂੰ ਨਿਯਮਤ ਤੌਰ 'ਤੇ ਮਿਨਰਲ ਮਿਕਸਚਰ ਅਤੇ ਲੂਣ ਦੇਣਾ ਚਾਹੀਦਾ ਹੈ। ਇਸ ਨਾਲ ਦੁੱਧ ਉਤਪਾਦਨ ਵੀ ਵੱਧਦਾ ਹੈ, ਪ੍ਰਜਨਨ ਸਮਰੱਥਾ ਸੁਧਰਦੀ ਹੈ ਅਤੇ ਪਸ਼ੂ ਤੰਦਰੁਸਤ ਰਹਿੰਦੇ ਹਨ। ਬਰਸਾਤ ਅਤੇ ਨਮੀ ਵਾਲੇ ਮੌਸਮ ਵਿੱਚ ਕਈ ਵਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਖੁਰ ਮੂੰਹ ਰੋਗ, ਗਲਘੋਟੂ, ਲੰਗੜਾ ਬੁਖਾਰ ਅਤੇ ਚਮੜੀ ਦੀਆਂ ਬਿਮਾਰੀਆਂ ਇਸ ਮੌਸਮ ਵਿੱਚ ਵੱਧ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਪਸ਼ੂਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਵੀ ਜ਼ਰੂਰੀ ਹੈ। ਆਪਣੇ ਨੇੜਲੇ ਪਸ਼ੂ ਹਸਪਤਾਲ ਜਾਂ ਵੈਟਨਰੀ ਅਫਸਰ ਨਾਲ ਸੰਪਰਕ ਕਰਕੇ ਟੀਕਾਕਰਨ ਦਾ ਸ਼ਡਿਊਲ ਜ਼ਰੂਰ ਜਾਣੋ। ਬਿਮਾਰੀਆਂ ਦਾ ਇਲਾਜ ਕਰਨ ਨਾਲੋਂ ਬਿਮਾਰੀਆਂ ਦੀ ਰੋਕਥਾਮ ਹਮੇਸ਼ਾ ਬਿਹਤਰ ਰਹਿੰਦੀ ਹੈ। ਜੂਨ ਅਤੇ ਜੁਲਾਈ ਮਹੀਨੇ ਵਿੱਚ ਮੱਖੀਆਂ, ਮੱਛਰ, ਚਿੱਚੜਾਂ ਦੀ ਗਿਣਤੀ ਵੱਧ ਜਾਂਦੀ ਹੈ। ਇਹ ਕੀੜੇ ਪਸ਼ੂਆਂ ਨੂੰ ਤੰਗ ਕਰਨ ਦੇ ਨਾਲ ਕਈ ਵਾਰ ਬਿਮਾਰੀਆਂ ਵੀ ਫੈਲਾਉਂਦੇ ਹਨ। ਪਸ਼ੂਆਂ ਦੇ ਸ਼ੈੱਡ ਦੀ ਸਫਾਈ ਦਾ ਖਾਸ ਧਿਆਨ ਰੱਖੋ। ਗੋਹੇ ਅਤੇ ਗੰਦੇ ਪਾਣੀ ਨੂੰ ਇਕੱਠਾ ਨਾ ਹੋਣ ਦਿਓ। ਲੋੜ ਪੈਣ 'ਤੇ ਡਾਕਟਰ ਦੀ ਸਲਾਹ ਨਾਲ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਕਰੋ। ਦੁੱਧ ਦੇਣ ਵਾਲੇ ਪਸ਼ੂਆਂ ਲਈ ਇਹ ਸਮਾਂ ਕਾਫ਼ੀ ਸੰਵੇਦਨਸ਼ੀਲ ਹੁੰਦਾ ਹੈ। ਜੇਕਰ ਪਸ਼ੂ ਗਰਮੀ ਦੇ ਤਣਾਅ ਦਾ ਸ਼ਿਕਾਰ ਹੋ ਜਾਣ ਤਾਂ ਦੁੱਧ ਉਤਪਾਦਨ ਵਿੱਚ 10-20% ਤੱਕ ਦੀ ਕਮੀ ਆ ਸਕਦੀ ਹੈ। ਇਸ ਲਈ ਦੁੱਧ ਕੱਢਣ ਦਾ ਸਮਾਂ ਸਵੇਰੇ ਅਤੇ ਸ਼ਾਮ ਦੇ ਠੰਡੇ ਮੌਸਮ ਵਿੱਚ ਰੱਖੋ। ਥਣਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ ਤਾਂ ਜੋ ਥਣਾਂ ਨਾਲ ਸੰਬੰਧਿਤ ਬਿਮਾਰੀਆਂ ਤੋਂ ਬਚਾਅ ਹੋ ਸਕੇ। ਜੂਨ ਦੇ ਅਖੀਰ ਅਤੇ ਜੁਲਾਈ ਵਿੱਚ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ, ਇਸ ਲਈ ਪਸ਼ੂਆਂ ਦੇ ਸ਼ੈੱਡ ਵਿੱਚ ਪਾਣੀ ਨਾ ਖੜ੍ਹਾ ਹੋਣ ਦਿਓ। ਫਰਸ਼ ਉੱਚਾ ਅਤੇ ਢਲਵਾਂ ਹੋਣਾ ਚਾਹੀਦਾ ਹੈ ਤਾਂ ਜੋ ਪਾਣੀ ਆਸਾਨੀ ਨਾਲ ਨਿਕਲ ਸਕੇ। ਗਿੱਲੇ ਅਤੇ ਗੰਦੇ ਮਾਹੌਲ ਕਾਰਨ ਖੁਰਾਂ ਦੀਆਂ ਬਿਮਾਰੀਆਂ ਅਤੇ ਇਨਫੈਕਸ਼ਨ ਦਾ ਖਤਰਾ ਹੋਰ ਵੱਧ ਜਾਂਦਾ ਹੈ। ਕਿਸਾਨ ਵੀਰੋ, ਪਸ਼ੂ ਸਾਡੀ ਖੇਤੀ ਦਾ ਅਹਿਮ ਹਿੱਸਾ ਹਨ। ਜੇਕਰ ਅਸੀਂ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਪਸ਼ੂਆਂ ਦੀ ਸਹੀ ਸੰਭਾਲ ਕਰੀਏ ਤਾਂ ਨਾ ਸਿਰਫ ਉਹਨਾਂ ਦੀ ਸਿਹਤ ਬਿਹਤਰ ਰਹੇਗੀ, ਸਗੋਂ ਦੁੱਧ ਉਤਪਾਦਨ ਅਤੇ ਆਮਦਨ ਵਿੱਚ ਵੀ ਵਾਧਾ ਹੋਵੇਗਾ। ਸੰਤੁਲਨ ਪਾਣੀ, ਸੰਤੁਲਨ ਖੁਰਾਕ, ਛਾਂ, ਸਫਾਈ, ਟੀਕਾਕਰਨ ਅਤੇ ਨਿਯਮਤ ਸਿਹਤ ਜਾਂਚ, ਇਹ 6 ਗੱਲਾਂ ਪਸ਼ੂਆਂ ਦੀ ਸਫਲਤਾ ਦੀ ਕੁੰਜੀ ਹਨ। ਇਹਨਾਂ ਸੁਝਾਵਾਂ ਨੂੰ ਅਪਣਾ ਕੇ ਤੁਸੀਂ ਆਪਣੇ ਪਸ਼ੂਆਂ ਨੂੰ ਤੰਦਰੁਸਤ ਰੱਖ ਸਕਦੇ ਹੋ ਅਤੇ ਪਸ਼ੂ ਪਾਲਣ ਨੂੰ ਹੋਰ ਲਾਭਦਾਇਕ ਬਣਾ ਸਕਦੇ ਹੋ। ਅੱਜ ਦੇ ਖੇਤੀ ਨੁਕਤੇ ਵਿੱਚ ਇੰਨਾ ਹੀ। ਫਿਰ ਮਿਲਾਂਗੇ ਇੱਕ ਹੋਰ ਲਾਹੇਵੰਦ ਜਾਣਕਾਰੀ ਦੇ ਨਾਲ।
3: ਸਾਫ਼ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ। ਬਲਿਹਾਰੀ ਕੁਦਰਤ ਵਸਿਆ, ਤੂੰ ਕੁਦਰਤ ਦੇ ਨਾਲ ਪਿਆਰ ਕਰ।
1: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਸਵੇਰੇ 8:40 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਪੰਜਾਬੀ ਫਿਲਮੀ ਗੀਤਾਂ ਦਾ, ਫਿਲਮੀ ਜੰਕਸ਼ਨ। ਸਵੇਰੇ 10:02 'ਤੇ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। 10:32 'ਤੇ ਲਾਈਵ ਫੋਨ ਇਨ ਪ੍ਰੋਗਰਾਮ ਹੋਵੇਗਾ, ਸਰੋਤਿਆਂ ਦੁਆਰਾ ਫਰਮਾਇਸ਼ੀ ਪੰਜਾਬੀ ਗੀਤਾਂ ਦਾ ਹੈਲੋ ਫਰਮਾਇਸ਼। 11:02 'ਤੇ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ। ਦਿਨ ਦੇ 11:30 ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਫੁਲਕਾਰੀ। ਦਿਨ ਦੇ 12:05 'ਤੇ ਭੈਣਾਂ ਲਈ ਖਾਸ ਪ੍ਰੋਗਰਾਮ ਹੋਵੇਗਾ ਨਾਰੀ ਲੋਕ। 1 ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਨਗਮੇ ਦੁਪਹਿਰ 1:02 'ਤੇ। ਦੇਸ਼ ਭਗਤੀ ਗੀਤਾਂ ਦਾ ਪ੍ਰੋਗਰਾਮ ਸਰਫਰੋਸ਼ ਤੁਸੀਂ ਸੁਣੋਗੇ ਦੁਪਹਿਰ 2:00। ਦੁਪਹਿਰ 2:30 ਪ੍ਰੋਗਰਾਮ ਪੇਸ਼ ਕਰਾਂਗੇ ਦੋ ਤੇਰੀਆਂ ਦੋ ਮੇਰੀਆਂ। ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਸੋਚੋ ਸੋਚੋ ਸੋਚੋ, ਨਸ਼ਾ ਕਰਨ ਤੋਂ ਪਹਿਲਾਂ 100 ਵਾਰ ਸੋਚੋ। ਸ਼ਾਮ 5:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਖਾਸ ਪ੍ਰੋਗਰਾਮ ਹੋਵੇਗਾ ਕਿਸਾਨ ਬਾਣੀ। ਅਤੇ ਅੱਜ ਦੇ ਇਸ ਕਿਸਾਨ ਬਾਣੀ ਪ੍ਰੋਗਰਾਮ ਦਾ ਵਿਸ਼ਾ ਕਿਸਾਨਾਂ ਲਈ ਸਰਕਾਰ ਦੀਆਂ ਲਾਹੇਵੰਦ ਸਕੀਮਾਂ। ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਜਸ਼ਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ। 6:10 'ਤੇ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਨਗਮੇ। 6:30 ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਹੋਵੇਗਾ ਵਿਬ ਗਿਓਰ। 7:02 'ਤੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ। 7:40 'ਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ। 8:15 ਤੁਸੀਂ ਸੁਣੋਗੇ ਪ੍ਰੋਗਰਾਮ ਮੰਥਨ। 10:02 'ਤੇ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਹੋਵੇਗਾ ਪੰਜਾਬੀ ਤੜਕਾ। 10:30 ਤੁਸੀਂ ਆਨੰਦ ਮਾਣੋਗੇ ਪੁਰਾਣੀ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ। 10:00 'ਚ ਖਬਰਾਂ ਦਾ ਵੇਲਾ ਹੋਵੇਗਾ, ਸਵੇਰ ਦੀਆਂ ਖਬਰਾਂ ਤੁਸੀਂ ਸੁਣੋਗੇ। 8:00 ਸਮਾਚਾਰ ਪ੍ਰਭਾਤ ਤਹਿਤ ਹਿੰਦੀ ਸਮਾਚਾਰ, 8:15 ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ, ਅਤੇ 8:30 ਪੰਜਾਬੀ 'ਚ ਖਬਰਾਂ। ਦੁਪਹਿਰ ਤੁਸੀਂ 12:00 ਸੁਣੋਗੇ ਹਿੰਦੀ 'ਚ ਸਮਾਚਾਰ, 1:10 'ਤੇ ਪ੍ਰਾਦੇਸ਼ਿਕ ਸਮਾਚਾਰ, 1:40 'ਤੇ ਪੰਜਾਬੀ 'ਚ ਖਬਰਾਂ, 1:50 'ਤੇ ਉਰਦੂ 'ਚ, ਅਤੇ ਦੁਪਹਿਰ 2:15 ਦੁਪਹਿਰ ਸਮਾਚਾਰ ਤਹਿਤ ਹਿੰਦੀ 'ਚ ਸਮਾਚਾਰ। ਸ਼ਾਮ 6:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ, 6:20 'ਤੇ ਪ੍ਰਾਦੇਸ਼ਿਕ ਸਮਾਚਾਰ, ਅਤੇ ਸ਼ਾਮ 7:30 ਪੰਜਾਬੀ 'ਚ ਖਬਰਾਂ। ਰਾਤ ਦੀਆਂ ਖਬਰਾਂ ਦਾ ਵੇਲਾ ਹੋਵੇਗਾ, 9:45 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ, 11:11 ਹਿੰਦੀ ਸਮਾਚਾਰ, ਅਤੇ 11:05 'ਤੇ ਅੰਗਰੇਜ਼ੀ 'ਚ ਸਮਾਚਾਰ ਪ੍ਰਸਾਰਿਤ ਕੀਤੇ ਜਾਣਗੇ। 11:10 'ਤੇ ਹੋਵੇਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਸੋ ਇਹ ਸੀ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ 'ਚ ਜੁੜੇ ਰਹੋ, ਪ੍ਰੋਗਰਾਮ 'ਚ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ, ਪਰ ਉਸ ਤੋਂ ਪਹਿਲਾਂ ਸੁਣਦਿਆਂ ਤਨਵੀ ਸ਼ਰਮਾ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਗੀਤ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਹ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਕਾਲੀ ਕੋਚਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਸਨ। ਰਾਸ਼ਟਰਪਤੀ, ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਹੈ। ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਹੈ ਕਿ ਸ਼ਿਵ ਸੈਨਾ ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ 'ਚ ਸ਼ਾਮਲ ਹੋ ਗਏ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਲਾਨ ਬਾਤਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲ ਸੁਖ ਉਖਨਾ ਨਾਲ ਮੁਲਾਕਾਤ ਕੀਤੀ। ਬਰਤਾਨੀਆ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਗੈਂਗ ਦੇ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਗਿਆ ਗੀਤ ਦਾ, ਤੇ ਆਓ ਗੁਰਦਾਸ ਮਾਨ ਦੀ ਆਵਾਜ਼ 'ਚ ਸੁਣਦੇ ਹਾਂ ਇਹ ਗੀਤ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕਰਾਂਗੇ। ਗਰਮੀਆਂ 'ਚ ਤੁਸੀਂ ਆਪਣੀ ਸਿਹਤ ਦੀ ਸੰਭਾਲ ਕਿਵੇਂ ਕਰਨੀ ਹੈ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ ਤਨਵੀ ਸ਼ਰਮਾ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਆਓ ਹੁਣ ਸੁਣਦੀ ਹਾਂ। ਡਾਕਟਰ ਨੀਲਮ ਅਵਤਾਰ ਸਿੰਘ ਜੀ ਪਾਸੋਂ ਅਸੀਂ ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਹਾਈਡਰੇਟ ਕਿਵੇਂ ਰੱਖਣਾ ਜਾਂ ਭੁੱਖ ਘੱਟ ਲੱਗਣ ਦੀ ਸਮੱਸਿਆ ਤੋਂ ਕਿਵੇਂ ਨਜਿੱਠਣਾ ਇਸ ਸੰਬੰਧੀ ਆਓ ਗੱਲਬਾਤ ਸੁਣਦੇ ਹਾਂ ਡਾਕਟਰ ਨੀਲਮ ਅਵਤਾਰ ਸਿੰਘ ਜੀ ਪਾਸੋਂ।
1: ਇਹ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਡਾਕਟਰ ਨੀਲਮ ਅਵਤਾਰ ਸਿੰਘ, ਹੋਮਿਓਪੈਥੀ ਕੰਸਲਟੈਂਟ। ਅੱਜ ਕੱਲ੍ਹ ਗਰਮੀਆਂ ਦਾ ਮੌਸਮ ਹੈ ਅਤੇ ਬਾਹਰਲਾ ਟੈਂਪਰੇਚਰ 40 ਤੋਂ ਵੀ ਵੱਧ। ਗਰਮੀਆਂ ਦੇ ਮੌਸਮ 'ਚ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਨੂੰ ਪਾਣੀ ਦੀ ਲੋੜ ਕਿਉਂ ਹੈ? ਕਿਉਂਕਿ ਸਾਡੇ ਸਰੀਰ ਦੇ ਹਰ ਸੈੱਲ ਵਿੱਚ, ਹਰ ਟਿਸ਼ੂ 'ਚ, ਹਰ ਔਰਗਨ ਦੇ ਵਿੱਚ 50 ਤੋਂ 70% ਪਾਣੀ ਹੈ ਅਤੇ ਇਹ ਉਹੀ ਪਾਣੀ ਹੈ ਜਿਹੜਾ ਸਾਡੇ ਵੱਖ ਵੱਖ ਸਿਸਟਮਸ ਨੂੰ, ਬਾਡੀ ਦੇ ਸਿਸਟਮਸ ਨੂੰ ਇਹ ਰੈਗੂਲੇਟ ਕਰਕੇ ਰੱਖਦਾ ਹੈ। ਸਾਡਾ ਬਾਡੀ ਟੈਂਪਰੇਚਰ ਹੈ ਉਹਨੂੰ ਇਹ ਮੇਨਟੇਨ ਕਰਕੇ ਰੱਖਦਾ। ਸਾਡੀ ਬਾਡੀ 'ਚੋਂ, ਸਾਡੇ ਸਰੀਰ 'ਚੋਂ ਵੇਸਟ ਪ੍ਰੋਡਕਟ ਬਾਹਰ ਕੱਢਣੇ ਹੈ ਉਹ ਵੀ ਇਹੀ ਪਾਣੀ ਕਰਦਾ ਹੈ। ਸਾਡਾ ਇਮਿਊਨ ਸਿਸਟਮ, ਡਾਈਜੈਸ਼ਨ, ਮੈਮਰੀ, ਮੂਡ, ਸਲੀਪ, ਹਰ ਚੀਜ਼ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਗਰਮੀ ਹੈ। ਇਹਦੇ ਵਿੱਚ ਬਹੁਤ ਲੋਕਾਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਜਿਹਦੇ ਵੱਖ ਵੱਖ ਰੀਜ਼ਨਸ ਹੈ ਕਿ ਉਹ ਧੁੱਪ ਦੇ ਵਿੱਚ ਕੰਮ ਕਰਦੇ ਹੈ, ਗਰਮੀ ਦੇ ਵਿੱਚ ਤੁਰੇ ਫਿਰਦੇ ਹੈ, ਜਾਂ ਬਾਹਰਲਾ ਕੰਮ ਹੈ, ਜਾਂ ਪਾਣੀ ਬਹੁਤਾ ਨਹੀਂ ਪੀਤਾ, ਪ੍ਰੋਪਰ ਪਾਣੀ ਨਹੀਂ ਪੀਂਦੇ। ਸੋ ਬੜੇ ਕਾਰਨ ਹਨ ਜਿਹਨਾਂ ਕਰਕੇ ਡੀਹਾਈਡਰੇਸ਼ਨ ਹੋ ਜਾਂਦੀ ਹੈ, ਪਰ ਅਸੀਂ ਇਹ ਤੋਂ ਫਿਰ ਵੀ ਬਚ ਸਕਦੇ ਹਾਂ। ਸਾਨੂੰ ਰੋਜ਼ 10 ਤੋਂ ਲੈ ਕੇ 15 ਗਲਾਸ ਪਾਣੀ ਦੇ ਪੀਣੇ ਚਾਹੀਦੇ ਹੈ ਜੀ, ਕਿਉਂਕਿ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ, ਉਹਦੇ ਨਾਲ ਬਹੁਤ ਜ਼ਿਆਦਾ ਬਾਡੀ ਦੀ ਜਿਹੜੀ ਐਨਰਜੀ ਹੈ ਉਹ ਵੇਸਟ ਹੋ ਜਾਂਦੀ ਹੈ। ਤਾਂ 10 ਤੋਂ 15 ਗਲਾਸ ਪਾਣੀ ਦੇ ਪੀਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਲੋਕ ਕਹਿੰਦੇ ਹੈ ਕਿ ਸਾਨੂੰ ਤਾਂ ਪਿਆਸ ਨਹੀਂ ਲੱਗਦੀ, ਪਿਆਸ ਲੱਗੇ ਜਾਂ ਨਾ ਲੱਗੇ, ਪਰ ਬਾਡੀ ਨੂੰ ਹਾਈਡਰੇਟ ਕਰਨਾ, ਸਰੀਰ ਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਪਾਣੀ ਜ਼ਰੂਰ ਪੀਣਾ ਚਾਹੀਦਾ। ਇਹ ਪਾਣੀ ਸਿੰਪਲ ਆਰੋ ਦਾ ਪਾਣੀ ਵੀ ਹੋ ਸਕਦਾ, ਤੁਸੀਂ ਨਿੰਬੂ ਪਾਣੀ ਵੀ ਪੀ ਸਕਦੇ ਹੋ, ਤੁਸੀਂ ਕੋਕੋਨਟ ਵਾਟਰ ਪੀ ਸਕਦੇ ਹੋ। ਜਿਹੜੀਆਂ ਚਾਹ, ਕੌਫੀ, ਲੱਸੀ ਇਹ ਸਭ ਚੀਜ਼ਾਂ ਪੀਂਦੇ ਹੋ ਉਹ ਵੀ ਪਾਣੀ ਦੇ ਵਿੱਚ ਹੀ ਇਨਕਲੂਡ ਹੁੰਦੀਆਂ। ਜਿਹੜੇ ਅਸੀਂ ਫਰੂਟਸ ਅਤੇ ਵੈਜੀਟੇਬਲਸ ਲੈਂਦੇ ਹਾਂ ਉਹਦੇ ਵਿੱਚ ਵੀ ਪਾਣੀ ਹੁੰਦਾ ਹੈ। ਅਤੇ ਅੱਜ ਕੱਲ੍ਹ ਦੇ ਜਿਹੜੇ ਫਰੂਟਸ ਹੁੰਦੇ ਹੈ, ਖਰਬੂਜਾ, ਹਦਵਾਣਾ, ਇਹ ਸਾਰੇ ਬਹੁਤ ਜ਼ਿਆਦਾ ਇਹਨਾਂ ਦੇ ਅੰਦਰ ਪਾਣੀ ਹੁੰਦਾ। ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਹਮੇਸ਼ਾ ਆਪਣੇ ਨਾਲ ਇੱਕ ਪਾਣੀ ਦੀ ਬੋਤਲ ਰੱਖੋ ਕਿਉਂਕਿ ਬਾਹਰਲਾ ਪਾਣੀ ਪੀਣਾ ਉਹ ਵੀ ਸਾਡੇ ਲਈ ਖਤਰੇ ਤੋਂ ਖਾਲੀ ਨਹੀਂ ਹੁੰਦਾ। ਆਪਣੀ ਬੋਟਲ 'ਚ ਜਦੋਂ ਮਰਜ਼ੀ ਉਹਦੇ 'ਚੋਂ ਪਾਣੀ ਪੀਂਦੇ ਰਹੋ। ਪਾਣੀ ਪੀਣਾ ਪਰ ਉਹਦੇ 'ਚ ਕੋਈ ਵੀ ਆਈਸ ਨਹੀਂ ਪਾਣੀ। ਗਰਮੀਆਂ ਦੇ ਵਿੱਚ ਅਕਸਰ ਦੇਖਿਆ ਗਿਆ ਕਿ ਭੁੱਖ ਘੱਟ ਲੱਗਣ ਲੱਗ ਪੈਂਦੀ ਹੈ ਕਿਉਂਕਿ ਸਾਡਾ ਜਿਹੜਾ ਸਰੀਰ ਹੈ ਗਰਮੀ ਦੇ ਨਾਲ ਜੂਝ ਰਿਹਾ ਹੈ। ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਉਹਦੀ ਐਨਰਜੀ ਬਹੁਤ ਜ਼ਿਆਦਾ ਯੂਜ਼ ਹੋ ਰਹੀ ਹੈ ਸਾਡੇ ਸਰੀਰ ਦੇ ਟੈਂਪਰੇਚਰ ਨੂੰ ਠੰਡਾ ਰੱਖਣ ਵਾਸਤੇ। ਇਸ ਕਰਕੇ ਉਹਦਾ ਫੋਕਸ ਜਿਹੜਾ ਹੈ ਉਹ ਖਾਣੇ ਨੂੰ ਪਹੁੰਚਾਉਣ ਨਾਲੋਂ ਸਾਡੀ ਉਸ ਐਨਰਜੀ ਨੂੰ ਬਚਾ ਕੇ ਕੂਲਿੰਗ ਮੈਕੈਨਿਜ਼ਮ ਵੱਲ ਚਲਾ ਜਾਂਦਾ ਹੈ। ਅਤੇ ਜਦੋਂ ਡਾਈਜੈਸ਼ਨ ਦਾ ਪ੍ਰੋਸੈਸ ਕਮਜ਼ੋਰ ਹੋ ਜਾਂਦਾ, ਥੋੜ੍ਹਾ ਘਟਾ ਦਿੱਤਾ ਜਾਂਦਾ ਬਾਡੀ ਰਾਹੀਂ, ਤਾਂ ਉਸ ਵੇਲੇ ਭੁੱਖ ਵੀ ਘੱਟ ਹੀ ਲੱਗਦੀ ਹੈ। ਅਕਸਰ ਗਰਮੀਆਂ ਦੇ ਮੌਸਮ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ। ਸਾਡੀ ਬਾਡੀ ਦੇ ਵਿੱਚ ਹਾਰਮੋਨਸ ਅਜਿਹੇ ਹੁੰਦੇ ਹਨ ਜਿਹੜੇ ਬ੍ਰੇਨ ਨੂੰ ਸਿਗਨਲ ਦਿੰਦੇ ਹੈ ਕਿ ਇਸ ਵੇਲੇ ਡਾਈਜੈਸ਼ਨ ਦਾ ਪ੍ਰੋਸੈਸ ਜ਼ਿਆਦਾ ਜ਼ਰੂਰੀ ਨਹੀਂ, ਇਸ ਵੇਲੇ ਸਰੀਰ ਨੂੰ ਠੰਡਾ ਰੱਖਣਾ ਜ਼ਿਆਦਾ ਜ਼ਰੂਰੀ ਹੈ। ਸੋ ਇਸ ਕਰਕੇ ਵੀ ਭੁੱਖ ਘੱਟ ਲੱਗਦੀ ਹੈ। ਡੀਹਾਈਡਰੇਸ਼ਨ ਹੁੰਦੀ ਹੈ ਜਦੋਂ ਸਾਡੇ ਸਰੀਰ ਦੇ ਵਿੱਚ ਫਲੂਇਡਸ ਜਿਹੜੇ ਹੈ, ਲੀਕੁਇਡਸ ਹੈ, ਉਹ ਘੱਟ ਜਾਂਦੇ ਹੈ। ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੈ। ਜਿੰਨਾ ਅਸੀਂ ਪਾਣੀ ਪੀਂਦੇ ਹਾਂ ਉਹਦੇ ਨਾਲੋਂ ਵੱਧ ਪਾਣੀ ਕੰਜ਼ਿਊਮ ਹੋ ਰਿਹਾ। ਇਹ ਜਿਹੜਾ ਪਾਣੀ ਅਸੀਂ ਪੀ ਰਹੇ ਹਾਂ ਉਹ ਇਨਸਫੀਸ਼ੀਐਂਟ ਵਾਟਰ ਹੈ, ਉਹ ਓਨਾ ਪਾਣੀ ਨਹੀਂ ਜਿੰਨੇ ਨਾਲ ਕਿ ਬਾਡੀ ਦੇ ਫੰਕਸ਼ਨਸ ਪੂਰੀ ਤਰ੍ਹਾਂ ਨੋਰਮਲ ਤਰੀਕੇ ਨਾਲ ਹੋ ਜਾਣ। ਤਾਂ ਡੀਹਾਈਡਰੇਸ਼ਨ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਗਰਮੀ ਤਾਂ ਸਭ ਤੋਂ ਪਹਿਲਾ ਕਾਰਨ ਹੈ ਹੀ। ਗਰਮੀ ਦੇ ਕਰਕੇ ਕਈ ਵਾਰ ਇੰਨਾ ਜ਼ਿਆਦਾ ਪਸੀਨਾ ਆਉਂਦਾ, ਕਿਸੇ ਨੂੰ ਟੱਟੀਆਂ ਉਲਟੀਆਂ ਲੱਗ ਜਾਂਦੀਆਂ, ਉਹਦੇ ਨਾਲ ਵੀ ਬਾਡੀ ਦੇ ਵਿੱਚ ਡੀਹਾਈਡਰੇਸ਼ਨ ਹੋ ਜਾਂਦੀ ਹੈ। ਅਤੇ ਜਦੋਂ ਡੀਹਾਈਡਰੇਸ਼ਨ ਹੁੰਦੀ ਹੈ ਤਾਂ ਉਸ ਵੇਲੇ ਯੂਰਿਨ ਦੀ ਕੁਆਂਟਿਟੀ ਵੀ ਘੱਟ ਜਾਂਦੀ ਹੈ। ਜੇ ਅਸੀਂ ਪ੍ਰੋਪਰ ਠੀਕ ਤਰੀਕੇ ਨਾਲ, ਠੀਕ ਢੰਗ ਨਾਲ ਜਿੰਨਾ ਸਾਨੂੰ ਪਾਣੀ ਪੀਣਾ ਚਾਹੀਦਾ ਓਨਾ ਨਹੀਂ ਪੀਂਦੇ ਗਰਮੀਆਂ ਦੇ ਵਿੱਚ ਖਾਸ ਕਰਕੇ, ਜਾਂ ਜਿੰਨੀ ਅਸੀਂ ਐਕਸਰਸਾਈਜ਼ ਕਰ ਰਹੇ ਹਾਂ, ਜਿੰਨਾ ਅਸੀਂ ਬਾਹਰ ਭੱਜ ਦੌੜ ਕਰ ਰਹੇ ਹਾਂ, ਓਨਾ ਪਾਣੀ ਨਹੀਂ ਪੀ ਰਹੇ, ਤਾਂ ਵੀ ਡੀਹਾਈਡਰੇਸ਼ਨ ਹੁੰਦੀ ਹੈ। ਜੇ ਇਹਦੇ ਲੱਛਣਾਂ ਦੀ ਗੱਲ ਕਰੀਏ, ਇਹਦੇ ਵਿੱਚ ਦੋ ਤਰ੍ਹਾਂ ਦੇ ਕੇਸਿਸ ਹੁੰਦੇ ਆ। ਇੱਕ ਤਾਂ ਮਾਈਲਡ ਡੀਹਾਈਡਰੇਸ਼ਨ ਹੈ, ਜਿਹੜਾ ਕਿ ਅਸੀਂ ਈਜ਼ੀਲੀ ਜੇ 'ਚੋਂ ਕਵਰ ਕਰ ਸਕਦੇ ਹਾਂ, ਅਤੇ ਦੂਜਾ ਮੋਡਰੇਟ ਜਾਂ ਸੀਵੀਅਰ ਕਾਇੰਡ ਆਫ ਡੀਹਾਈਡਰੇਸ਼ਨ। ਮਾਈਲਡ ਦੇ ਵਿੱਚ ਤਾਂ ਪਿਆਸ ਬਹੁਤ ਲੱਗੇਗੀ, ਮੂੰਹ ਸੁੱਕ ਜਾਂਦਾ ਹੈ, ਅਤੇ ਯੂਰਿਨ ਆਊਟਪੁੱਟ ਘੱਟ ਜਾਂਦੀ ਹੈ, ਅਤੇ ਯੂਰਿਨ ਦਾ ਜਿਹੜਾ ਪਿਸ਼ਾਬ ਦਾ ਰੰਗ ਹੈ ਉਹ ਵੀ ਡਾਰਕ ਕਲਰ ਦਾ ਹੋ ਜਾਂਦਾ ਹੈ। ਜ਼ਿਆਦਾ ਪਾਣੀ ਪੀ ਕੇ ਇਲੈਕਟ੍ਰੋਲਾਈਟ ਬੈਲੈਂਸ ਬਣਾ ਕੇ ਨਿੰਬੂ ਪਾਣੀ ਪੀ ਲਓ, ਜਾਂ ਕੋਕੋਨਟ ਵਾਟਰ ਲੈ ਕੇ, ਜਾਂ ਹਲਕੀਆਂ ਫੁਲਕੀਆਂ ਦਵਾਈਆਂ ਲੈ ਕੇ ਇਹਨੂੰ ਈਜ਼ੀਲੀ ਠੀਕ ਕੀਤਾ ਜਾ ਸਕਦਾ ਹੈ। ਪਰ ਜੇ ਸੀਵੀਅਰ ਕੰਡੀਸ਼ਨ ਹੋ ਗਈ, ਉਹਦੇ 'ਚ ਡਿਜ਼ੀਨੈਸ ਹੋਣ ਲੱਗ ਪੈਂਦੀ ਹੈ, ਬੰਦੇ ਨੂੰ ਸਮਝ ਨਹੀਂ ਲੱਗਦਾ ਵੀ ਕੀ ਹੋ ਰਿਹਾ, ਦਿਲ ਦੀ ਧੜਕਣ ਵੱਧ ਜਾਂਦੀ ਹੈ, ਅੱਖਾਂ ਜਿਵੇਂ ਅੰਦਰ ਧੱਸ ਗਈਆਂ, ਕਮਜ਼ੋਰੀ, ਵੀਕਨੈਸ, ਕਨਫਿਊਜ਼ਨ, ਬੰਦਾ ਫੇਂਟ ਹੀ ਹੋ ਜਾਂਦਾ, ਅਤੇ ਉਸ ਵੇਲੇ ਫਿਰ ਹਸਪਤਾਲ ਜਾਣ ਦੀ ਲੋੜ ਪੈਂਦੀ ਹੈ। ਜ਼ਿਆਦਾ ਜਿਹੜਾ ਰਿਸਕ ਹੁੰਦਾ ਉਹ ਛੋਟੇ ਬੱਚਿਆਂ ਨੂੰ, ਕਿਉਂਕਿ ਉਹਨਾਂ ਨੂੰ ਪਾਣੀ ਦਾ ਨਹੀਂ ਪਤਾ ਕਿੰਨਾ ਪਾਣੀ ਪੀਣਾ, ਅਤੇ ਜਾਂ ਬਜ਼ੁਰਗਾਂ ਨੂੰ ਜਿਹੜੇ ਜ਼ਿਆਦਾ ਉਮਰ ਦੇ ਵਿੱਚ ਹੈਗੇ, ਉਹਨਾਂ ਨੂੰ ਵੀ ਬਹੁਤੀ ਇਹ ਨਹੀਂ ਪਤਾ ਲੱਗਦਾ ਕਿ ਕਿੰਨਾ ਪਾਣੀ ਪੀਣਾ ਚਾਹੀਦਾ। ਜਾਂ ਤੀਜੇ ਜਿਹੜੇ ਐਥਲੀਟਸ ਹੈਗੇ, ਜਿਹੜੇ ਬਹੁਤ ਜ਼ਿਆਦਾ ਵਿਗਰਸ ਐਕਸਰਸਾਈਜ਼ ਕਰਦੇ ਆ ਹੌਟ ਕੰਡੀਸ਼ਨਸ ਦੇ ਵਿੱਚ, ਉੱਥੇ ਵੀ ਰਿਸਕ ਜਿਹੜਾ ਜ਼ਿਆਦਾ ਹੁੰਦਾ। ਗਰਮੀ ਵਿੱਚ ਤੰਦਰੁਸਤ ਰਹਿਣ ਲਈ ਇੱਕ ਮਹੱਤਵਪੂਰਨ ਸੁਨੇਹਾ ਕਿ ਬਿਨਾਂ ਕਾਰਨ ਤੋਂ ਧੁੱਪ ਦੇ ਵਿੱਚ ਬਾਹਰ ਨਾ ਜਾਓ ਜਿੱਥੇ ਕਿ ਟੈਂਪਰੇਚਰ 40 ਡਿਗਰੀ ਤੋਂ ਉੱਪਰ ਹੈ। ਸਿਰਫ ਜ਼ਰੂਰਤ ਹੋਣ 'ਤੇ ਜਾਓ, ਨਹੀਂ ਤਾਂ ਲੂ ਲੱਗਣ ਦੇ ਚਾਂਸਿਸ ਹੈ, ਡੀਹਾਈਡਰੇਸ਼ਨ ਦੇ ਚਾਂਸਿਸ ਹੈ। ਅਤੇ ਜੇ ਤੁਹਾਨੂੰ ਬਹੁਤ ਜ਼ਰੂਰੀ ਹੈ ਬਾਹਰ ਜਾਣਾ ਤਾਂ ਹਲਕੇ ਰੰਗ ਦੇ ਕੱਪੜੇ ਪਾ ਕੇ ਜਾਓ, ਅਤੇ ਕੱਪੜੇ ਖੁੱਲ੍ਹੇ ਹੋਣੇ ਚਾਹੀਦੇ ਨੇ। ਸਿਖਰ ਦੁਪਹਿਰੇ ਨਾ ਬਾਹਰ ਜਾਓ, ਅਤੇ ਕੋਸ਼ਿਸ਼ ਕੀਤੀ ਜਾਏ ਕਿ ਧੁੱਪ ਦੀ ਬਜਾਏ ਠੰਡੀ ਜਗ੍ਹਾ ਪ੍ਰੈਫਰ ਕੀਤੀ ਜਾਵੇ। ਦੂਜੀ ਗੱਲ, ਪਾਣੀ ਦੀ ਬੋਤਲ ਆਪਣੇ ਨਾਲ ਰੱਖੋ। ਆਪਣੇ ਕੋਲ ਇਸ ਕਰਕੇ ਰੱਖਣਾ ਤਾਂ ਕਿ ਉਹ ਸਾਫ਼ ਅਤੇ ਸ਼ੁੱਧ ਪਾਣੀ ਹੁੰਦਾ, ਅਤੇ ਪਾਣੀ ਵਾਰ ਵਾਰ ਥੋੜ੍ਹੇ ਥੋੜ੍ਹੇ ਚਿਰ ਬਾਅਦ 15-15 ਮਿੰਟ ਬਾਅਦ, ਅੱਧੇ ਘੰਟੇ ਬਾਅਦ ਪੀਂਦੇ ਰਹੋ, ਤਾਂ ਕਿ ਉਹਦੇ ਨਾਲ ਹਾਈਡਰੇਟ ਹੋਵੋ। ਅਤੇ ਫਲ ਵੀ ਆਪਣੇ ਨਾਲ ਲਿਜਾ ਸਕਦੇ ਹੋ, ਖਰਬੂਜਾ, ਤਰਬੂਜ ਵਰਗੇ ਫਲ ਹੈ ਜਿਹੜੇ ਕਿ ਤੁਹਾਨੂੰ ਹਾਈਡਰੇਟ ਕਰਦੇ ਆ।
0: ਇਹ ਸਨ ਡਾਕਟਰ ਨੀਲਮ ਅਵਤਾਰ ਸਿੰਘ ਜੀ, ਜੋ ਕਿ ਦੱਸ ਰਹੇ ਸਨ ਗਰਮੀਆਂ ਵਿੱਚ ਅਸੀਂ ਆਪਣੀ ਸਿਹਤ ਦੀ ਸੰਭਾਲ ਕਿਵੇਂ ਰੱਖਣੀ ਹੈ। ਪ੍ਰੋਗਰਾਮ ਦੇ ਵਿੱਚ ਆਓ ਸੁਣਦੇ ਹਾਂ ਗੀਤ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਆਓ ਤੁਹਾਡੇ ਨਾਲ ਹੁਣ ਜਾਣਕਾਰੀ ਸਾਂਝੀ ਕਰਦੇ ਹਾਂ ਅੱਜ ਦੇ ਦਿਨ ਦੇ ਇਤਿਹਾਸ ਬਾਰੇ, ਕਿਉਂਕਿ ਹਰ ਦਿਨ ਦੇ ਵਿੱਚ ਕੁਛ ਨਾ ਕੁਛ ਇਤਿਹਾਸ ਜੁੜਿਆ ਹੁੰਦਾ ਜਿਹੜਾ ਉਸ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੁੰਦਾ। ਤੁਹਾਨੂੰ ਦੱਸ ਦਈਏ ਕਿ ਅੱਜ ਸ਼ਾਮਾ ਪ੍ਰਸਾਦ ਮੁਖਰਜੀ ਦੀ ਬਰਸੀ ਦਾ ਦਿਨ ਹੈ ਅਤੇ ਅੱਜ ਦੇ ਹੀ ਦਿਨ ਨੂੰ ਬਲੀਦਾਨ ਦਿਵਸ ਵਜੋਂ ਵੀ ਮਨਾਇਆ ਜਾਂਦਾ। ਸੰਨ 1953 ਵਿੱਚ 51 ਸਾਲ ਦੀ ਉਮਰ ਦੇ ਵਿੱਚ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਪੁਲਿਸ ਹਿਰਾਸਤ 'ਚ ਹੋਣ ਦੌਰਾਨ ਰਾਜ ਦੇ ਵਿਸ਼ੇਸ਼ ਸੰਵਿਧਾਨਕ ਦਰਜੇ ਦੇ ਵਿਰੋਧ 'ਚ ਉਹਨਾਂ ਦੀ ਮੌਤ ਹੋ ਗਈ ਸੀ। ਅੱਜ ਇੰਟਰਨੈਸ਼ਨਲ ਵਿਡੋ ਡੇ ਵੀ ਮਨਾਇਆ ਜਾ ਰਿਹਾ। ਅੰਤਰਰਾਸ਼ਟਰੀ ਵਿਧਵਾ ਦਿਵਸ ਜੋ ਹਰ ਸਾਲ ਅੱਜ ਦੇ ਹੀ ਦਿਨ 23 ਜੂਨ ਨੂੰ ਮਨਾਇਆ ਜਾਂਦਾ ਹੈ, ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ ਇੱਕ ਵਿਸ਼ਵ ਵਿਆਪੀ ਕਾਰਵਾਈ ਦਿਵਸ ਹੈ। ਇਹ ਦੁਨੀਆ ਭਰ ਦੇ ਵਿੱਚ ਲੱਖਾਂ ਵਿਧਵਾਵਾਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਆਪਣੇ ਜੀਵਨ ਸਾਥੀ ਦੇ ਗੁਆਚਣ ਤੋਂ ਬਾਅਦ ਦਰਪੇਸ਼ ਗਰੀਬੀ, ਹਾਸ਼ੀਏ ਅਤੇ ਧੱਕੇਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਹੱਲ ਕਰਨ ਦੇ ਲਈ ਸਮਰਪਿਤ ਹੈ। ਯੂਨਾਈਟਿਡ ਨੇਸ਼ਨਸ ਪਬਲਿਕ ਸਰਵਿਸ ਡੇ, ਇਹ ਦਿਨ ਸੰਯੁਕਤ ਰਾਸ਼ਟਰ ਜਨਤਕ ਸੇਵਾ ਦਿਵਸ ਹਰ ਸਾਲ ਅੱਜ ਦੇ ਹੀ ਦਿਨ 23 ਜੂਨ ਨੂੰ ਭਾਈਚਾਰਿਆਂ ਪ੍ਰਤੀ ਜਨਤਕ ਸੇਵਾ ਦੇ ਮੁੱਲ ਦਾ ਜਸ਼ਨ ਮਨਾਉਣ ਅਤੇ ਜਨਤਕ ਸੇਵਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਦੇ ਲਈ ਮਨਾਇਆ ਜਾਂਦਾ। ਸੰਨ 2002 ਦੇ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ ਮਨੋਨੀਤ ਇਹ ਦਿਨ ਪ੍ਰਭਾਵਸ਼ਾਲੀ ਜਨਤਕ ਪ੍ਰਸ਼ਾਸਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਅਤੇ ਨੌਜਵਾਨਾਂ ਨੂੰ ਜਨਤਕ ਖੇਤਰ ਦੇ ਵਿੱਚ ਕਰੀਅਰ ਬਣਾਉਣ ਦੇ ਲਈ ਉਤਸ਼ਾਹਿਤ ਕਰਦਾ। ਅਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ

ਰਾਜ ਬੱਬਰ ਦੀ ਜੀ ਦਾ ਵੀ ਜਨਮਦਿਨ ਹੈ। ਉਹਨਾਂ ਨੇ ਸੰਨ 1980 ਤੋਂ ਇੱਕ ਹਿੰਦੀ ਅਤੇ ਇਸ ਤੋਂ ਬਾਅਦ ਕਈ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਪੇਸ਼ਕਸ਼ ਕੀਤੀ। ਉਹਨਾਂ ਦਾ ਜਨਮ ਆਗਰਾ ਵਿਖੇ ਹੋਇਆ ਸੀ ਅਤੇ ਉਹ ਨੈਸ਼ਨਲ ਸਕੂਲ ਆਫ ਡਰਾਮਾ ਦੇ 1975 ਬੈਚ ਦੇ ਸਾਬਕਾ ਵਿਦਿਆਰਥੀ ਨੇ ਅਤੇ ਆਗਰਾ ਕਾਲਜ ਤੋਂ ਹੀ ਗ੍ਰੈਜੂਏਟ ਹੋਏ ਨੇ। ਅਤੇ ਆਓ ਹੁਣ ਪ੍ਰੋਗਰਾਮ 'ਚ ਵਿਹਲਾ ਹੋ ਗਿਆ ਗੀਤ, ਆਓ ਗੀਤ ਸੁਣਦੇ ਹਾਂ ਸ਼ੈਲ ਦੀ ਆਵਾਜ਼ 'ਚ।

ਸਤਿੰਦਰ ਸਰਤਾਜ ਦੁਆਰਾ ਗਾਏ ਇਸੇ ਗੀਤ ਦੇ ਨਾਲ ਹੀ ਅੱਜ ਦਾ ਇਹ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ। ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਦਿਓ ਇਜਾਜ਼ਤ।

0: ये सारे इनिशिएटिव इसलिए सफल हुए क्योंकि देश की जनता ने देश को सबसे ऊपर रखते हुए अपना कर्तव्य निभाया। देश के नागरिकों को मैं सलाम करता हूं।
1: श्री मोदी ने कहा कि हाल ही के सालों में लगभग 25 करोड़ लोगों को गरीबी तो बाहर कढ़िया गया, जिस नाल आर्थिक गतिविधियों में वाधा होया है।
0: 25 करोड़ लोग गरीबी से बाहर निकले हैं, न्यू मिडिल क्लास में आए हैं, तो इसका फायदा केवल उन परिवारों तक नहीं रहता बल्कि मिडिल क्लास का भी इसमें फायदा होता है, क्योंकि ये नया कंज्यूमर है जो इकोनॉमी को ड्राइव करता है, उसे अल्टीमेटली मिडिल क्लास के लिए अवसर बनते हैं। यानी गरीबी कम होना केवल वेलफेयर का ही विषय नहीं है, यह अवसरों के विस्तार की गाथा है, नई एस्पिरेशन की प्रेरणा है।
1: प्रधानमंत्री ने कहा कि विश्व पद्धर से उथल पुथल के बावजूद भारत में बेमिसाल मौके पैदा हुए ने। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਸਮਾਰੋਹ ਦੌਰਾਨ ਕੁੱਲ 65 ਪਦਮ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਵਿਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ਼੍ਰੀ ਸ਼ਾਮਲ ਨੇ। ਪ੍ਰਸਿੱਧ ਟੈਨਿਸ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਾਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਕ੍ਰਿਕਟਰ ਰੋਹਿਤ ਸ਼ਰਮਾ ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਸ਼ਾਮਲ ਨੇ। ਗਣਤੰਤਰ ਦਿਵਸ ਮੌਕੇ ਸਰਕਾਰ ਨੇ ਸਾਲ 2026 ਲਈ 5 ਪਦਮ ਵਿਭੂਸ਼ਣ ਸਮੇਤ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਪਦਮ ਪੁਰਸਕਾਰ ਦੇਸ਼ ਦੇ ਸਰਵੋੱਚ ਨਾਗਰਿਕ ਸਨਮਾਨਾਂ ਵਿਚੋਂ ਇਕ ਨੇ। ਇਹ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਸਮਾਜ ਸੇਵਾ, ਵਿਗਿਆਨ ਤੇ ਇੰਜੀਨੀਅਰਿੰਗ, ਵਪਾਰ ਤੇ ਉਦਯੋਗ, ਦਵਾਈ ਅਤੇ ਖੇਡਾਂ ਸਮੇਤ ਵੱਖ ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਨੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੱਲ੍ਹ ਨਵੀਂ ਦਿੱਲੀ ਵਿਚ 16ਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਦੌਰਾਨ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨਾਲ ਦਵੱਲੀ ਗੱਲਬਾਤ ਕੀਤੀ। ਮੀਟਿੰਗ ਵਿਚ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਵਾਂਗ ਬਣਾਉਣ ਵੱਲ ਪ੍ਰਗਤੀ ਸਮੇਤ ਆਪਸੀ ਸਹਿਯੋਗ ਦੇ ਮੁੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਸ੍ਰੀ ਡੋਵਾਲ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਸਥਿਰ, ਭਰੋਸੇਮੰਦ ਅਤੇ ਸਕਾਰਾਤਮਕ ਸਬੰਧ ਦੋਹਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਅਤੇ ਬਿਹਤਰ ਸਮਝ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਲਖਨਊ ਅੱਗ ਹਾਦਸੇ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 6 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਉਨ੍ਹਾਂ ਵਿਚੋਂ 4 ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਅਲੀਗੰਜ ਵਿਚ ਇਕ ਐਨੀਮੇਸ਼ਨ ਕੋਚਿੰਗ ਸੈਂਟਰ ਵਿਚ ਵਾਪਰੀ ਘਟਨਾ ਵਿਚ 15 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ 9 ਜ਼ਖਮੀ ਹੋਏ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਲਖਨਊ ਵਿਕਾਸ ਅਥਾਰਟੀ, ਫਾਇਰ ਡਿਪਾਰਟਮੈਂਟ, ਬਿਜਲੀ ਵਿਭਾਗ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਲੀਗੰਜ ਪੁਲਿਸ ਨੇ 6 ਨਾਮਜ਼ਦ ਮੁਲਜ਼ਮਾਂ ਅਤੇ ਕਈ ਹੋਰਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਅਧੀਨ FIR ਦਰਜ ਕੀਤੀ ਹੈ। ਪੁਲਿਸ ਨੇ ਅਲੀਗੰਜ ਵਿਚ ਇਮਾਰਤ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਵਿਚ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ। ਫੋਰੈਂਸਿਕ ਯੂਨਿਟ ਅਤੇ ਫਾਇਰ ਬ੍ਰਿਗੇਡ ਟੀਮ ਜਾਂਚ ਲਈ ਸਬੂਤ ਇਕੱਠੇ ਕਰ ਰਹੀਆਂ ਨੇ। ਰਾਜ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਨੇ। ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜਿਸ ਨੂੰ 7 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਦੋਹਾ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਕਤਰ ਦੇ ਅਧਿਕਾਰੀ ਨੇ ਰਾਸ ਲਾਫਾਨ ਇਲਾਕੇ ਵਿਚ ਐਤਵਾਰ ਰਾਤ ਨੂੰ ਹੋਏ ਹਾਦਸੇ ਵਿਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਘਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਦੂਤਘਰ ਅਨੁਸਾਰ ਘਟਨਾ ਵਿਚ ਜ਼ਖਮੀ ਹੋਏ ਸਾਰੇ ਲੋਕਾਂ ਦਾ ਢੁਕਵਾਂ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤੀ ਨਾਗਰਿਕਾਂ ਸਮੇਤ ਮੌਤਾਂ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੋਹਾ ਸਥਿਤ ਭਾਰਤੀ ਦੂਤਘਰ ਕਤਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਤਰ ਦੀ ਸਭ ਤੋਂ ਵੱਡੀ ਗੈਸ ਰਿਫਾਇਨਰੀ ਵਿਚ ਹੋਏ ਧਮਾਕੇ ਵਿਚ 13 ਲੋਕ ਮਾਰੇ ਗਏ ਸਨ ਅਤੇ 66 ਜ਼ਖਮੀ ਹੋ ਗਏ ਸਨ। ਕਤਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਮੁੱਖ LNG ਰਿਫਾਇਨਰੀ ਵਿਚ ਤਕਨੀਕੀ ਕਾਰਨਾਂ ਕਰਕੇ ਹੋਇਆ ਸੀ। ਯੂਰੀਆ, ਡਾਈਮੋਨੀਆ ਫਾਸਫੇਟ ਅਤੇ ਸਰਫਰ ਲੈ ਕੇ ਆ ਰਹੇ 4 ਭਾਰਤੀ ਮਾਲਵਾਹਕ ਜਹਾਜ਼ਾਂ ਨੇ ਪਿਛਲੇ ਹਫ਼ਤੇ ਹੋਰਮੁਜ਼ ਜਲ ਮਾਰਗ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਹੈ। ਰਸਾਇਣ ਅਤੇ ਖਾਦ ਮੰਤਰਾਲੇ ਅਨੁਸਾਰ ਇਹ ਜਹਾਜ਼ ਹੁਣ ਦੇਸ਼ ਦੀਆਂ ਵੱਖ ਵੱਖ ਬੰਦਰਗਾਹਾਂ ਵੱਲ ਜਾ ਰਹੇ ਨੇ। ਇਨ੍ਹਾਂ ਵਿਚ ਆਂਧਰਾ ਪ੍ਰਦੇਸ਼ ਦੀ ਕ੍ਰਿਸ਼ਨਾਪਟਨਮ ਅਤੇ ਕਾਕੀਨਾਡਾ, ਓਡੀਸ਼ਾ ਦੀ ਪਾਰਾਦੀਪ ਅਤੇ ਗੁਜਰਾਤ ਵਿਚ ਮੁੰਦਰਾ ਬੰਦਰਗਾਹ ਸ਼ਾਮਲ ਨੇ। ਜੰਮੂ ਕਸ਼ਮੀਰ ਪੁਲਿਸ ਨੇ ਸਲਾਨਾ ਸ੍ਰੀ ਅਮਰਨਾਥ ਯਾਤਰਾ ਲਈ ਇੱਕ ਸਲਾਹ ਜਾਰੀ ਕੀਤੀ ਹੈ। ਯਾਤਰਾ 3 ਜੁਲਾਈ ਤੋਂ 28 ਅਗਸਤ ਤੱਕ ਹੋਏਗੀ। ਸਲਾਹ ਅਨੁਸਾਰ ਅਮਰਨਾਥ ਯਾਤਰਾ ਦੇ ਕਾਫਲਿਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਨਵਯੁੱਗ ਸੁਰੰਗ ਰਾਹੀਂ ਆਮ ਆਵਾਜਾਈ ਨੂੰ ਅਸਥਾਈ ਤੌਰ 'ਤੇ ਸੀਮਤ ਕੀਤਾ ਗਿਆ ਹੈ। ਕਸ਼ਮੀਰ ਤੋਂ ਜੰਮੂ ਜਾਣ ਵਾਲੇ ਵਾਹਨ ਨੂੰ ਸਵੇਰੇ 11:30 ਵਜੇ ਤੋਂ ਪਹਿਲਾਂ ਨਵਯੁੱਗ ਸੁਰੰਗ ਪਾਰ ਕਰਨ ਦੀ ਆਗਿਆ ਨਹੀਂ ਹੋਏਗੀ। ਇਸੇ ਤਰ੍ਹਾਂ ਜੰਮੂ ਤੋਂ ਕਸ਼ਮੀਰ ਜਾਣ ਵਾਲੇ ਵਾਹਨਾਂ ਨੂੰ ਰੋਜ਼ਾਨਾ ਦੁਪਹਿਰ ਬਾਅਦ 3 ਵਜੇ ਤੋਂ ਬਾਅਦ ਸੁਰੰਗ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਏਗੀ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋਣ ਵਾਲੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। ਲਕਸ਼ਯ ਸੇਨ ਪੁਰਸ਼ ਸਿੰਗਲਸ ਦੇ ਪਹਿਲੇ ਗੇੜ ਵਿੱਚ ਬੈਲਜੀਅਮ ਦੇ ਜੂਲੀਅਨ ਕੇਰੇਗੀ ਖਿਲਾਫ ਖੇਡੇਗਾ। ਕਿਦਾਂਬੀ ਸ਼੍ਰੀਕਾਂਤ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਚੀਨੀ ਤਾਈਪੀ ਦੇ ਲਿਆਓ ਜਾਓ ਫੂ ਦਾ ਸਾਹਮਣਾ ਕਰੇਗਾ। ਗੈਰ ਦਰਜਾ ਪ੍ਰਾਪਤ ਸਨਿਤ ਦਯਾਨੰਦ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਦੇ ਜੁਦਾਈ ਓਕੇਮੋਤੋ ਵਿਰੁੱਧ ਕਰੇਗਾ। ਮਹਿਲਾ ਸਿੰਗਲ ਵਿੱਚ 7 ਭਾਰਤੀ ਖਿਡਾਰੀ ਮੁੱਖ ਡਰਾਅ ਵਿੱਚ ਨੇ। 17 ਸਾਲਾ ਤਨਵੀ ਸ਼ਰਮਾ ਆਪਣੀ ਮੁਹਿੰਮ ਦੀ ਸ਼ੁਰੂਆਤ ਜਰਮਨੀ ਦੀ ਜਵੋਨ ਲੀ ਵਿਰੁੱਧ ਕਰੇਗੀ। FIH ਪ੍ਰੋ ਲੀਗ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। 2024 ਵਿੱਚ ਚੀਨ ਦੇ ਹੁਲਨਬੂਇਰ ਵਿੱਚ ਹੋਈ ਏਸ਼ੀਅਨ ਚੈਂਪੀਅਨਸ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਫੀਫਾ ਵਿਸ਼ਵ ਕੱਪ 2026 ਵਿੱਚ ਅਮਰੀਕਾ ਦੇ ਫਿਲਾਡੈਲਫੀਆ 'ਚ ਗਰੁੱਪ ਆਈ ਦੇ ਇੱਕ ਮੈਚ ਵਿੱਚ ਫਰਾਂਸ ਨੇ ਇਰਾਕ ਨੂੰ 3-0 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਗਰੁੱਪ ਜੇ ਦੇ ਮੈਚ ਵਿੱਚ ਅਰਜਨਟੀਨਾ ਨੇ ਆਸਟਰੀਆ ਨੂੰ 2-0 ਨਾਲ ਹਰਾਇਆ। ਦੋਵੇਂ ਗੋਲ ਅਰਜਨਟੀਨਾ ਦੇ ਕਪਤਾਨ ਲਿਓਨੈਲ ਮੈਸੀ ਨੇ ਕੀਤੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਮੰਦ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸੰਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
2: FM 2.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 8:40 ਹੋਏ ਨੇ ਅਤੇ ਹੁਣ ਪੇਸ਼ ਹੈ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਪ੍ਰੋਗਰਾਮ ਫਿਲਮੀ ਜੰਕਸ਼ਨ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ। ਇਸ ਪ੍ਰੋਗਰਾਮ ਤਹਿਤ ਤੁਸੀਂ ਪੰਜਾਬੀ ਫਿਲਮੀ ਗੀਤ ਸੁਣੋਗੇ। ਅੱਜ ਰਾਜ ਬੱਬਰ ਜੀ ਦਾ ਜਨਮ ਦਿਨ ਹੈ ਅਤੇ ਉਹ ਉਹਨਾਂ ਦੀ ਫਿਲਮ 'ਚੋਂ ਹੀ ਗੀਤ ਸੁਣਦੇ ਹਾਂ।

0: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
1: ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਫਿਲਮ ਉੱਚਾ ਦਰ ਬਾਬੇ ਨਾਨਕ ਦਾ ਵਿੱਚੋਂ ਦਿਲਰਾਜ ਕੌਰ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: FM ਬੈਂਡ 107.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIRF ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਵੇਖਣ ਦੇ ਲਈ ਆਕਾਸ਼ਵਾਣੀ ਪਟਿਆਲਾ ਦੇ ਯੂਟਿਊਬ, ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ ਠੀਕ 9 ਵਜੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।
1: ਕਿਉਂਕਿ ਉਹ ਫਿਲਮ ਹੀ ਐਸੀ ਥੀ ਔਰ ਸਿਚੁਏਸ਼ਨ ਹੀ ਸਭ ਐਸੀ ਥੀ।
2: 23 ਜੂਨ ਸ਼ਾਮ 4 ਵਜੇ ਸਿਰਫ ਵਿਵਿਧ ਭਾਰਤੀ ਪਰ।
3: आप सुन रहे हैं विविध भारतीय राष्ट्रीय सेवा, देश की सुरीली धड़कन चित्रलोक कार्यक्रम में एक और छोटा सा ब्रेक।

ਹੁਣ ਤੱਕ ਤੁਸੀਂ ਸੁਣਨੀ ਸੀ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ ਠੀਕ 10:05 ਹੋਏ ਨੇ। ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੇ ਹਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਜਦਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਦੇ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਖਾਦ ਲਿਆ ਰਹੇ 4 ਜਹਾਜ਼ ਹੋਰਮੁਜ਼ ਜਲ ਮਾਰਗ ਪਾਰ ਕਰਨ ਤੋਂ ਬਾਅਦ ਭਾਰਤੀ ਬੰਦਰਗਾਹਾਂ ਵੱਲ ਵਧ ਰਹੇ ਨੇ। ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਏ। ਭਾਰਤ ਵਿੱਚ 5 ਲੱਖ ਤੋਂ ਵੱਧ ਅੰਗ ਦਾਨ ਦਾ ਸੰਕਲਪ ਲਿਆ ਗਿਆ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀ ਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। FIH ਹਾਕੀ ਪ੍ਰੋ ਲੀਗ ਦੇ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਹੋਵੇਗਾ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਹੁਣ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ।
5: ਵੱਡਿਆਂ ਦੀ ਸਦਾ ਇੱਜ਼ਤ ਕਰਨੀ
4: ਜੀ,
5: ਝੂਠੀ ਗੱਲ ਕਦੇ ਨਾ ਕਰਨੀ, ਪਿਆਰ ਨਾ ਰਹਿਣਾ, ਜ਼ੁਲਮ ਨਾ ਸਹਿਣਾ, ਗੁਰੂ ਨਾ ਦਿਲੋਂ ਭੁਲਾਵੇ, ਪੰਜਾਬੀ ਵਿਰਸਾ, ਪੰਜਾਬੀ ਵਿਰਸਾ। ਜਸਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
4: ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਨਾਮ ਤਾਂ ਤੁਸੀਂ ਦੱਸਤਾ, ਸਾਡੇ ਸਰੋਤਿਆਂ ਨੂੰ ਤੁਸੀਂ ਆਪਣਾ ਨਾਮ ਵੀ ਦੱਸੋ, ਤੁਸੀਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
5: ਸੁਖਦੇਵ ਸਿੰਘ, ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
4: ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਪਹਿਲੇ ਕੋਲਰ ਹੋ, ਅਤੇ ਪਹਿਲੇ ਕੋਲਰ ਹੁੰਦਿਆਂ ਹੋਇਆਂ ਤੁਸੀਂ ਜਿਹੜੀ ਬਹੁਤ ਹੀ ਵਧੀਆ ਜਿਹੜੀ ਹੈ ਗੱਲ ਕੀਤੀ ਹੈ, ਅਤੇ ਮੈਨੂੰ ਲੱਗਦਾ ਬਹੁਤ ਹੀ ਵਧੀਆ ਜਿਹੜਾ ਸੰਦੇਸ਼ ਦਿੱਤਾ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ, ਅਤੇ ਫਰਮਾਇਸ਼ ਦੱਸ ਦਿਓ।
5: ਕਲੇਰ ਕੰਠ ਦਾ ਕੋਈ ਵੀ ਗੀਤ ਸੁਣਾ ਰਹੇ ਹੋ ਜੀ?
4: ਲਓ ਜੀ, ਤੁਹਾਡੇ ਪਸੰਦ ਦਾ ਸੁਣਦੇ ਹਾਂ ਗੀਤ, ਕਲੇਰ ਕੰਠ ਦੀ ਆਵਾਜ਼ 'ਚ ਮੋਤੀ।
5: ਧੰਨਵਾਦ।
4: ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਸੁਖਦੇਵ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਸਾਡੇ ਨਾਲ ਫਰਮਾਇਸ਼ ਦੱਸਣ ਵਾਸਤੇ ਅਗਲੇ ਸਰੋਤਾ ਲਾਈਨ 'ਤੇ ਜੁੜ ਚੁੱਕੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਡੇ ਸਰੋਤਾ ਨੂੰ ਆਪਣਾ ਨਾਮ ਦੱਸ ਦਿਓ।
1: ਨਾਮ ਬਲਵਿੰਦਰ ਸਿੰਘ ਜੀ, ਪਿੰਡਾਸੇ ਮਾਜਰਾ ਜੀ, ਨਾਭਾ ਰੋਡ ਜੀ, ਜ਼ਿਲ੍ਹਾ ਪਟਿਆਲਾ ਜੀ।
0: ਬਲਵਿੰਦਰ ਜੀ, ਕੀ ਫਰਮਾਇਸ਼?
1: ਅੰਮ੍ਰਿਤਾ ਵਿਰਕ ਦਾ ਸੁਣਾ ਦਿਓ ਸਰ।
0: ਲਓ ਜੀ, ਤੁਹਾਡੀ ਫਰਮਾਇਸ਼ 'ਤੇ ਸੁਣਦੇ ਹਾਂ ਅੰਮ੍ਰਿਤਾ ਵਿਰਕ ਜੀ ਨੂੰ।
1: ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਫੋਨ ਕਰਨ ਵਾਸਤੇ।

0: ਸੁਣਾ ਦਿਓ ਸਰ।
1: ਠੀਕ ਹੈ ਜੀ, ਗੀਤ ਤੁਹਾਡੀ ਫਰਮਾਇਸ਼ 'ਤੇ ਸੁਣਵਾ ਰਹੇ ਹਾਂ। ਸਾਡੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ, ਕੁਝ ਚੰਗਾ ਸੰਦੇਸ਼?
0: ਸਰ ਸਰੋਤਿਆਂ ਵਾਸਤੇ ਇੱਕੋ ਸੰਦੇਸ਼ ਹੈ ਵੀ ਸਰ ਆਪਣਾ ਜਿਹੜਾ ਫੋਨ ਹੈ ਵੀ ਇੱਕ ਹਫ਼ਤੇ ਤੋਂ ਪਹਿਲਾਂ ਨਾ ਕਰਨ ਸਰ।
1: ਜੀ ਬਿਲਕੁਲ ਜੀ, ਬਹੁਤ ਹੀ ਤੁਸੀਂ ਸਹੀ ਗੱਲ ਕੀਤੀ ਹੈ, ਕਿਉਂਕਿ ਕੁਝ ਜਿਹੜੇ ਸਰੋਤੇ ਨੇ ਉਹ ਫੋਨ ਨੰਬਰ ਬਦਲ ਬਦਲ ਕੇ ਫੋਨ ਕਰਦੇ ਨੇ, ਅਤੇ ਮੈਨੂੰ ਲੱਗਦਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਅਤੇ ਜਿਹੜਾ ਹੈਗਾ ਵੀ ਦੂਸਰੇ ਨਵੇਂ ਸਰੋਤਿਆਂ ਨੂੰ ਵੀ ਜਿਹੜਾ ਮੌਕਾ ਮਿਲਣਾ ਚਾਹੀਦਾ।
0: ਬਿਲਕੁਲ, ਨਵੇਂ ਸਰੋਤ ਨੂੰ ਬਿਲਕੁਲ ਮੌਕਾ ਦੇਣਾ ਚਾਹੀਦਾ ਸਰ।
1: ਜੀ ਫੋਨ
0: ਠੀਕ ਹੈ
1: ਕਰਨ
0: ਸਰ,
1: ਲਈ
0: ਧੰਨਵਾਦ
1: ਧੰਨਵਾਦ
0: ਜੀ।
1: ਜੀ, ਤੁਹਾਡੀ ਫਰਮਾਇਸ਼ 'ਤੇ ਸੁਣਦੀ ਹਾਂ। ਕਨਵਰ
0: ਓਕੇ
1: ਗਰੇਵਾਲ
0: ਸਰ।
1: ਦੀ ਆਵਾਜ਼ 'ਚ ਗੀਤ।

0: ਤੁਸੀਂ ਆਨੰਦ ਮਾਣ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਅਤੇ ਸਾਡੇ ਨਾਲ ਸਰੋਤਾ ਲਾਈਨ 'ਤੇ ਜੁੜ ਚੁੱਕੇ ਨੇ। ਹੈਲੋ,
1: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਓਲਾ ਸਰ ਬੋਲਦਾ ਜੀ, ਦੰਦਰਾਲਾ ਕਰੋੜ ਤੋਂ ਜੀ।
0: ਜੀ ਭੋਲਾ ਜੀ, ਕੀ ਫਰਮਾਇਸ਼ ਹੈ ਤੁਹਾਡੀ?
1: ਫਰਮਾਇਸ਼ ਸੁਣਾ ਦਿਓ ਸਰ, ਗਾਣਾ ਸੁਣਾ ਦਿਓ ਜੀ, ਕੋਈ ਵੀ ਆਪਣੇ ਪਸੰਦ ਦਾ ਸੁਣਾ ਦਿਓ ਸਰ।
0: ਲਓ ਜੀ, ਤੁਹਾਡੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤ।
1: ਥੈਂਕ ਯੂ ਸਰ, ਥੈਂਕ ਯੂ ਜੀ।
0: ਹੋਰ ਕੁਝ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ?
1: ਹਾਂਜੀ ਹਾਂਜੀ ਹਾਂਜੀ, ਕਹਿਣਾ ਚਾਹਾਂਗੇ ਜੀ, ਆਪਣੇ ਬਾਬੇ ਬਲਵੰਤ ਦੀ ਬਰਫੀ ਹੈ ਜੀ, ਵੱਧ ਚੜ੍ਹ ਕੇ ਆਉਣਾ ਜੀ ਸਭ ਨੇ ਇੱਥੇ ਰੋੜੇ ਵਾਲਾ ਸਾਹਿਬ ਜੀ।
0: ਲਓ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
1: ਥੈਂਕ ਯੂ ਸਰ,
0: ਓਕੇ,
1: ਥੈਂਕ ਯੂ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਫਰਮਾਇਸ਼, ਤੇ ਆਓ ਇਸ ਪ੍ਰੋਗਰਾਮ ਦੇ ਆਖਰੀ ਕਾਲਰ ਦੇ ਨਾਲ ਗੱਲ ਕਰਦੇ ਹਾਂ। ਹੈਲੋ,
1: ਸਰ ਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਮੈਂ ਜੀ ਫਕੀਰ ਸਿੰਘ, ਪਿੰਡ ਬਾਗੜੀਆਂ, ਜ਼ਿਲ੍ਹਾ ਮਲੇਰਕੋਟਲਾ ਜੀ।
0: ਜੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ,
1: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
0: ਅਤੇ ਫਰਮਾਇਸ਼ ਦੱਸਦੇ ਹੋ ਕਿਉਂਕਿ ਸਮਾਂ ਆਪਣੇ ਕੋਲ ਬਹੁਤ ਘੱਟ ਹੈ।
1: ਫਰਮਾਇਸ਼ ਆ ਜੀ, ਆਵਾਜ਼ ਆ ਕੁਲਦੀਪ ਮਾਣਕ ਦੀ ਜੀ,
0: ਜੀ
1: ਗੀਤਕਾਰ ਆ ਜੀ ਦਲਜੀਤ ਸਿੰਘ ਦਰਦੀ, ਸੰਗੀਤਕਾਰ ਆ ਜੀ ਚਰਨਜੀਤ ਅਹੂਜਾ, ਗੀਤ ਦੇ ਬੋਲ ਨੇ ਜੀ ਇਹ ਦੁਨੀਆਂ ਧੋਖੇਬਾਜ਼ਾਂ ਦੀ, ਇਹ ਸੁਣਾ ਦਿਓ ਜੀ।
0: ਲਓ ਜੀ, ਤੁਹਾਡੀ ਫਰਮਾਇਸ਼ 'ਤੇ ਸੁਣਦੇ ਹਾਂ ਦੁਨੀਆ ਧੋਖੇਬਾਜ਼ਾਂ ਦੀ।

ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਨੂੰ ਮੈਸੇਜ ਭੇਜਦੇ ਨੇ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ ਅਤੇ ਜੋਤ ਸਜਨੀ। ਅਤੇ ਅਗਲਾ ਮੈਸੇਜ ਆਇਆ ਜੀ ਅਰੋੜਾ ਮਹੱਲਾ ਪਟਿਆਲਾ ਤੋਂ ਚੰਚਲ, ਮਨਸ਼ਾ ਅਤੇ ਸਮਿਤੀ ਅਰੋੜਾ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਕੋਟਾਵਾ, ਨਰਾਇਣਪੁਰ, ਬਾਬਾ ਭੱਟੀ ਬਲੀਆ ਤੋਂ ਓਮ ਪ੍ਰਕਾਸ਼, ਊਸ਼ਾ, ਅਮਿਤ ਅਤੇ ਹੈਪੀ ਰਾਏ। ਦੁਬੀਹਾ, ਨਿਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ, ਰੋਸ਼ਨੀ ਅਤੇ ਪ੍ਰਾਂਜਲ ਆਏ। ਦਤਰੇਗੀ, ਬਾਟਾਵਾਰਾ, ਛੱਤੀਸਗੜ੍ਹ ਤੋਂ ਹੀਰਾਮਣੀ, ਪਾਰਸਮਣੀ, ਪੁਸ਼ਪਿੰਦਰ ਅਤੇ ਨੋਖੇ ਲਾਲ ਵਰਮਾ। ਮੇਹਰਨਗਰ, ਉਮਰਖੇਡ, ਮਹਾਰਾਸ਼ਟਰ ਤੋਂ ਅਭਿਜੀਤ, ਸਰੀਤਾ, ਪਰਨੀਤਾ, ਪ੍ਰਿੰਸ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ ਅਤੇ ਪੁਸ਼ਪਿੰਦਰ। ਆਦਰਸ਼ ਨਗਰ, ਮਲੋਟ, ਪੰਜਾਬ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਗਿਰੀਟੀ, ਝਾਰਖੰਡ ਤੋਂ ਮੁਹੰਮਦ ਯਾਸੀਨ, ਸਾਈਮਾ, ਹਸਨ, ਬਾਬੂ, ਮਿਫਰਾ, ਬੇਬੀ ਚਾਹਤ ਅਤੇ ਸਾਦੀਆ। ਆਜ਼ਾਦ ਨਗਰ, ਲਕਸ਼ਰ, ਹਰਿਦੁਆਰ ਤੋਂ ਤਾਜ ਮੁਹੰਮਦ, ਗੁਲਾਮ ਸਾਬੀਰ ਅਤੇ ਮਹਿਰਾਜਾ ਹਾਂ। ਝੱਜਰ, ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ ਅਤੇ ਮਿਅੰਕ ਭਾਟੀਆ। ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ, ਪ੍ਰਿੰਕਾ, ਪ੍ਰਸ਼ਾਂਤ, ਪ੍ਰਿਯਮ, ਭਾਮਿਕਾ ਪਿੰਡ ਅਤੇ ਡਾਕ ਟੋਰੋਵਾਲ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਅਹੂਜਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਾਲਾ, ਕਰਨ, ਗੇਤੋ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਕਮਲ ਪਾਠਕ, ਦੀਪਿਕਾ ਅਤੇ ਗਾਵਿਆ ਮਲਹੋਤਰਾ। ਸੁਖਵਿੰਦਰ, ਰੁਪਿੰਦਰ, ਭੋਲਾ, ਅਮਰਜੀਤ, ਦਰਸ਼ਨ, ਸੁਰਿੰਦਰ, ਨੀਰਜ ਅਤੇ ਜਸ਼ਨ ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ। ਕਲਾਨੌਰ ਤੋਂ ਨਰਿੰਦਰ ਸ਼ਰਮਾ ਅਤੇ ਕਿਰਨ ਸ਼ਰਮਾ। ਸੁਖਪਾਲ ਸਿੰਘ, ਸਵਰਨ, ਲਵਪ੍ਰੀਤ, ਜਸਪ੍ਰੀਤ, ਰੁਪਿੰਦਰ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਅਤੇ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ, ਸਾਹਿਲ ਅਤੇ ਬਿੱਟਾ ਬਜਾਜ। ਜਨਕਪੁਰੀ, ਸਹਾਰਨਪੁਰ ਤੋਂ ਜੋਨ ਡਿਕੈਸਟੋ, ਰੋਜ਼ੀ ਪਰਲ ਅਤੇ ਵਿਲਿਸ ਡਿਕੈਸਟੋ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਕਮਲ, ਸੁਨੀਲ, ਦੀਪਿਕਾ, ਗਵਿਆ, ਸੁੱਚਾ ਸਿੰਘ, ਵਿਨੋਦਪੁਰੀ ਅਤੇ ਜੈਪਾਲ ਯਾਦਵ। ਰਿੰਗਨੀ, ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਵੜਿੰਗਖੇੜਾ, ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਸੀਤਾ ਅਤੇ ਗੀਤਾ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ, ਫਿਲਮ ਰੰਗ ਵਿੱਚੋਂ।

ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਮੈਸੇਜ ਆਇਆ ਜੀ, ਮਜਨੂੰ ਘਾਟੀਲਾ ਤੋਂ, ਕਮਲ ਬਲੂਜਾ, ਮਧੂ ਸਾਗਰ, ਰਤਨ ਐਮਪੀ ਤੋਂ, ਉਮੰਗ ਆਕਾਂਸ਼ਾ ਅਤੇ ਮਾਹੀ ਮਲਿਕ, ਖੈਲ ਬਜ਼ਾਰ ਪਾਨੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ੇ ਲਾਡੋ ਕੋਇਲ ਅਤੇ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਗੋਇਲ ਡੁੱਗੂ ਅਤੇ ਭਾਵਿਕ ਸਿੱਕਾ, ਪਿੰਡ ਸੰਦੋਹਾ ਨੇੜੇ ਮੋੜ ਮੰਡੀ, ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ, ਰਾਜੇਸ਼ਵਰ, ਅਰਵਿੰਦ ਅਤੇ ਲਾਡੀ ਧਾਲੀਵਾਲ ਸਮਾਣਾ ਤੋਂ, ਗਾਂਧੀਨਗਰ ਗੁਜਰਾਤ ਤੋਂ ਸੁਰੇਸ਼, ਮੰਜੂਲਾ, ਵਿਸ਼ਾਲ ਅਤੇ ਨੀਸ਼ਾ, ਚੰਡੀਗੜ੍ਹ ਤੋਂ ਸਤੀਸ਼ ਅਤੇ ਬਿਮਲਾ ਅਨੇਜਾ, ਪਿੰਡ ਪੰਡਰਕਵੜਾ ਤੋਂ ਅਨਿਲ, ਊਸ਼ਾ, ਅਨੁਸ਼੍ਰੀ ਅਤੇ ਧਨਿਸ਼੍ਰੀ, ਮਹਿਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਗੁਰਮੰਨਤ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ ਤੋਂ ਪ੍ਰੇਮ ਸਿੰਘ, ਮਨਜੀਤ, ਕਰਨਵੀਰ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ, ਦਸ਼ਮੇਸ਼ ਨਗਰ ਸੁਨਾਮ ਤੋਂ ਅਨਿਲ ਭਾਰਦਵਾਜ ਅਤੇ ਇੰਦੂ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ, ਆਸ਼ੂ ਅਤੇ ਤੁਸ਼ਾਰ, ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ, ਨਿਰਮਲਾ ਅਤੇ ਵਿਸ਼ਾਲ, ਮਲਕਾਪੁਰ ਮਹਾਰਾਸ਼ਟਰ ਤੋਂ ਸੋਪਾਨ ਤਾਇੜੇ, ਨਾਰਾਇਣ ਅਤੇ ਆਸ਼ੀਸ਼, ਜਮਾਨੀਆ ਗਾਜੀਪੁਰ ਯੂਪੀ ਤੋਂ ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ ਅਤੇ ਸਵਾਤੀ, ਗਮਰੀਆ ਜਮਸ਼ੇਦਪੁਰ ਤੋਂ ਬਿਪਿਨ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਅਤੇ ਪੂਰਾ ਹੀ ਇਹਨਾਂ ਦਾ

ਰਾਜਪੁਰਾ ਤੋਂ ਜਸਦੇਵ ਸਿੰਘ ਜੱਸੀ ਤੇ ਸੁਖਵਿੰਦਰ ਕੌਰ, ਪਿੰਡ ਚੰਦੂਰ ਬਿਸਵਾ ਜ਼ਿਲ੍ਹਾ ਬੁਲਢਾਣਾ ਮਹਾਰਾਸ਼ਟਰ ਤੋਂ ਕਿਸ਼ੋਰ ਵਾਨਖੇੜੇ ਊਸ਼ਾ ਤੇ ਵਿਸ਼ਾਲ, ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਅਮਰਜੀਤ, ਗੁਰਪ੍ਰੀਤ ਮਹਿੰਦਰ ਪੱਟੀ ਮੰਡੀ ਕਲਾਂ ਤੋਂ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ, ਖੁਸ਼ਪ੍ਰੀਤ, ਗੁਰਨੂਰ, ਕੁਲਵਿੰਦਰ ਤੇ ਹਰਵਿੰਦਰ ਮਾਨ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਈਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਆਰਜੂ, ਮਹਿਕ ਤੇ ਪੂਰਾ ਹੀ ਇਹਨਾਂ ਦਾ ਖੁਸ਼ਦਿਲ ਪਰਿਵਾਰ, ਭਾਗਪਤ ਤੋਂ ਸੰਜੇ ਟਿੰਗੀਆ, ਨਮਨ ਤੇ ਅਪਾਰ ਟਿੰਗੀਆ, ਪਿੰਡ ਤੰਗੇੜਾ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਗੁਰਪ੍ਰੀਤ, ਪਰਮਜੀਤ, ਗੁਰਦੀਪ ਤੇ ਕਿਰਨਦੀਪ ਕੌਰ ਤਿਉ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦਿਆਂ ਫਿਲਮ ਅਨਾੜੀ ਵਿੱਚੋਂ।

ਤੁਸੀਂ ਆਨੰਦ ਮਾਣ ਰਹੇ ਹੋ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ, ਅਤੇ ਇਸ ਪ੍ਰੋਗਰਾਮ ਤਹਿਤ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ। ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ, ਸਾਡਾ ਵਟਸਐਪ ਮੈਸੇਜ ਨੰਬਰ ਹੈ 94650026268, ਅਤੇ ਇਸੇ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਸਾਨੂੰ ਮੈਸੇਜ ਭੇਜਦੇ ਨੇ ਪਿੰਡ ਹੀਰਾਵਲੀ, ਜ਼ਿਲ੍ਹਾ ਫਜ਼ਿਲਕਾ ਤੋਂ ਸੁਭਾਸ਼ ਗੋਤਾਰਾ, ਬਿਮਲਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ।

ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਨੂੰ ਅਗਲਾ ਮੈਸੇਜ ਆਇਆ ਜੀ, ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ, ਰਜ਼ੀਆ ਬੇਗਮ, ਮੁਹੰਮਦ ਸਾਦਿਕ, ਬਹਾਦੁਰਗੰਜ ਗਾਜੀਪੁਰ ਤੋਂ ਆਜ਼ਾਦ ਅਲੀ, ਰਿਜ਼ਵਾਨਾ ਪਰਵੀਨ ਅਤੇ ਅਬਦੁੱਲਾ ਆਜ਼ਾਦ। ਪੰਚਾਇਤ ਬਠੇਨਾ ਪਾਟਨ, ਜ਼ਿਲ੍ਹਾ ਦੁਰਗ, ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ ਜੋਤੀ, ਪ੍ਰਹਿਲਾਦ ਰਜਿੰਦਰ ਅਤੇ ਨਿਧੀ ਨਿਖਿਲ ਵਰਮਾ, ਧੰਨਾ ਸਿੰਘ ਖਰੋੜ, ਪਰਮਵੀਰ ਪਿੰਡ ਸਿਉਣਾ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਪਿੰਡ ਵੱਡੀਆਂ ਜਾਲਾਂ ਤੋਂ, ਹਯਾਤ ਕਲੋਨੀ ਬਿਹਾਰ ਤੋਂ, ਫੈਜ਼ਲ ਇਮਾਮ, ਮੁਹੰਮਦ ਅਫਜ਼ਲ ਅਕਮਲ ਅਤੇ ਨਫੀਸਾ ਪਰਵੀਨ, ਸਦੂਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਅਤੇ ਚੰਦਰਕਲਾ ਰੇਵਾੜ, ਪਿੰਡ ਬਰਸਰ ਜ਼ਿਲ੍ਹਾ ਪਟਿਆਲਾ ਤੋਂ ਸੌਦਾਗਰ ਸਿੰਘ, ਖੁਸ਼ਦੀਪ, ਖੁਸ਼ਪ੍ਰੀਤ, ਹਰਪ੍ਰੀਤ, ਪਰਮਵੀਰ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ ਅਰੀਜੀਤ ਸਿੰਘ ਦੀ ਆਵਾਜ਼ 'ਚ।

0: ਇਸੇ ਗੀਤ ਦੇ ਨਾਲ ਹੀ ਅੱਜ ਦਾ ਇਹ ਹਿੰਦੀ ਜ਼ਾਇਕਾ ਪ੍ਰੋਗਰਾਮ ਮੈਨੂੰ ਜਸਵਿੰਦਰ ਸਿੰਘ ਨੂੰ ਖਤਮ ਕਰਨ ਦੀ ਦਿਓ ਆ ਗਿਆ ਅਤੇ ਮੈਂ ਉਹਨਾਂ ਤੋਂ ਮਾਫ਼ੀ ਚਾਹੁੰਦਾ ਜਿਨ੍ਹਾਂ ਦਾ ਨਾਮ ਅਸੀਂ ਇਸ ਪ੍ਰੋਗਰਾਮ ਤਹਿਤ ਸ਼ਾਮਲ ਨਹੀਂ ਕਰ ਸਕੇ।
1: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
2: FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਠੀਕ ਸਵੇਰ ਦੇ 11:31 ਤੇ 30 ਸਕਿੰਟ ਹੋ ਰਹੇ ਨੇ ਅਤੇ ਪੇਸ਼ ਹੈ ਪ੍ਰੋਗਰਾਮ ਫੁਲਕਾਰੀ, ਅਤੇ ਅੱਜ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹਾਂ ਮੈਂ ਆਨੰਦਿਤਾ ਸ਼ਰਮਾ ਅਤੇ ਮੇਰੇ ਨਾਲ ਨੇ
0: ਜਸਵਿੰਦਰ ਸਿੰਘ ਸਹਿਗਲ
2: ਜੀ। ਅਤੇ ਅੱਜ ਦੇ ਫੁਲਕਾਰੀ ਪ੍ਰੋਗਰਾਮ 'ਚ ਗੱਲ ਕਰਨ ਤੋਂ ਪਹਿਲਾਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲੇ ਸਾਰਿਆਂ ਦੇ ਹਾਲ ਚਾਲ ਵਧੀਆ ਹੋਣਗੇ।
0: ਜੀ ਬਿਲਕੁਲ ਜੀ, ਸਭ ਦੇ ਹਾਲ ਚਾਲ ਠੀਕ ਹੋਣਗੇ। ਮੌਸਮ ਤੋਂ ਵੀ ਥੋੜ੍ਹਾ ਜਿਹਾ ਲੱਗਦਾ ਵੀ ਉਹਨਾਂ ਨੂੰ ਨਿਜਾਤ ਮਿਲੀ ਹੋਵੇਗੀ, ਕਿਉਂਕਿ ਪਿਛਲੇ ਦਿਨ ਜਿਹੜੀ ਗਰਮੀ ਸੀ ਬਹੁਤ ਜ਼ਿਆਦਾ ਸੀਗੀ, ਜ਼ਿਆਦਾ ਗਰਮੀ ਹੋਣ ਕਰਕੇ ਜਿਹੜਾ ਲੋਕਾਂ 'ਤੇ ਆਵਾਜਾਈ ਦਾ ਵੀ ਫਰਕ ਸੀ ਅਤੇ ਕੰਮ ਕਰਦੇ ਵੀ ਮੈਨੂੰ ਲੱਗਦਾ ਲੋਕਾਂ 'ਤੇ ਫਰਕ ਪਿਆ ਹੋਏਗਾ।
2: ਕੁਝ ਬੱਚਿਆਂ ਦੀ ਛੁੱਟੀਆਂ ਲਈ ਵੀ ਉਹਨਾਂ ਨੂੰ ਔਖਾ ਹੋ ਰਿਹਾ ਸੀਗਾ, ਬੱਚਿਆਂ ਦੀ ਛੁੱਟੀਆਂ ਵੀ ਨਹੀਂ ਅਤੇ ਬੱਚੇ ਬਾਹਰ ਕਿਤੇ ਖੇਡਣ ਵੀ ਨਹੀਂ ਜਾ ਪਾ ਰਹੇ ਸੀ ਜਾਂ ਕੁਝ ਵੀ, ਕਿਤੇ ਜਾਣਾ ਵੀ ਔਖਾ ਲੱਗਦਾ ਸੀ ਵੀ ਇੰਨੀ ਗਰਮੀ 'ਚ ਕਿੱਦਾਂ ਕਿਤੇ ਜਾਣਾ ਹੈ।
0: ਜੀ ਬਿਲਕੁਲ ਜੀ।
2: ਅਤੇ ਅੱਜ ਦੇ ਫੁਲਕਾਰੀ ਵਿਸ਼ੇ 'ਤੇ ਫੁਲਕਾਰੀ ਪ੍ਰੋਗਰਾਮ 'ਚ ਅਸੀਂ ਇਸ ਵਿਸ਼ੇ 'ਤੇ ਗੱਲ ਕਰਾਂਗੇ ਕਿ ਨਜ਼ਰ ਅਤੇ ਨਜ਼ਰੀਆ 'ਚ ਕੀ ਫਰਕ ਹੈ।
0: ਜੀ ਬਿਲਕੁਲ ਜੀ, ਕਿਉਂਕਿ ਨਜ਼ਰ ਦਾ ਤਾਂ ਇਲਾਜ ਹੋ ਸਕਦਾ ਹੈ ਅਤੇ ਨਜ਼ਰੀਆ ਜਿਹੜਾ ਉਹ ਬਦਲਣਾ ਬਹੁਤ ਔਖਾ, ਕਿਉਂਕਿ ਜਦੋਂ ਇੱਕ ਵਾਰੀ ਬੰਦੇ ਦੀ ਕਿਸੇ ਦੀ ਆਦਤ ਪੱਕ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਵੀ ਉਸਨੂੰ ਕਿੱਥੇ ਵੀ ਬਦਲਣਾ ਕਿਧਰੇ ਸੌਖਾ ਹੋਵੇ।
2: ਜੀ ਉਹੀ ਹੈ ਕਿ ਇੱਕ ਵਾਰੀ ਆਦਤਾਂ ਪੈ ਜਾਣ ਉਹਨਾਂ ਨੂੰ ਬਦਲਣਾ ਫਿਰ ਬਹੁਤ ਮੁਸ਼ਕਿਲ ਹੋ ਜਾਂਦਾ। ਅਤੇ ਫਿਰ ਆਪਾਂ ਐਵੇਂ ਦੇਖਦੇ ਹਾਂ ਕਿ ਆਪਾਂ ਪਹਿਲਾਂ ਕਹਾਂਗੇ ਕਿ ਪਹਿਲਾਂ ਆਪਣੀ ਕਦਰ ਕਰਨਾ ਖੁਦ ਸਿੱਖੋ, ਕਿਉਂਕਿ ਅਸੀਂ ਹਮੇਸ਼ਾ ਹਰ ਦੌੜ 'ਚ ਇਹ 'ਚ ਲੱਗ ਜਾਂਦੇ ਹਾਂ ਕਿ ਅਸੀਂ ਦੂਜਿਆਂ ਨੂੰ ਕਿਵੇਂ ਖੁਸ਼ ਕਰਨਾ, ਸਾਰੀ ਉਮਰ ਦੂਜਿਆਂ ਦੀ ਕਦਰ ਕਰਨ 'ਚ ਅਸੀਂ ਮਤਲਬ ਆਪਣੇ ਆਪ ਨੂੰ ਗਵਾ ਦਿੰਦੇ ਹਾਂ ਕਿ ਆਪਾਂ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੀ ਕਦਰ ਵੀ ਕਰਨੀ ਹੈ ਜਾਂ ਸਾਡੀ ਵੀ ਕੋਈ ਅਹਿਮੀਅਤ ਹੈ। ਉਹ ਇੱਦਾਂ ਹੀ ਹੁੰਦਾ ਕਿ ਦੂਜਿਆਂ ਦੇ ਗੁਣ ਗਾਉਂਦੇ ਰਹਿੰਦੇ ਹਾਂ ਅਤੇ ਅਸੀਂ ਆਪਣਾ ਭੁੱਲ ਹੀ ਜਾਂਦੇ ਹਾਂ ਵੀ ਸਾਡੇ 'ਚ ਵੀ ਸ਼ਾਇਦ ਕੋਈ ਗੁਣ ਹੈ ਜਾਂ ਸਾਨੂੰ ਵੀ ਪਤਾ ਨਹੀਂ ਕੋਈ ਪਸੰਦ ਕਰ ਵੀ ਰਿਹਾ ਜਾਂ ਨਹੀਂ ਕਰ ਰਿਹਾ। ਅਸੀਂ ਹਰ ਟਾਈਮ ਕਿ ਦੂਜਿਆਂ ਦੇ ਗੁਣ ਗਾਉਂਦੇ ਰਹਿੰਦੇ ਹਾਂ, ਉਹਨਾਂ ਨੂੰ ਕਿਤੇ ਕੀਮਤੀ ਸਮਝਣ ਲੱਗ ਜਾਂਦੇ ਹਾਂ ਅਤੇ ਆਪਾਂ ਭੁੱਲ ਜਾਂਦੇ ਹਾਂ ਆਪਣੇ ਆਪ ਨੂੰ। ਅਤੇ ਇਸੇ ਦੌੜ ਦੇ ਵਿੱਚ ਫਿਰ ਆਪਣੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਹੌਲੀ ਹੌਲੀ ਕੀ ਹੁੰਦਾ, ਸਦੀਵ ਯਾਦ ਰੱਖਣਾ ਇਹ ਜ਼ਰੂਰੀ ਹੈ ਕਿ ਜਿੰਨੀ ਦੇਰ ਅਸੀਂ ਆਪਣੀ ਕਦਰ ਖੁਦ ਨਹੀਂ ਕਰਾਂਗੇ ਓਨੀ ਦੇਰ ਤੁਹਾਡੀ ਕਦਰ ਕੋਈ ਵੀ ਨਹੀਂ ਕਰੇਗਾ।
0: ਜੀ ਬਿਲਕੁਲ ਜੀ, ਬਹੁਤ ਹੀ ਵਧੀਆ ਗੱਲ ਕੀਤੀ ਹੈ, ਕਿਉਂਕਿ ਜਿੰਨੀ ਦੇਰ ਜਿਹੜੀ ਆ ਕਦਰ ਹੈ ਸਾਨੂੰ ਆਪਣੀ ਅਸੀਂ ਨਹੀਂ ਕਰਾਂਗੇ ਓਨੀ ਦੇਰ ਦੂਸਰਾ ਵੀ ਨਹੀਂ ਕਰੇਗਾ। ਅਤੇ ਮੈਨੂੰ ਲੱਗਦਾ ਵੀ ਕਿੱਥੇ ਨਾ ਕਿੱਥੇ ਬੰਦੇ ਨੂੰ ਆਪਣੇ ਆਪ ਦੇ ਵਿੱਚ ਸਵੈ ਮਾਣ ਦੀ ਜਿਹੜੀ ਭਾਵਨਾ ਉਹ ਜ਼ਰੂਰ ਰੱਖਣੀ ਚਾਹੀਦੀ ਹੈ, ਕਿਉਂਕਿ ਸਵੈ ਮਾਣ ਦੇ ਨਾਲ ਦੋ ਗੱਲਾਂ ਜ਼ਰੂਰ ਆਉਂਦੀਆਂ, ਇੱਕ ਚੰਗੀਆਂ ਆਦਤਾਂ ਅਤੇ ਦੂਸਰੀਆਂ ਜਿਹੜੀਆਂ ਬੁਰੀਆਂ ਆਦਤਾਂ। ਅਤੇ ਸਵੈ ਮਾਣ ਦੇ ਵਿੱਚ ਬੰਦਾ ਕਈ ਵਾਰੀ ਹੰਕਾਰ ਇੰਨਾ ਕਰ ਜਾਂਦਾ ਵੀ ਉਸਨੂੰ ਆਪਣੀ ਜਿਹੜੀ ਹੈ ਮਾੜੀ ਆਦਤ ਹੀ ਨਹੀਂ ਦਿਖਦੀ, ਅਤੇ ਕਈ ਵਾਰੀ ਨਿਮਰਤਾ ਇੰਨੀ ਆ ਜਾਂਦੀ ਹੈ ਵੀ ਬੰਦੇ ਨੂੰ ਆਪਣੇ ਆਪ ਦੇ ਵਿੱਚ ਸਿਰਫ ਗੁਣਾਂ ਨੂੰ ਛੱਡ ਕੇ ਗੰਦਾ ਬੰਦਾ ਜਿਹੜਾ ਔਗੁਣ ਹੀ ਦਿਖਦੇ ਨੇ। ਤਾਂ ਹਰ ਤਰ੍ਹਾਂ ਦੇ ਜਿਹੜੇ ਹਰ ਚੀਜ਼ ਦੇ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇ, ਤਾਂ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਸਵੈਮਾਣ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਪਹਿਲਾਂ ਬੰਦੇ ਨੂੰ ਆਪਣੀ ਕਦਰ ਆਪ ਹੀ ਕਰਨੀ ਚਾਹੀਦੀ ਹੈ, ਆਪਣੀ ਨਜ਼ਰਾਂ ਦੇ ਵਿੱਚ ਜਿਹੜਾ ਬੰਦਾ ਚੰਗਾ ਹੋਣਾ ਚਾਹੀਦਾ, ਤਾਂ ਹੀ ਬੰਦਾ ਦੂਸਰਿਆਂ ਦੀਆਂ ਨਜ਼ਰਾਂ ਦੇ ਵਿੱਚ ਚੰਗਾ ਹੋਏਗਾ। ਅਤੇ ਇਸੇ ਦੇ ਨਾਲ ਹੀ ਸੰਬੰਧਿਤ ਅੱਜ ਦਾ ਇਹ ਅਸੀਂ ਟੋਪਿਕ ਰੱਖਿਆ, ਨਜ਼ਰ ਅਤੇ ਨਜ਼ਰੀਆ, ਕਿਉਂਕਿ ਨਜ਼ਰ ਦੇ ਵਿੱਚ ਕਿਤੇ ਨਾ ਕਿਤੇ ਬੰਦਾ ਭਾਵੇਂ ਐਨਕ ਲਾ ਕੇ ਬੰਦਾ ਦੂਰ ਨੇੜੇ ਦੀ ਉਹ ਕਰ ਲੈਂਦਾ ਹੈ, ਪਰ ਜਦੋਂ ਇੱਕ ਵਾਰੀ ਨਜ਼ਰੀਆ ਜਦੋਂ ਬੰਦਾ ਕਿਸੇ ਦਾ ਵੇਖਣ ਦਾ ਭਾਵ ਜਿਹੜਾ ਉਹ ਪੂਰੀ ਹੀ ਦ੍ਰਿਸ਼ਟੀ ਬਦਲ ਦਿੰਦਾ, ਬੰਦੇ ਦਾ ਸੁਭਾਅ ਚੇਂਜ ਕਰ ਦਿੰਦਾ, ਬੰਦੇ ਦੀ ਸੁਭਾਅ ਦੇ ਵਿੱਚ ਇੰਨਾ ਪਰਿਵਰਤਨ ਆ ਜਾਂਦਾ ਵੀ ਜੇ ਬੰਦੇ ਵਿੱਚ ਹੰਕਾਰ ਹੋਵੇ ਤਾਂ ਉਹ ਬੰਦਾ ਆਪਣੇ
2: ਆਪਣੀਆਂ ਮਤਲਬ ਅਹਿਮੀਅਤ ਉਹ ਹੋ ਜਾਂਦਾ ਕਿ ਆਪਣੇ ਆਪ ਨੂੰ ਵੱਧ ਸਮਝਣ ਲੱਗ ਜਾਂਦਾ, ਆਪਣੇ ਗੁਣਗਾਣ ਗਾਉਣ ਲੱਗ ਜਾਂਦਾ ਆਪਣੇ ਆਪ ਹੀ। ਪਰ ਐਵੇਂ ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਵੀ ਦੇਖਿਆ ਕਿ ਜਿਵੇਂ ਤੁਸੀਂ ਕਿਹਾ ਕਿ ਆਪਣੀ ਅਹਿਮੀਅਤ ਪਛਾਣਨੀ ਚਾਹੀਦੀ ਆਪਾਂ ਨੂੰ, ਤਾਂ ਇਸ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਬਹੁਤੇ ਦੇਖਿਆ ਹੋਣਾ ਕਿ ਸਾਡੇ 'ਚ ਕੋਈ ਗੁਣ ਵੀ ਹੈ ਨਾ, ਤਾਂ ਬਹੁਤ ਲੋਕ ਇਹੋ ਜਿਹੇ ਹੁੰਦੇ ਨੇ ਉਹਨਾਂ ਨੂੰ ਸਾਡੇ ਗੁਣ ਨਹੀਂ ਦਿਖਦੇ, ਉਹਨਾਂ ਨੇ ਹਮੇਸ਼ਾ ਤੁਹਾਡੀਆਂ ਮਾੜੀਆਂ ਚੀਜ਼ਾਂ ਬਾਰੇ ਹੀ ਬੋਲਣਾ। ਫਿਰ ਹੌਲੀ ਹੌਲੀ ਕੀ ਹੁੰਦਾ, ਬੰਦੇ ਨੂੰ ਲੱਗਣ ਲੱਗ ਜਾਂਦੇ ਵੀ ਸ਼ਾਇਦ ਮੇਰੇ 'ਚ ਸਿਰਫ ਔਗੁਣ ਹੀ ਨੇ, ਕਿਉਂਕਿ ਉਹਨੂੰ ਮੇਰੀ ਜਿਹੜੀ ਚੰਗੀ ਆਦਤਾਂ ਤਾਂ ਨਜ਼ਰ ਆ ਹੀ ਨਹੀਂ ਰਹੀਆਂ। ਫਿਰ ਇਸ ਤਰ੍ਹਾਂ ਬੰਦਾ ਥੋੜ੍ਹਾ ਡੀਮੋਟੀਵੇਟ ਵੀ ਹੋ ਜਾਂਦਾ, ਹੌਲੀ ਹੌਲੀ ਜਿਹੜਾ ਹੈ ਉਹ ਆਪਣੇ ਆਪ 'ਚ ਹੀ ਗਲਤੀਆਂ ਲੱਭਣ ਲੱਗ ਜਾਂਦਾ।
0: ਜੀ ਬਿਲਕੁਲ ਜੀ, ਤੁਸੀਂ ਹੁਣ ਇੱਕ ਪਹਿਲੂ ਦੀ ਗੱਲ ਕੀਤੀ ਹੈ, ਦੂਸਰੇ ਪਹਿਲੂ ਦੀ ਵੀ ਗੱਲ ਅਸੀਂ ਪ੍ਰੋਗਰਾਮ 'ਚ ਕਰਾਂਗੇ, ਪਰ ਉਸ
2: ਜੀ
0: ਤੋਂ ਪਹਿਲਾਂ ਸੁਣਦੇ ਹਾਂ ਦਲੇਰ ਮਹਿੰਦੀ ਦੀ ਆਵਾਜ਼ 'ਚ ਗੀਤ।
2: ਜੀ

0: ਜੀ ਆਨੰਦਿਤਾ ਜੀ, ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਸੀਗੇ ਨਜ਼ਰ ਅਤੇ ਨਜ਼ਰੀਏ ਦੇ ਵਿੱਚ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਬੰਦਾ ਜਦੋਂ ਹੰਕਾਰ ਦੇ ਵਿੱਚ ਆਉਂਦਾ ਤਾਂ ਆਪਣੇ ਔਗੁਣ ਭੁੱਲ ਜਾਂਦਾ, ਅਤੇ ਜਦੋਂ ਨਿਮਰਤਾ ਦੇ ਵਿੱਚ ਆਉਂਦਾ ਤਾਂ ਬੰਦਾ ਜਿਹੜਾ ਹੈਗਾ ਆਪਣੇ ਗੁਣਾਂ ਨੂੰ ਭੁੱਲ ਕੇ ਸਿਰਫ ਔਗੁਣ
1: ਆਪਣੇ
0: ਚੇਤੇ
1: ਤੇ
0: ਰੱਖਦਾ,
1: ਜੀ
0: ਤਾਂ ਉਹ ਜਿਹੜੀ ਲੈਅ ਜਿਹੜੀ ਆ ਉਹ ਹਰ ਪਾਸੇ ਚੱਲਦੀ ਆ, ਕਿਉਂਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਕਿਹਾ ਸੀ, ਅਸੀਂ ਦੂਸਰੇ ਪਹਿਲੂ ਤੇ ਵੀ ਗੱਲ ਕਰਾਂਗੇ, ਕਿਉਂਕਿ ਅੱਜ ਕੱਲ ਅਜਿਹਾ ਵੀ ਹੋ ਰਿਹਾ, ਅੱਜ ਕੱਲ ਲੋਕ ਜਿਹੜੇ ਨੇ ਸਟੇਟਸ ਸਿੰਬਲ ਵੱਲ ਬਹੁਤ ਜਾ ਰਹੇ ਨੇ,
1: ਜੀ
0: ਦਿਖਾਵੇ ਦੀ ਜਿਹੜੀ ਹੈਗੀ ਆ ਦੁਨੀਆ ਬਹੁਤ ਵੱਧਦੀ ਜਾ ਰਹੀ ਹੈ, ਜਿਸ ਕਰਕੇ ਮੈਨੂੰ ਲੱਗਦਾ ਵੀ ਲੋਕਾਂ ਦੇ ਜਿਹੜੇ ਖਰਚੇ ਨੇ ਉਹ ਵੀ ਵੱਧਦੇ ਜਾ ਰਹੇ ਨੇ। ਪਹਿਲੇ ਹੁੰਦਾ ਸੀ ਕੋਈ ਸਮਾਂ ਸੀਗਾ
1: ਜੀ
0: ਵੀ ਘਰ ਦੇ ਵਿੱਚ ਇੱਕ ਕਮਾਉਣ ਵਾਲਾ ਬੰਦਾ ਹੁੰਦਾ ਸੀ ਅਤੇ ਘਰ ਦੇ ਵਿੱਚ 7 ਜੀਅ ਖਾਣ ਵਾਲੇ ਹੁੰਦੇ ਸੀ ਅਤੇ ਉਹ ਵੀ ਪਲ ਜਾਂਦੇ ਸੀਗੇ, ਅਤੇ ਅੱਜ ਦੀ ਤਰੀਕ ਘਰ ਦੇ ਵਿੱਚ ਅਗਰ 4 ਜੀਅ ਨੇ ਤਾਂ 4 ਜੀਅ ਕਮਾਉਣ ਵਾਲੇ ਚਾਹੀਦੇ ਹੈ।
1: ਜੀ ਬਿਲਕੁਲ, ਉਹ
0: ਤਾਂ
1: ਮਹਿੰਗਾਈ ਇੰਨੀ ਹੋ ਗਈ ਹੈ, ਕੁਝ ਇਸ ਕਰਕੇ ਵੀ ਥੋੜ੍ਹਾ ਜਿਹਾ ਹੋ ਗਿਆ ਹੈ।
0: ਜੀ, ਮਹਿੰਗਾਈ ਦੇ ਨਾਲ ਉਹੀ ਹੋ ਗਿਆ ਨਾ ਵੀ ਸਟੇਟਸ ਸਿੰਬਲ ਹੋ ਗਿਆ, ਹਰ ਚੀਜ਼ ਵਿਖਾਵੇ ਦਾ ਹੋ ਗਿਆ। ਜਦੋਂ ਘਰ ਦੇ ਵਿੱਚ ਕਿਸੇ ਬੰਦੇ ਨੇ ਸਾਈਕਲ ਲਿਆਉਣਾ ਸੀ ਤਾਂ ਉਹ ਵੀ ਕਿਸ਼ਤਾਂ 'ਤੇ ਆਉਂਦਾ
1: ਜੀ,
0: ਸੀ, ਔਰ ਅੱਜ ਹੱਥ ਦੇ ਵਿੱਚ ਲੋਕ ਲੱਖਾਂ ਰੁਪਏ ਦੇ 50-50 ਹਜ਼ਾਰ ਦੇ ਮੋਬਾਈਲ ਐਵੇਂ ਚੱਕੀ ਫਿਰਦੇ ਨੇ।
1: ਜੀ ਜੀ
0: ਕੋਈ
1: ਬਿਲਕੁਲ,
0: ਸਮਾਂ ਸੀ ਕਿਸੇ ਦੇ ਘਰ ਗੱਡੀ ਹੁੰਦੀ ਸੀ ਤਾਂ ਉਹ ਵੀ ਕਿਸੇ ਕਿਸੇ ਦੇ ਘਰ ਹੁੰਦੀ ਸੀਗੀ, ਅਤੇ ਪਹਿਲਾਂ ਉਹ ਬੰਦਾ ਐਡਵਾਂਸ ਜਾ ਕੇ ਕਹਿ ਦਿੰਦਾ ਸੀ ਵੀ ਮੇਰੇ ਘਰ ਵਿਆਹ
1: ਆ
0: ਸ਼ਾਦੀ
1: ਰਿਹਾ
0: ਦਾ
1: ਫੰਕਸ਼ਨ
0: ਪ੍ਰੋਗਰਾਮ
1: ਜਾਂ ਕੁਝ
0: ਹੈਗਾ
1: ਵੀ।
0: ਅਤੇ
1: ਜੀ
0: ਤੁਸੀਂ ਇਸ ਤਰੀਕ ਨੂੰ ਗੱਡੀ ਫ੍ਰੀ
1: ਸਾਨੂੰ
0: ਰੱਖਣਾ ਕਿਸੇ ਨੂੰ
1: ਜੀ
0: ਦੇਣਾ ਨਾ, ਅਤੇ ਅੱਜ ਉਹ ਵੀ ਹੈ ਵੀ ਕਈਆਂ ਦੇ ਘਰ ਅੱਜ 3-3 4-4 ਗੱਡੀਆਂ ਵੀ ਖੜੀਆਂ ਨੇ,
1: ਜੀ
0: ਤਾਂ
1: ਬਿਲਕੁਲ,
0: ਕਿੱਥੇ ਨਾ ਕਿੱਥੇ ਉਹ ਸਟੇਟਸ ਸਿੰਬਲ ਹੋ ਗਿਆ ਵੀ ਇੱਕ ਗੱਡੀ ਦੇ ਵਿੱਚ ਅੱਜ ਦੀ ਤਰੀਕ 'ਚ ਜਦੋਂ ਕਿੱਥੇ ਜਾਣਾ ਹੁੰਦਾ ਤਾਂ ਉਹ ਇਕੱਲਾ ਬੰਦਾ ਵੀ ਜਾਂਦਾ, ਜਦਕਿ ਉਹਦੇ 4 ਸੀਟਾਂ ਨੇ। ਉਹ ਜਾਣ ਵਾਸਤੇ ਉਹ 2-ਵੀਲਰ ਹੈ ਜਿਹੜਾ ਉਹ ਬਹੁਤ ਜਿਹੜਾ ਘੱਟ
1: ਘੱਟ ਯੂਜ਼
0: ਯੂਜ਼ ਕਰਦੇ
1: ਕਰਦੇ ਨੇ
0: ਨੇ,
1: ਜੀ
0: ਤਾਂ ਉਸ ਤੋਂ ਇਲਾਵਾ ਹੋਰ ਵੀ ਬਹੁਤ ਅਜਿਹੀਆਂ ਚੀਜ਼ਾਂ ਨੇ ਜਿਵੇਂ ਕਿ ਵਟਸਐਪ ਤੇ ਜਾਂ ਕੋਈ ਵੀ ਸੋਸ਼ਲ ਮੀਡੀਆ ਤੇ ਲੋਕੀ
1: ਫੋਟੋਜ਼
0: ਸਟੇਟਸ
1: ਵਗੈਰਾ
0: ਸਿੰਬਲ
1: ਜੀ
0: ਜਿਹੜੇ ਨੇ ਦਿਖਾਉਂਦੇ ਨੇ ਆਪਣਾ ਵੀ ਮੈਂ ਇੱਥੇ ਘੁੰਮ ਰਿਹਾ, ਮੈਂ ਉੱਥੇ ਘੁੰਮ ਰਿਹਾ। ਫੋਟੋ ਭਾਵੇਂ ਪੁਰਾਣੀ ਹੋਵੇ ਜਾਂ ਫੋਟੋ ਨੂੰ ਖਿੱਚਣ ਦਾ ਨਜ਼ਰੀਆ ਅਲੱਗ ਹੋਵੇ, ਅੱਜ ਕੱਲ੍ਹ ਹੋਰ ਵੀ ਇੱਕ ਹੋਰ ਐਪ ਚੱਲ ਗਈ ਹੈ ਜਿਹਦੇ 'ਤੇ ਤੁਸੀਂ ਘਰ ਬੈਠੇ ਹੀ ਆਪਣੀ ਬਾਹਰ ਦੀ ਦੁਨੀਆ ਦੀ ਫੋਟੋ ਜਿਹੜੀ ਆ ਉਹ ਬਣਾ
1: ਬਣਾ
0: ਕੇ
1: ਸਕਦੇ
0: ਤੁਸੀਂ
1: ਹੋ ਉੱਥੇ।
0: ਸ਼ੋ ਆਫ ਕਰ ਸਕਦੇ ਹੋ, ਤਾਂ
1: ਜੀ ਜੀ
0: ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅਸੀਂ ਜਿਹੜਾ ਉਸ ਵੱਲ ਜਾ ਰਹੇ ਹਾਂ, ਵੈਸਟਰਨ ਕਲਚਰ ਵੱਲ ਜਾ ਰਹੇ ਹਾਂ ਅਤੇ ਆਪਣੀ ਸੱਭਿਅਤਾ ਤੋਂ ਦੂਰ ਹੁੰਦੇ ਜਾ ਰਹੇ ਹਾਂ, ਜਦਕਿ ਵੈਸਟਰਨ ਲੋਕ ਜਿਹੜੇ ਨੇ ਇੱਥੇ ਆ ਕੇ ਉਹ ਸਾਡੇ ਕਲਚਰ ਨੂੰ
1: ਨੂੰ
0: ਅਪਣਾ
1: ਐਕਸਪਲੋਰ ਕਰ
0: ਰਹੇ
1: ਰਹੇ
0: ਨੇ।
1: ਨੇ ਜੀ, ਅਤੇ ਜਿਵੇਂ ਤੁਸੀਂ ਕਿਹਾ ਇਹ ਪਹਿਲੂ ਦੀ ਗੱਲ ਕਰ ਰਹੇ ਹੋ, ਅਤੇ ਨਾਲ ਹੀ ਮੈਂ ਗੱਲ ਕਰਾਂਗੀ ਵੀ ਇਸ ਦੇ ਵਿੱਚ ਹੀ ਨਜ਼ਰ ਅਤੇ ਨਜ਼ਰੀਆ ਵਿੱਚ ਇਹ ਵੀ ਆਉਂਦਾ ਕਿ ਇੱਕ ਨੁਕਤਾ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਘੱਟ ਬੋਲਣ ਵਾਲੇ ਇਨਸਾਨ ਨੂੰ ਜਿਹੜਾ ਹੈ ਨਾ, ਵੈਸੇ ਜ਼ਿਆਦਾਤਰ ਹਰ ਕੋਈ ਪਸੰਦ ਕਰਦਾ ਹੈ। ਜ਼ਿਆਦਾ ਬੋਲਣ ਦੀ ਆਦਤ ਮਤਲਬ ਕਈ ਵਾਰ ਸਾਡੇ 'ਤੇ ਭਾਰੀ ਵੀ ਪੈ ਜਾਂਦੀ ਹੈ, ਕਿਉਂਕਿ ਅਸੀਂ ਕਈ ਵਾਰੀ ਜਿਹੜਾ ਹੁੰਦਾ ਆਪਣੇ ਇਹੋ ਜਿਹੇ ਭੇਤ ਵੀ ਸਾਂਝੇ ਕਰ ਲੈਂਦੇ ਹਾਂ ਜਿਹੜੇ ਸਾਨੂੰ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ। ਅਤੇ ਕਈ ਵਾਰ ਫਿਰ ਐਵੇਂ ਵੀ ਹੁੰਦਾ ਕਿ ਜਦੋਂ ਆਪਾਂ ਆਪਣੇ ਭੇਤ ਸਾਂਝੇ ਕਰ ਲੈਂਦੇ ਹਾਂ ਫਿਰ ਦੂਜਾ ਬੰਦਾ ਉਹਦਾ ਗਲਤ ਫਾਇਦਾ ਚੱਕਣ ਲੱਗ ਜਾਂਦਾ, ਜਾਂ ਉਹ ਤੁਹਾਨੂੰ ਕਹਿ ਲਓ ਵੀ ਡਰਾਉਣ ਲੱਗ ਜਾਂਦੇ ਨੇ ਵੀ ਤੁਹਾਨੂੰ ਇਹ ਕੁਛ ਕਰਨਾ ਪਏਗਾ, ਤੁਹਾਡੇ ਤੋਂ ਕੋਈ ਵੀ ਕੰਮ ਕਰਾ ਲੈਂਦੇ ਨੇ ਉਹ ਗੱਲ ਦਾ ਡਰਾਵਾ ਦੇ ਕੇ। ਪਰ ਇਹ ਵੀ ਗੱਲ ਹੈ ਕਿ ਮਾਨਸਿਕ ਤੌਰ 'ਤੇ ਜਿਹੜਾ ਬੰਦਾ ਉਹ ਫਿਰ ਕਮਜ਼ੋਰ ਹੋ ਜਾਂਦਾ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਆਪਣੀ ਗੱਲਾਂ ਸ਼ੇਅਰ ਕਰਕੇ ਸ਼ਾਇਦ ਗਲਤੀ ਕਰ ਲਈ, ਫਿਰ ਉਹਨੂੰ ਹੌਲੀ ਹੌਲੀ ਇਹ ਵੀ ਲੱਗਣ ਲੱਗ ਜਾਂਦਾ ਕਿ ਮੈਂ ਆਪਣੀਆਂ ਗੱਲਾਂ ਸਿਰਫ ਆਪਣੇ ਤੱਕ ਰੱਖਣੀਆਂ ਨੇ। ਪਰ ਇੱਥੇ ਇਹ ਵੀ ਹੁੰਦਾ ਕਿ ਦੇਖੋ ਆਪਣੀਆਂ ਗੱਲਾਂ ਜੇ ਅਸੀਂ ਆਪਣੇ ਤੱਕ ਰੱਖਾਂਗੇ ਤਾਂ ਸਾਡਾ ਮਨ ਵੀ ਭਾਰੀ ਰਹਿੰਦਾ, ਦਿਮਾਗ 'ਚ ਵੀ ਉਹ ਖਿਆਲ ਫਿਰ ਚੱਲੀ ਜਾਂਦੇ ਨੇ। ਤਾਂ ਹਰ ਬੰਦੇ ਨੂੰ ਕੋਈ ਨਾ ਕੋਈ ਤਾਂ ਜ਼ਰੂਰ ਚਾਹੀਦਾ ਹੁੰਦਾ ਜਿਹਦੇ ਨਾਲ ਆਪਣਾ ਦਿਲ ਹੌਲਾ ਕਰ ਸਕੇ, ਆਪਣੀਆਂ ਗੱਲਾਂ ਸਾਂਝੀਆਂ ਕਰ ਸਕੇ। ਤਾਂ ਇਹੀ ਹੈ ਕਿ ਸਾਨੂੰ ਜਿਹੜਾ ਬੋਲਣਾ ਵੀ ਹੈ ਉਹ ਸਹੀ ਹਿਸਾਬ ਨਾਲ ਅਤੇ ਕਿਸ ਨਾਲ ਗੱਲ ਕਰਨੀ ਚਾਹੀਦੀ ਹੈ ਇਹ ਵੀ ਆਉਣਾ ਚਾਹੀਦਾ। ਅਤੇ ਜਿਵੇਂ ਕਹਿੰਦੇ ਨੇ ਨਾ ਕਿ ਜੋ ਸਾਡੇ ਬੋਲ ਜਿਹੜੇ ਮੂੰਹੋਂ ਨਿਕਲੇ ਨੇ ਉਹ ਬੜੇ ਸੋਚੇ ਸਮਝੇ ਅਤੇ ਨਾਪੇ ਤੋਲੇ ਹੋਣੇ ਚਾਹੀਦੇ ਨੇ, ਕਿਉਂਕਿ ਇਹਦੇ ਨਾਲ ਜੀਵਨ ਬਹੁਤ ਚੰਗਾ ਰਹਿੰਦਾ। ਕਿਉਂਕਿ ਸਾਨੂੰ ਕਦੇ ਕਦੇ ਨਾ ਕਹਿਣ ਦੀ ਆਦਤ ਵੀ ਪਾਉਣੀ ਚਾਹੀਦੀ ਹੈ, ਕਿਉਂਕਿ ਜੇ ਤੁਸੀਂ ਹਰ ਵਾਰ ਹਰ ਕਿਸੇ ਨੂੰ ਹਾਂ ਕਰੀ ਜਾਓਗੇ ਹਰ ਗੱਲ 'ਤੇ ਫਿਰ ਕੀ ਹੋਏਗਾ, ਉਹ ਤੁਹਾਨੂੰ ਵਿਹਲਾ ਸਮਝਣ ਲੱਗ ਜਾਏਗਾ, ਜਾਂ ਉਹਨਾਂ ਦੇ ਵਿੱਚ ਤੁਹਾਡੀ ਅਹਿਮੀਅਤ ਨਹੀਂ ਰਹੇਗੀ। ਵੀ ਉਹਨਾਂ ਨੇ ਸੋਚਣਾ ਕਿ ਮੇਰਾ ਕੋਈ ਕੰਮ ਨਹੀਂ ਹੋ ਰਿਹਾ, ਚਲੋ ਉਹ ਤੋਂ ਕਰਾ ਲੈਂਦੇ ਹਾਂ, ਉਹਨੇ ਤਾਂ ਹਾਂ ਕਹਿ ਹੀ ਦੇਣਾ। ਤਾਂ ਇਸ ਤਰ੍ਹਾਂ ਉਹ ਤੁਹਾਨੂੰ ਮਤਲਬ ਐਵੇਂ ਵਿਹਲਾ ਸਮਝਣ ਲੱਗ ਜਾਂਦੇ ਨੇ।
0: ਜੀ ਬਿਲਕੁਲ ਜੀ, ਕਈ ਵਾਰੀ ਨਹੀਂ ਬਹੁਤ ਵਾਰੀ ਅਜਿਹਾ ਹੀ ਹੁੰਦਾ ਵੀ ਅਸੀਂ ਜਦੋਂ ਦੂਸਰੇ ਬੰਦੇ ਨੂੰ ਕੋਈ ਜਾਂ ਛੋਟਾ ਬੰਦਾ ਅਸੀਂ ਵੇਖ ਲੈਂਦੇ ਹਾਂ ਤਾਂ ਉਸਨੂੰ ਅਸੀਂ ਮਾਤੜ ਸਮਝ ਕੇ ਆਪਣਾ ਪੂਰਾ ਰੋਬ ਦਿਖਾਉਣਾ ਸ਼ੁਰੂ ਕਰ ਦਿੰਦੇ ਹਾਂ। ਅਸਲ ਵਿੱਚ ਚੰਗਾ ਬੰਦਾ ਜਾਂ ਸਿਆਣਾ ਬੰਦਾ ਉਹੀ ਹੁੰਦਾ ਕਿੱਥੇ ਚੁੱਪ ਕਰਨਾ, ਬਹੁਤਾ ਜ਼ਿਆਦਾ ਬੋਲਣ ਵਾਲਾ ਤਾਂ ਉਸਨੇ ਬੋਲੀ ਜਾਣਾ,

0: ਪਰ ਉਸ ਨੂੰ ਕਈ ਵਾਰੀ ਇਹ ਵੀ ਅਹਿਸਾਸ ਨਹੀਂ ਹੁੰਦਾ ਵੀ ਦੂਸਰਾ ਬੰਦਾ ਮੈਨੂੰ ਸੁਣ ਰਿਹਾ ਜਾਂ
1: ਜਾਂ ਨਹੀਂ
0: ਨਹੀਂ
1: ਸੁਣ ਰਿਹਾ
0: ਪਰ
1: ਜੀ
0: ਅਸਲ ਸਿਆਣਾ ਜਾਂ ਚੰਗਾ ਬੰਦਾ ਉਹੀ ਹੁੰਦਾ ਵੀ ਚੁੱਪ ਕਿੱਥੇ ਕਰਨਾ, ਕਿਉਂਕਿ ਚੁੱਪ ਦੀ ਵੀ ਆਪਣੀ ਇੱਕ ਭਾਸ਼ਾ ਹੈ। ਜਦੋਂ ਬੰਦਾ ਚੁੱਪ ਕਰ ਜਾਂਦਾ, ਚੁੱਪ ਕਰਕੇ ਵੀ ਬਹੁਤ ਕੁਝ ਕਿਹਾ ਜਾ ਸਕਦਾ। ਜਦੋਂ ਅਸੀਂ ਉਸ ਜਗ੍ਹਾ 'ਤੇ ਮੌਜੂਦ ਨਹੀਂ ਹੁੰਦੇ ਤਾਂ ਸਾਡੀ ਪਿੱਠ ਪਿੱਛੇ ਹੀ ਸਾਡੇ ਸਿਆਣਪ ਦੀਆਂ ਜਿਹੜੀਆਂ ਉਹ
1: ਗੱਲਾਂ
0: ਗੱਲਾਂ
1: ਹੁੰਦੀਆਂ
0: ਇਸੇ ਕਰਕੇ ਹੀ ਹੁੰਦੀਆਂ ਨੇ,
1: ਜੀ,
0: ਕਿਉਂਕਿ ਜਦੋਂ ਬੰਦਾ ਕੋਈ ਜ਼ਿਆਦਾ ਬੋਲਦਾ, ਬੋਲਦੇ ਬੋਲਦੇ ਕਈ ਵਾਰੀ ਉਹ ਸ਼ਬਦਾਂ ਦੀ ਉਹ ਸਾਂਝ ਤੋੜ ਬੈਠਦਾ ਅਤੇ ਉਹ ਜਿਹੜਾ ਉਹ ਲਹਿਜਾ ਜਿਹੜਾ ਉਹ ਹੋਰ
1: ਬਦਲ ਜਾਂਦਾ
0: ਕਿੱਥੇ ਦਾ ਕਿੱਥੇ ਹੋਰ ਹੋ ਜਾਂਦਾ।
1: ਜੀ ਜੀ
0: ਤਾਂ ਮੈਨੂੰ ਲੱਗਦਾ ਵੀ ਅਜਿਹਾ ਨਹੀਂ ਹੋਣਾ
1: ਜੀ,
0: ਚਾਹੀਦਾ।
1: ਬਸ ਉਹੀ ਕਹਿ ਰਹੇ ਕਿ ਨਾਪ ਤੋਲ ਕੇ ਬੋਲਣਾ ਚਾਹੀਦਾ, ਨਾ ਹੀ ਜ਼ਿਆਦਾ ਬੋਲੋ ਨਾ ਹੀ ਘੱਟ ਬੋਲੋ, ਕਿਉਂਕਿ ਦੋਨੇ ਚੀਜ਼ਾਂ ਹੀ ਤੁਹਾਡੇ ਲਈ ਕਦੇ ਕਦੇ ਫਾਇਦੇਮੰਦ ਵੀ ਹੁੰਦੀਆਂ ਨੇ, ਕਈ ਵਾਰ ਨੁਕਸਾਨ ਵੀ ਦੇ ਜਾਂਦੀਆਂ ਨੇ
0: ਜੀ
1: ਤੁਹਾਨੂੰ।
0: ਬਿਲਕੁਲ ਜੀ,
1: ਜੀ
0: ਬੋਲਦੇ ਬੋਲਦੇ ਕਈ ਵਾਰੀ ਬੰਦੇ ਨੂੰ ਇਹ ਵੀ ਨਹੀਂ ਪਤਾ ਚੱਲਦਾ ਵੀ ਜਿਹੜੇ ਗੱਲਾਂ ਗੁੱਝੇ ਭੇਤ ਰੱਖਣ ਵਾਲੀਆਂ ਨੇ, ਦਿਲ ਦੀਆਂ ਗੱਲਾਂ ਨੇ, ਉਹ ਕਿਸੇ ਦੇ ਸਾਹਮਣੇ ਨਹੀਂ ਖੋਲੀ ਦੀਆਂ। ਅਤੇ ਇਹ ਵੀ ਜ਼ਰੂਰੀ ਹੈ, ਦੂਸਰੇ ਪਹਿਲੂ ਦੀ ਗੱਲ ਕਰੀਏ ਤਾਂ ਆਪਣੇ ਜਿਹੜੇ ਦਿਲ ਦੇ ਭੇਦ ਹੈ, ਆਪਣੇ ਮਨ ਹਲਕਾ ਕਰਨ ਵਾਸਤੇ ਸਾਨੂੰ ਆਪਣਿਆਂ ਦੀ ਪਛਾਣ ਹੋਣੀ ਚਾਹੀਦੀ ਹੈ,
1: ਜੀ
0: ਉਹਨਾਂ ਆਪਣਿਆਂ ਕੋਲ ਜਾ ਕੇ ਦਿਲ ਹੌਲਾ ਕਰਨਾ ਚਾਹੀਦਾ। ਕਹਿੰਦੇ ਨੇ ਕਿ ਦੁੱਖ ਦੱਸਣ ਦੇ ਨਾਲ ਘਟਦਾ ਅਤੇ ਸੁੱਖ ਦੱਸਣ ਦੇ ਨਾਲ ਵੱਧਦਾ। ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਜ਼ਰੂਰਤ ਹੈ, ਅਤੇ ਜਿਹੜੀ ਬਹੁਤ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੇ ਵਰਗੀ, ਉਹ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ।
1: ਜੀ,
0: ਤਾਂ
1: ਬਾਕੀ ਗੱਲਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ, ਇੱਕ ਗੀਤ ਸੁਣ ਲੈਂਦੇ ਹਾਂ ਜੀ।
0: ਬਿਲਕੁਲ ਜੀ।

0: ਆਕਾਸ਼ਵਾਣੀ ਐਟ 90
1: ਜੀ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਸੀਗੇ ਨਜ਼ਰ ਅਤੇ ਨਜ਼ਰੀਆ ਦੀ ਵਿੱਚ ਸਵੈਮ ਆਉਣ ਦੀ ਬੋਲਣ ਦੀ ਬੋਲਣ ਦੇ ਨਾਲ ਮੈਨੂੰ ਲੱਗਦਾ ਵੀ ਜਿਹੜਾ ਬੰਦਾ ਘੱਟ ਬੋਲਦਾ ਉਹਦਾ ਕਿਤੇ ਨਾ ਕਿਤੇ ਸਵੈਮ ਆਉਣ ਜਿਹੜਾ ਉਹਦੇ ਵਿੱਚ ਹੁੰਦਾ ਜਿਵੇਂ ਕਿ ਅਸੀਂ ਸਵੈਮ ਆਉਣ ਉਹ ਦੌਲਤ ਹੈ ਜੋ ਮਨੁੱਖ ਨੂੰ ਹਰ ਹਾਲਤ ਦੇ ਵਿੱਚ ਸਿਰ ਉੱਚਾ ਰੱਖਣਾ ਸਿਖਾਉਂਦੀ ਹੈ ਅਤੇ ਇਹਦੇ ਨਾਲ ਹੀ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣਾ ਚਾਹਾਂਗਾ ਅਗਰ ਤੁਹਾਨੂੰ ਕੋਈ ਵਿਅਕਤੀ ਜਿਹੜਾ ਗਲਤ ਕੰਮ ਜਾਂ ਗਲਤ ਵਿਚਾਰ ਕਰਨ ਲਈ ਪ੍ਰੇਰਿਤ ਹੈ ਤਾਂ ਤੁਹਾਨੂੰ ਆਪਣੇ ਸਵੈਮ ਆਉਣ ਦੇ ਹੁੰਦੇ ਤੁਸੀਂ ਉਹਨਾਂ ਨੂੰ ਬਿਲਕੁਲ ਹੀ ਇਨਕਾਰ ਕਰ ਦੇਣਾ ਚਾਹੀਦਾ ਹੈ ਅਗਰ ਤੁਸੀਂ ਜਿਸ ਤਰ੍ਹਾਂ ਕਿ ਪ੍ਰੋਗਰਾਮ ਦੇ ਵਿੱਚ ਪਹਿਲੇ ਗੱਲ ਕੀਤੀ ਹੈ ਸਟੇਟਸ ਸਿੰਬਲ ਦੀ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਅਸਲ ਜ਼ਿੰਦਗੀ ਦੇ ਵਿੱਚ ਜਿਉਣਾ ਚਾਹੀਦਾ ਜਦਕਿ ਨਕਲੀ ਲਾਈਫ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਜਿਹੜੀ ਖੁਸ਼ੀ ਮਾਣ ਸਕਦੇ ਹੋ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਦੂਸਰਿਆਂ ਨੂੰ ਖੁਸ਼ ਕਰ ਸਕਦੇ ਹੋ ਅਸੀਂ ਦੂਸਰਿਆਂ ਨੂੰ ਖੁਸ਼ ਕਰਨ ਦੇ ਵਿੱਚ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਭੁੱਲ ਜਾਂਦੇ ਹਾਂ
2: ਜੀ ਜਿਵੇਂ ਕਿ ਦੂਜਿਆਂ ਨੂੰ ਖੁਸ਼ ਕਰਨ ਦੇ ਲਈ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ ਜਿਵੇਂ ਪਹਿਲਾਂ ਅਸੀਂ ਵੀ ਗੱਲ ਕਰ ਰਹੇ ਸੀਗੇ ਕਿ ਘੱਟ ਬੋਲਣਾ ਜਾਂ ਵੱਧ ਬੋਲਣਾ
1: ਜੀ
2: ਪਰ ਇਹਦੇ ਵਿੱਚ ਇਹ ਵੀ ਕਹਾਂਗੇ ਕਿ ਆਪਣੇ ਜਿਹੜਾ ਗਿਆਨ ਹੈ ਨਾ ਦੂਸਰਿਆਂ ਨਾਲ ਸਾਂਝਾ ਵੀ ਜ਼ਰੂਰ ਕਰੋ ਤਾਂ ਜੋ ਲੋਕ ਜਿਹੜੇ ਨੇ ਆਪਣੇ ਤੋਂ ਕੁਝ ਸਿੱਖ ਸਕਣਗੇ ਅਤੇ ਨਾਲ ਹੀ ਉਹ ਉਹਨਾਂ ਦਾ ਸਤਿਕਾਰ ਵੀ ਵਧੇਗਾ ਵੀ ਸ਼ਾਇਦ ਇਹਦੇ ਵਿਚਾਰ ਬਹੁਤ ਉੱਚ ਨੇ ਅਤੇ ਨਾਲ ਹੀ ਇਹ ਵੀ ਹੁੰਦਾ ਕਿ ਉਹਨਾਂ ਦੇ ਵਿੱਚ ਵੀ ਫਿਰ ਇਹ ਆਉਂਦੇ ਕਿ ਮੈਂ ਇਹਦੇ ਵਰਗਾ ਬਣਨਾ ਅਤੇ ਉਹਨਾਂ ਦੀ ਸੋਚ ਵਿੱਚ ਵੀ ਵਾਧਾ ਹੋਏਗਾ ਅਤੇ ਨਾਲ ਨਾਲ ਤੁਹਾਨੂੰ ਵੀ ਚੰਗਾ ਲੱਗੇਗਾ ਪਰ ਇਹਦੇ ਵਿੱਚ ਗੱਲ ਇਹ ਵੀ ਹੈ ਕਿ ਜਦੋਂ ਵੀ ਬਹੁਤ ਗੁੱਸੇ ਵਿੱਚ ਹੋਵੋ ਜਾਂ ਜਦ ਹੀ ਤੁਹਾਨੂੰ ਬਹੁਤ ਖੁਸ਼ੀ ਹੋਵੇ ਤਾਂ ਕਹਿੰਦੇ ਨੇ ਨਾ ਕਿ ਕੋਈ ਵੀ ਵਾਅਦਾ ਨਾ ਕਰੋ ਕੋਈ ਵੀ ਬੋਲ ਨਾ ਦਿਓ ਕਿਸੇ ਨੂੰ ਕਿਉਂਕਿ ਜਦੋਂ ਤੁਸੀਂ ਉਹ ਜ਼ਬਾਨ ਜਿਹੜੀ ਹੈ ਪੁਗਾ ਨਹੀਂ ਸਕਦੇ ਤਾਂ ਦੂਜੇ ਬੰਦੇ ਦਾ ਫਿਰ ਵਿਸ਼ਵਾਸ ਟੁੱਟ ਜਾਂਦਾ ਫਿਰ ਬਹੁਤ ਔਖਾ ਹੁੰਦਾ ਵੀ ਉਹ ਸੋਚਦਾ ਵੀ ਮੈਂ ਕਿਸ ਨਾਲ ਆਪਣੀ ਗੱਲ ਕਰਾਂ ਜਾਂ ਮੈਨੂੰ ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਵੀ ਕੀ ਮੈਂ ਕਿਸੇ ਨਾਲ ਆਪਣੀ ਗੱਲ ਕਰਨੀ ਹੈ ਜਾਂ ਮੈਂ ਕਿਸੇ ਨੂੰ ਕੋਈ ਗੱਲ ਕਹਿ ਸਕਦਾ ਕਿਉਂਕਿ ਉਹਨਾਂ ਨੂੰ ਹਮੇਸ਼ਾ ਹੀ ਲੱਗਦਾ ਵੀ ਸ਼ਾਇਦ ਇਹ ਵੀ ਮੇਰਾ ਵਿਸ਼ਵਾਸ ਜਿਹੜਾ ਤੋੜ ਦੇਗਾ ਜਾਂ ਮੈਨੂੰ ਇਹ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਤਾਂ ਇਸ ਲਈ ਐਵੇਂ ਹੋ ਜਾਂਦਾ ਫਿਰ ਉਹ ਬੰਦਾ ਜਿਹੜਾ ਇਕੱਲਾ ਇਕੱਲਾ ਹੀ ਰਹਿਣ ਲੱਗ ਜਾਂਦਾ ਵੀ ਉਹਨੂੰ ਐਂ ਲੱਗਦਾ ਵੀ ਸ਼ਾਇਦ ਮੈਂ ਆਪਣੀ ਗੱਲਾਂ ਆਪਣੇ ਤੱਕ ਹੀ ਰੱਖਾਂ ਤਾਂ ਬਹੁਤ ਚੰਗਾ ਹੈ ਤਾਂ ਇਸ ਤਰ੍ਹਾਂ ਬੰਦਾ ਕਹਿ ਲਓ ਵੀ ਹੌਲੀ ਹੌਲੀ ਆਪਣੀ ਗੱਲਾਂ ਨਾਲ ਆਪ ਹੀ ਘੁੱਟਣ ਵੀ ਲੱਗ ਜਾਂਦਾ ਹੈ ਕਿਉਂਕਿ ਕਹਿੰਦੇ ਨੇ ਨਾ ਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਜਿਹੜਾ ਦੁੱਖ ਹੈ ਉਹ ਵੰਡਣ ਨਾਲ ਘੱਟਦਾ ਹੀ ਹੈ ਤਾਂ ਐਵੇਂ ਹੁੰਦਾ ਕਿ ਜੇ ਤੁਸੀਂ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਤਾਂ ਜੇ ਤੁਹਾਡੇ ਨਾਲ ਕੋਈ ਬੰਦਾ ਸ਼ੇਅਰ ਕਰ ਰਿਹਾ ਤਾਂ ਹਮੇਸ਼ਾ ਇਹ ਰੱਖੋ ਕਿ ਤੁਸੀਂ ਉਹ ਕੁਝ ਵੀ ਕਹਿ ਰਿਹਾ ਤਾਂ ਉਹ ਗੱਲਾਂ ਆਪਣੇ ਤੱਕ ਹੀ ਰੱਖੋ ਅਤੇ ਜੇ ਕੋਈ ਤੁਸੀਂ ਉਹ ਤੁਹਾਡੇ ਨਾਲ ਵਾਅਦਾ ਕਰ ਰਹੇ ਆ ਤੁਸੀਂ ਕਿਸੇ ਨਾਲ ਵਾਅਦਾ ਕਰ ਰਹੇ ਹੋ ਤਾਂ ਗੱਲ ਜ਼ਰੂਰ ਇੰਨੀ ਕੁ ਰੱਖੋ ਕਿ ਤੁਸੀਂ ਆਪਣੀ ਜ਼ੁਬਾਨ 'ਤੇ ਪੱਕੇ ਰਹੋ ਕਿ ਉਹ ਗੱਲ ਪੁਗਾ ਸਕੋ ਤੁਸੀਂ
1: ਜੀ ਬਿਲਕੁਲ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਗਿਆਨ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਵੀ ਗਿਆਨ ਦਾ ਕੜਾ ਕਦੇ ਨਹੀਂ ਭਰਦਾ ਗਿਆਨ ਜਿੰਨਾ ਮਿਲੇ ਜਦੋਂ ਮਿਲੇ ਜਿਹੜੀ ਉਮਰ 'ਚ ਮਿਲੇ ਭਾਵੇਂ ਛੋਟੇ ਬੰਦੇ ਤੋਂ ਮਿਲੇ ਜਾਂ ਵੱਡੇ ਬੰਦੇ ਤੋਂ ਮਿਲੇ ਲੈ ਲੈਣਾ ਚਾਹੀਦਾ ਅਤੇ ਗਿਆਨ ਜਿੰਨਾ ਤੁਹਾਡੇ ਵਿੱਚ ਹੋਏਗਾ ਉਸਦੀ ਸ਼ਮਤਾ ਜਿਹੜੀ ਹੈ ਉਨੀ ਹੀ ਵੱਧਦੀ ਜਾਵੇਗੀ ਅਤੇ ਉਸਦੇ ਨਾਲ ਹੀ ਜਿਹੜੀ ਤੁਸੀਂ ਗੱਲ ਕਹੀ ਹੈ ਬੋਲਣ ਦੀ ਬੰਦੇ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਸ਼ਬਦਾਂ ਦੀ ਵਿਆਖਿਆ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਦੁੱਖ ਸੁੱਖ ਜਿਹੜੇ ਆਪਣੇ ਸੋਚ ਸਮਝ ਕੇ ਆਪਣੇ ਹੀ ਬੰਦਿਆਂ ਦੇ ਨਾਲ ਜਿਹੜੇ ਨੇ ਫਰੋਲਣੇ ਚਾਹੀਦੇ ਆ
2: ਜੀ ਅਤੇ ਨਾਲ ਇਹ ਵੀ ਹੁੰਦਾ ਕਿ ਜੇ ਤੁਹਾਡੀ ਕੋਈ ਗਲਤੀ ਵੀ ਹੋ ਜਾਂਦੀ ਹੈ ਤਾਂ ਨਿਮਰਤਾ ਨਾਲ ਜਿਹੜੀ ਹੈ ਮਾਫ਼ੀ ਮੰਗਣੀ ਵੀ ਸਿੱਖਣੀ ਚਾਹੀਦੀ ਹੈ ਕਿਉਂਕਿ ਜਿਹੜਾ ਜਦ ਆਪਾਂ ਕਹਿੰਦੇ ਇੱਕ ਦੂਸਰੀ ਗਲਤੀ ਕਰ ਉਦੋਂ ਸਾਨੂੰ ਕਿੰਨਾ ਬੁਰਾ ਲੱਗਦਾ ਵੀ ਇਹਨੇ ਐਵੇਂ ਕਿਉਂ ਕੀਤਾ ਫਿਰ ਅਸੀਂ ਬਹੁਤ ਜ਼ਿਆਦਾ ਗੁੱਸਾ ਹੋ ਜਾਂਦੇ ਗੁੱਸੇ ਕਰਨ ਲੱਗ ਜਾਂਦੇ ਹਾਂ ਪਰ ਇਹ ਵੀ ਦੇਖੋ ਕਿ ਜੇ ਤੁਹਾਡੀ ਵੀ ਗਲਤੀ ਹੋਈ ਹੈ ਜਾਂ ਤੁਸੀਂ ਕੋਈ ਝੂਠ ਬੋਲਿਆ ਤਾਂ ਹਮੇਸ਼ਾ ਜਿਹੜਾ ਹੈ ਮਾਫ਼ੀ ਮੰਗਣ ਦਾ ਵੀ ਜੇਰਾ ਰੱਖਣਾ ਚਾਹੀਦਾ ਤੁਹਾਨੂੰ
1: ਜੀ ਬਿਲਕੁਲ ਜੀ ਮੈਨੂੰ ਲੱਗਦਾ ਮਾਫ਼ੀ ਮੰਗਣ ਦੇ ਨਾਲ ਰਿਸ਼ਤਿਆਂ ਦਾ ਜਿਹੜਾ ਉਹ ਧਾਗਾ ਉਹ ਨਾ ਕਮਜ਼ੋਰ ਹੁੰਦਾ ਅਤੇ ਨਾ ਹੀ ਉਹਦੇ ਵਿੱਚ ਕੋਈ ਗੱਠ ਆਉਂਦੀ ਹੈ ਅਤੇ ਜਿਹੜੀ ਭਾਵੇਂ ਉਹ ਦੋਸਤੀ ਹੈ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਹੈ ਉਹ

0: ਵੀ ਬਹੁਤ ਅੱਛਾ ਹੋ ਜਾਂਦਾ ਹੈ, ਆਪਾਂ ਵੀ ਖੁਸ਼ ਰਹਿਣ ਲੱਗ ਜਾਂਦੇ ਹਾਂ। ਫਿਰ ਆਪਾਂ ਨੂੰ ਐਵੇਂ ਲੱਗਦਾ ਹੈ ਜਦੋਂ ਜਾਣ ਦੀ ਵਾਰੀ ਆਉਂਦੀ ਜਿਵੇਂ ਆਪਾਂ ਕਿਸੇ ਦੇ ਘਰ ਗਏ ਹਾਂ, ਹੈ ਨਾ, ਖੁਸ਼ ਹਾਂ, ਪਰ ਜਦੋਂ ਵਾਪਸੀ ਦਾ ਟਾਈਮ ਹੁੰਦਾ ਫਿਰ ਐਵੇਂ ਲੱਗਦਾ ਵੀ ਸ਼ਾਇਦ ਥੋੜ੍ਹੇ ਜਿਹੇ ਪਲ ਹੋਰ ਹੁੰਦੇ, ਹੈ ਨਾ, ਵੀ ਮੈਂ ਕੁਛ
1: ਜੀ
0: ਹੋਰ ਹੋ ਲੈਂਦਾ ਜਾਂ ਉਹਨਾਂ ਨਾਲ ਗੱਲਾਂ ਸਾਂਝੀਆਂ ਹੋਰ ਕਰ ਲੈਂਦਾ। ਤਾਂ
1: ਜੀ
0: ਇਸ ਤਰ੍ਹਾਂ ਹਮੇਸ਼ਾ ਜਿਹੜਾ ਹੈ ਕੋਈ ਵੀ ਚਿੰਤਾ ਵੀ ਹੋਵੇ ਜਾਂ ਕੋਈ ਵੀ ਦੁੱਖ ਵੀ ਹੋਵੇ ਤਾਂ ਹਮੇਸ਼ਾ ਜਿਹੜਾ ਹੈ ਦੂਜੇ ਬੰਦੇ ਨਾਲ ਜਿਹੜਾ ਹੈ ਕਿਵੇਂ ਡੀਲ ਕਰਨਾ ਹੈ, ਕਿਸ ਤਰ੍ਹਾਂ ਤੁਹਾਨੂੰ ਗੱਲ ਕਰਨੀ ਆਉਣੀ ਚਾਹੀਦੀ ਹੈ। ਅਤੇ ਜੇ ਤੁਸੀਂ ਖੁਸ਼ ਵੀ ਹੋ ਤਾਂ ਉਹਨੂੰ ਲੱਗ ਰਿਹਾ ਕੋਈ ਚਿੰਤਾ ਵੀ ਹੈ, ਫਿਰ ਵੀ ਥੋੜ੍ਹਾ ਬਹੁਤ ਆਪਣੇ ਜਿਹੜਾ ਮਤਲਬ ਕਹਿ ਲਓ ਵੀ ਜਿਹੜੀ ਫੇਸ ਹੈ ਉਹ ਥੋੜ੍ਹਾ ਇਸ ਤਰ੍ਹਾਂ ਰੱਖੋ ਕਿ ਦੂਜਾ ਬੰਦਾ ਤੁਹਾਡੇ ਤੋਂ ਪ੍ਰਭਾਵਿਤ ਹੋਵੇ, ਕਿ ਉਹਨੂੰ ਕੁਝ ਸਿੱਖਣ ਨੂੰ ਵੀ ਮਿਲੇ। ਜੇ ਤੁਹਾਡੇ 'ਚ ਮਤਲਬ ਲੈ ਲਓ ਕਿ ਤੁਹਾਨੂੰ ਦੁੱਖ ਹੈ ਕੋਈ, ਤਾਂ ਉਹ ਤੁਹਾਨੂੰ ਦੇਖ ਕੇ ਪਛਾਣ ਸਕੇ ਵੀ ਇਹਨੂੰ ਕੋਈ ਦੁੱਖ ਹੈ, ਵੀ ਸ਼ਾਇਦ ਹੋ ਸਕਦਾ ਵੀ ਮੈਂ ਤਾਂ ਕੋਈ ਗੱਲ ਪੁੱਛਾਂ ਵੀ ਤੈਨੂੰ ਕੋਈ ਗੱਲ ਜਿਹੜੀ ਤੰਗ ਕਰ ਰਹੀ ਹੈ,
1: ਜੀ
0: ਤਾਂ ਇਸ ਤਰ੍ਹਾਂ ਹੋਣਾ ਚਾਹੀਦਾ।
1: ਜੀ ਬਿਲਕੁਲ ਜੀ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਤੇ ਆਪਣਾ ਬੰਦਾ ਹੀ ਅੱਖਾਂ ਦੇਖ ਕੇ ਪੜ ਲੈਂਦਾ ਬੰਦੇ ਦੀ ਜ਼ੁਬਾਨ ਬੋਲਣ ਤੋਂ ਪਹਿਲਾਂ। ਜਿਸ ਤਰ੍ਹਾਂ ਕਹਿੰਦੇ ਨੇ ਬਾਰਿਸ਼ ਦੇ ਵਿੱਚ ਹੰਝੂ ਨਹੀਂ ਦਿਖਦੇ, ਪਰ ਆਪਣਾ ਜਿਹੜਾ ਉਹ ਅੱਖਾਂ ਨੂੰ ਦੇਖ ਕੇ ਹੀ
0: ਕੇ
1: ਪਛਾਣ
0: ਜੀ
1: ਜਾਂਦਾ।
0: ਉਹ ਹੀ ਹੈ ਵੀ ਜੇ ਤੁਸੀਂ ਝੂਠਾ ਵੀ ਹੱਸਦੇ ਹੋ ਫਿਰ ਉਹ ਫੜ ਲੈਂਦਾ ਕਿ ਨਹੀਂ ਤੂੰ ਝੂਠਾ ਹੱਸ ਰਿਹਾ ਵੀ ਕੋਈ ਗੱਲ ਹੈ ਵੀ ਜਿਹੜੀ ਤੂੰ ਮੈਨੂੰ ਦੱਸ ਨਹੀਂ ਰਿਹਾ।
1: ਜੀ ਬਿਲਕੁਲ ਜੀ, ਤੁਸੀਂ ਗੱਲ ਉੱਥੇ ਹੀ ਵਾਪਸ ਲੈ ਆਏ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਨਜ਼ਰ ਅਤੇ ਨਜ਼ਰੀਆ।
0: ਜੀ
1: ਕਿਉਂਕਿ ਜਿਹੜਾ
0: ਬਿਲਕੁਲ
1: ਨਜ਼ਰ ਅਤੇ ਨਜ਼ਰੀਆ ਉਹ ਇਹੀ ਚੀਜ਼ ਸਿਖਾਉਂਦਾ ਕਿ ਜੋ ਸਾਨੂੰ ਦਿਖ ਰਿਹਾ ਅਸੀਂ ਉਸ ਚੀਜ਼ ਨੂੰ ਵਿਸ਼ਵਾਸ ਨਾ ਕਰੀਏ, ਅਤੇ ਜੋ ਨਜ਼ਰੀਆ ਅਸੀਂ ਉਸ 'ਤੇ ਹੀ ਵਿਸ਼ਵਾਸ ਕਰੀਏ, ਅਤੇ ਜਿਹੜਾ ਆਪਣਾ ਨਜ਼ਰੀਆ ਆਪਣਾ ਪੋਜ਼ਿਟਿਵ ਰੱਖੀਏ, ਸਹੀ ਰੱਖੀਏ, ਖੁਸ਼ ਵਾਲਾ ਰੱਖੀਏ।
0: ਜੀ, ਤੇ ਨਜ਼ਰ ਤੇ ਨਜ਼ਰੀਆ ਵੀ ਉੱਥੇ ਹੀ ਕੰਮ ਆਉਂਦਾ। ਜੇ ਤੁਸੀਂ ਬੰਦੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਤਦ ਹੀ ਤੁਹਾਨੂੰ ਪਤਾ ਲੱਗੇਗਾ ਵੀ ਉਹ ਅਸਲ 'ਚ ਖੁਸ਼ ਹੈ ਜਾਂ ਨਹੀਂ ਹੈ।
1: ਅਤੇ ਲਓ ਜੀ, ਗੱਲਾਂ 'ਚੋਂ ਗੱਲ ਨਿਕਲ ਕੇ ਇਸ ਪ੍ਰੋਗਰਾਮ ਦੇ ਵਿੱਚ ਆਖਰੀ ਗੀਤ ਸੁਣਦੇ ਹਾਂ, ਸੁਖਬੀਰ ਦੀ ਆਵਾਜ਼।
0: ਜੀ।

0: ਪ੍ਰੋਗਰਾਮ 'ਚ ਐਸੇ ਹੀ ਆਖਰੀ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਅਤੇ
1: ਮੈਨੂੰ ਆਨੰਦਿਤਾ ਸ਼ਰਮਾ ਨੂੰ
0: ਪ੍ਰੋਗਰਾਮ ਫੁਲਕਾਰੀ ਖਤਮ ਕਰਨ ਦੀ ਦਿਓ ਇਜਾਜ਼ਤ।
1: ਇਜਾਜ਼ਤ।
0: ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ, ਦਿਨ ਦੇ 12 ਵੱਜ ਰਹੇ ਨੇ। ਆਓ ਸੁਣਦੇ ਹਾਂ ਸਮਾਚਾਰ। ਸਮਾਚਾਰ ਦੇ ਲਈ ਕੁਝ ਪਲ ਕਰੋ ਉਡੀਕ।

ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਅਤੇ ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ 'ਚ ਅਸੀਂ ਸਾਂਝੀ ਕਰਦੇ ਇੱਕ ਸੁਰਖੀ, ਅਤੇ ਅੱਜ ਦੀ ਸੁਰਖੀ 'ਚ ਅਸੀਂ ਗੱਲ ਕਰਾਂਗੇ ਅਸਾਮ ਤੋਂ ਗੁਹਾਟੀ ਵਿੱਚ ਜਨਮੀ ਇੱਕ ਫੋਟੋਗ੍ਰਾਫ ਜਰਨਲਿਸਟ ਗੀਤਿਕਾ ਤਾਲੁਕਦਾਰ ਦੀ, ਜਿਨ੍ਹਾਂ ਨੇ ਪੁਰਸ਼ਾਂ ਦੇ ਫੀਫਾ ਵਿਸ਼ਵ ਕੱਪ ਨੂੰ ਕਵਰ ਕਰਨ ਲਈ ਅਧਿਕਾਰਿਕ ਤੌਰ 'ਤੇ ਮਾਨਤਾ ਪ੍ਰਾਪਤ ਇਕਲੌਤੀ ਭਾਰ

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਨਾਰੀ ਲੋਕ ਪ੍ਰੋਗਰਾਮ 'ਚ ਅਗਲੇ ਵਿਸ਼ੇ 'ਤੇ ਗੱਲ ਕਰਾਂਗੇ ਕਿ ਜਿਹੜਾ ਫੁਲਕਾਰੀ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਨਜ਼ਰ ਅਤੇ ਨਜ਼ਰੀਆ ਬਾਰੇ, ਤਾਂ ਉੱਦਾਂ ਹੀ ਗੱਲ ਕਰਾਂਗੇ ਕਿ ਤਕਨੀਕ ਦੇ ਯੁੱਗ ਵਿੱਚ ਰਿਸ਼ਤੇ ਕਿਵੇਂ ਗਵਾਚ ਗਏ ਨੇ, ਕਿਸ ਤਰ੍ਹਾਂ ਜਿਹੜਾ ਹੈ ਲੋਕ ਤਕਨੀਕ 'ਚ ਇੰਨਾ ਗਵਾਚ ਚੁੱਕੇ ਨੇ। ਕਿ ਪਿੰਡਾਂ ਦੀ ਵੀ ਗੱਲ ਕਰੀਏ ਤਾਂ ਤਕਨੀਕੀ ਯੁੱਗ 'ਚ ਲੋਕ ਇੰਨਾ ਮਤਲਬ ਕਹਿ ਲਓ ਵੀ ਗਵਾਚ ਗਏ ਨੇ ਕਿ ਉਹ ਭੁੱਲ ਹੀ ਗਏ ਨੇ ਵੀ ਅਸੀਂ ਕਿਸੇ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਕਰਨੀਆਂ ਨੇ, ਜਾਂ ਸਾਡੇ ਘਰ 'ਚ ਵੀ ਕੋਈ ਰਹਿ ਰਿਹਾ ਜਿਨ੍ਹਾਂ ਨਾਲ ਅਸੀਂ ਗੱਲਾਂ ਕਰਨੀਆਂ ਨੇ। ਜਿਵੇਂ ਪਹਿਲਾਂ ਹੋਇਆ ਕਰਦਾ ਸੀ ਕਿ ਪਿੰਡਾਂ ਵਿੱਚ ਦੇਖਿਆ ਜਾਂਦਾ ਸੀ ਕਿ ਸਾਰੇ ਜੁਆਇੰਟ ਫੈਮਿਲੀ ਘਰਾਂ 'ਚ ਇਕੱਠੇ ਰਿਹਾ ਕਰਦੇ ਸੀ, ਚਾਚੇ ਤਾਏ ਸਾਰੇ ਜਣੇ ਇਕੱਠੇ ਰਹਿੰਦੇ ਸੀ, ਤਾਂ ਘਰ ਵਿੱਚ ਵੀ ਕਾਫੀ ਗੱਲਾਂ ਹੁੰਦੀਆਂ ਸੀ ਆਪਸ 'ਚ। ਉਹਨਾਂ ਦਾ ਜੋ ਵੀ ਦਿਨ 'ਚ ਕੁਝ ਵੀ ਹੋਣਾ, ਜਾਂ ਕੋਈ ਉਹਨਾਂ ਨੂੰ ਖੁਸ਼ੀ ਹੋਣੀ ਜਾਂ ਕੋਈ ਤਕਲੀਫ ਹੋਣੀ, ਤਾਂ ਸਾਰੇ ਮਿਲ ਜੁਲ ਕੇ ਆਪਸ 'ਚ ਸਾਂਝਾ ਕਰਿਆ ਕਰਦੇ ਸੀ। ਪਰ ਹੁਣ ਕੀ ਹੋ ਗਿਆ ਕਿ ਜਿਹੜੇ ਮਾਪੇ ਵੀ ਜਿਵੇਂ ਬੱਚਿਆਂ ਨੂੰ ਜਿਹੜੇ ਭਾਰ ਜਾਪਣ ਲੱਗ ਪਏ ਨੇ, ਕਿਉਂਕਿ ਜ਼ਿਆਦਾਤਰ ਲੋਕਾਂ ਦੀ ਦੁਨੀਆ ਖਾਲੀ ਕਮਰੇ ਵਿੱਚ ਬੈਠੇ ਫੋਨ, ਟੀਵੀ ਅਤੇ ਇੰਟਰਨੈਟ ਤੱਕ ਹੀ ਸੀਮਿਤ ਰਹਿ ਚੁੱਕੀ ਹੈ। ਤਾਂ ਇਸ ਦੇ ਵਿੱਚ ਹੀ ਦੇਖਿਆ ਜਾਵੇ ਕਿ ਅੱਜ ਕੱਲ੍ਹ ਭੈਣਾਂ ਦੀ ਵੀ ਜਿਹੜੀ ਹੈ ਓਨੀ ਅਹਿਮੀਅਤ ਕਹਿ ਲਓ ਵੀ ਉਹ ਕਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਕਿਉਂਕਿ ਤਕਨੀਕੀ ਯੁੱਗ 'ਚ ਲੋਕ ਇੰਨਾ ਗਵਾਚ ਗਏ ਨੇ ਕਿ ਉਹਨਾਂ ਕੋਲ ਭੈਣਾਂ ਕੋਲ ਵੀ ਆਪਣੀ ਗੱਲ ਸਾਂਝੀ ਕਰਨ ਲਈ ਅੱਜ ਕੱਲ੍ਹ ਕੋਈ ਨਹੀਂ ਮਿਲਦਾ ਹੈਗਾ। ਪਰ ਨਾਲ ਨਾਲ ਇਹ ਵੀ ਹੈ ਕਿ ਭੈਣਾਂ ਵੀ ਪੂਰਾ ਕੋਸ਼ਿਸ਼ ਕਰ ਰਹੀਆਂ ਨੇ ਕਿ ਤਕਨੀਕੀ ਯੁੱਗ ਨੂੰ ਵਿੱਚ ਜਿਹੜਾ ਹੈ ਆਪਣਾ ਪੈਰ ਰੱਖਣ ਲਈ, ਕਿਉਂਕਿ ਉਹ ਕੀ ਕਰ ਰਹੀਆਂ ਨੇ ਕਿ ਜਿਵੇਂ ਉਹਨਾਂ ਨੂੰ ਕੁਝ ਵੀ ਕੋਈ ਰੈਸਿਪੀਜ਼ ਬਣਾਉਣ ਦਾ ਸ਼ੌਂਕ ਹੈ, ਕੋਈ ਸਿਲਾਈ ਕਢਾਈ ਹੋ ਗਈ, ਇਸ ਤਰ੍ਹਾਂ ਦੇ ਕਾਫੀ

ਵੀ ਜਿਹੜੇ ਸਕਿੱਲਸ ਨੇ ਅਗਰ ਉਹਨਾਂ ਕੋਲ ਹੈਗੇ ਨੇ ਤਾਂ ਉਹ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ। ਜਿਵੇਂ ਦੇਖਦੇ ਹਾਂ ਕਿ ਬਹੁਤ ਸਾਡੀਆਂ ਸਾਰੀਆਂ ਭੈਣਾਂ ਨੇ ਜਿਹੜੀਆਂ ਸਿਲਾਈ ਕਢਾਈ ਦੇ ਲਈ ਜਿਹੜਾ ਹੈ ਕੁਝ ਕੁਝ ਬਣਾ ਕੇ ਜਿਹੜਾ ਹੈ ਉਹ ਅਪਲੋਡ ਕਰ ਰਹੀਆਂ ਨੇ, ਰੀਲ ਬਣਾ ਰਹੀਆਂ ਨੇ, ਉਹ ਆਪਣਾ ਜਿਹੜਾ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਤਾਂ ਇਹ ਵੀ ਹੈ ਕਿ ਤਕਨੀਕ ਦੇ ਯੁੱਗ ਦੇ ਵਿੱਚ ਜਿਹੜਾ ਹੈ ਰਿਸ਼ਤੇ ਗਵਾਚ ਵੀ ਗਏ ਨੇ, ਪਰ ਨਾਲ ਨਾਲ ਥੋੜ੍ਹਾ ਬਹੁਤ ਹੈ ਕਿ ਲੋਕਾਂ ਨੂੰ ਜਿਹੜਾ ਹੈ ਕਿ ਪੈਸੇ ਕਮਾਉਣ ਦੇ ਵਿੱਚ ਵੀ ਥੋੜ੍ਹੀ ਮਦਦ ਮਿਲ ਰਹੀ ਹੈ। ਪਰ ਉਹੀ ਹੈ ਕਿ ਜਿੱਥੇ ਰਿਸ਼ਤਿਆਂ ਦੇ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ, ਆਪਸ 'ਚ ਗੱਲਬਾਤ ਕਰਾਂਗੇ, ਥੋੜ੍ਹੀ ਬਹੁਤ ਗੱਲਾਂ ਕਰਾਂਗੇ ਤਾਂ ਮਿਠਾਸ ਬਣੀ ਰਹਿੰਦੀ ਹੈ। ਹਰ ਚੀਜ਼ ਲਈ ਪੈਸਾ ਜ਼ਰੂਰੀ ਨਹੀਂ ਹੈ, ਕੁਝ ਕੁਝ ਗੱਲਾਂ ਜਿਹੜੀਆਂ ਦਿਲ ਤੋਂ ਵੀ ਸਾਂਝੀਆਂ ਸਾਨੂੰ ਕਰਨੀਆਂ ਚਾਹੀਦੀਆਂ ਨੇ। ਤਾਂ ਇਸ ਦੇ ਬਾਰੇ ਹੋਰ ਵੀ ਗੱਲ ਕਰਾਂਗੇ। ਸੁਣ ਲੈਂਦੇ ਹਾਂ ਪ੍ਰੋਗਰਾਮ ਨਾਰੀ ਲੋਕ 'ਚ ਅਗਲਾ ਗੀਤ।

0: ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
1: ਸਾਫ਼ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ। ਸਾਡਾ ਸਭ ਦਾ ਫਰਜ਼ ਬਣਦਾ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
0: ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
2: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ। ਅਤੇ ਜਿਵੇਂ ਗੱਲ ਕਰ ਰਹੇ ਸੀ ਕਿ ਤਕਨੀਕੀ ਯੁੱਗ 'ਚ ਰਿਸ਼ਤੇ ਜਿਹੜੇ ਨੇ ਗਵਾਚ ਗਏ ਨੇ, ਤਾਂ ਇਹਦੇ ਵਿੱਚ ਦੇਖਦੇ ਹਾਂ ਕਿ ਪਤਨੀ ਪਤੀ ਜਿਹੜਾ ਹੈਗਾ ਹੈ ਗ੍ਰਸਥ ਰੂਪੀ ਗੱਡੀ ਦੇ ਦੋ ਪਹੀਏ ਨੇ, ਤਾਂ ਜ਼ਿੰਦਗੀ ਜਿਹੜੀ ਪਰਿਵਾਰ ਦੀ ਗੱਡੀ ਸਹੀ ਤਰੀਕੇ ਨਾਲ ਉਦੋਂ ਹੀ ਚੱਲਦੀ ਹੈ ਜਦੋਂ ਜਿਹੜਾ ਹੈ ਤਾਲਮੇਲ ਬਣਾਇਆ ਹੋਵੇ। ਅਕਸਰ ਵੇਖਿਆ ਜਾਂਦਾ ਹੈ ਕਿ ਕੁਝ ਜਿਹੜੇ ਪਤੀ ਪਤਨੀ ਹੁੰਦੇ ਨੇ ਉਹ ਹਰ ਦਿਨ ਬਿਨਾਂ ਕਿਸੇ ਗੱਲ ਤੋਂ ਹੀ ਉਹਨਾਂ ਦੇ ਵਿੱਚ ਤੂੰ ਤੂੰ ਮੈਂ ਹੁੰਦੀ ਰਹਿੰਦੀ ਹੈ, ਤਾਂ ਇਹ ਹੁੰਦਾ ਕਿ ਦੋਵਾਂ ਦੀ ਜਿਹੜੀ ਹੈ ਅੱਗੇ ਹੰਕਾਰ ਆੜੇ ਆ ਜਾਂਦਾ ਹੈ, ਅਤੇ ਕਈ ਵਾਰ ਨਿੱਕੀ ਜਿਹੀ ਗੱਲ ਜਿਹੜੀ ਹੈ ਵੱਡੀ ਸਿਰਦਰਦੀ ਵੀ ਬਣ ਜਾਂਦੀ ਹੈ। ਕਿਉਂਕਿ ਦੇਖਿਆ ਜਾਵੇ ਕਿ ਹਰ ਜਿਹੜੀ ਘਰ ਵਾਲੀ ਹੈ ਉਹਨੇ ਸਵੇਰੇ ਉੱਠਦੇ ਸਾਰ ਹੀ ਪਹਿਲਾਂ ਉਹਨੇ ਦੇਖੋ ਚਾਹ ਬਣਾਉਣੀ ਹੈ, ਹੋਰ ਕੀ ਬਣਾਉਣਾ ਅੱਜ, ਖਾਣੇ ਨੂੰ ਕੀ ਬਣਾਉਣਾ, ਬੱਚਿਆਂ ਨੂੰ ਕਿਵੇਂ ਤਿਆਰ ਕਰਕੇ ਸਕੂਲ ਭੇਜਣਾ, ਉਹਨਾਂ ਦਾ ਕਿਵੇਂ ਖਿਆਲ ਰੱਖਣਾ, ਉਹਨਾਂ ਦੀ ਸਿਹਤ ਬਾਰੇ, ਉਹਨਾਂ ਦੀ ਪੜ੍ਹਾਈ ਬਾਰੇ ਵੀ ਉਹਨੇ ਖਿਆਲ ਕਰਨਾ। ਤਾਂ ਇਹ ਸਾਰੀਆਂ ਚੀਜ਼ਾਂ 'ਚ ਜਿਹੜਾ ਹੈ ਪਤਨੀ ਜਿਹੜੀ ਹੈ ਕਾਫ਼ੀ ਵਿਅਸਤ ਰਹਿੰਦੀ ਹੈ, ਅਤੇ ਪਤੀ ਫਿਰ ਉਦੋਂ ਕੀ ਹੁੰਦਾ ਕਿ ਕੋਈ ਵੀ ਗੱਲ ਹੋ ਜਾਵੇ ਜੇ ਪਤਨੀ ਭੁੱਲ ਜਾਂਦੀ ਹੈ ਤਾਂ ਉਹ ਥੋੜ੍ਹੀ ਥੋੜ੍ਹੀ ਗੱਲ 'ਤੇ ਫਿਰ ਉਹਨਾਂ ਦੀ ਤੂੰ ਤੂੰ ਮੈਂ ਵੱਧ ਜਾਂਦੀ ਹੈ, ਅਤੇ ਅਕਸਰ ਹੀ ਫਿਰ ਉਹ ਸਵੇਰ ਤੋਂ ਹੀ ਸ਼ੁਰੂ ਹੋ ਕੇ ਤਾਂ ਉਹ ਸਾਰਾ ਦਿਨ ਹੀ ਚੱਲਦੀ ਰਹਿੰਦੀ ਹੈ। ਅਤੇ ਦੇਖਿਆ ਜਾਵੇ ਕਿ ਉਹ ਵੈਸੇ ਤਾਂ ਜਿਵੇਂ ਜਿਹੜੀ ਪਤਨੀ ਹੁੰਦੀ ਹੈ ਉਹ ਹਰ ਵਕਤ ਜਿਹੜੀ ਪਤੀ ਦੀ ਜ਼ਰੂਰਤਾਂ ਦਾ ਖਿਆਲ ਰੱਖਦੀ ਹੈ, ਅਤੇ ਉਹਨਾਂ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਪਵੇ ਉਹ ਸਾਰੀ ਕੋਸ਼ਿਸ਼ਾਂ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦਕਿ ਉਹ ਆਪ ਕੀ ਕਰਦੀ ਹੈ, ਉਹ ਸਾਰਾ ਦਿਨ ਇੱਕੋ ਹੀ ਕੱਪੜੇ, ਉਹਨਾਂ ਨੂੰ ਇਹ ਵੀ ਨਹੀਂ ਹੁੰਦਾ ਕਿ ਮੈਂ ਨਵੇਂ ਕੱਪੜੇ ਖਰੀਦਣੇ ਨੇ ਜਾਂ ਮੈਂ ਕੁਛ ਤਿਆਰ ਹੋਣਾ, ਉਹ ਕਿਤੇ ਜਦੋਂ ਕੋਈ ਮੌਕਾ ਲੱਗਦਾ ਕਿਸੇ ਫੰਕਸ਼ਨ 'ਤੇ ਜਾਣਾ ਉਦੋਂ ਹੀ ਉਹਨਾਂ ਨੂੰ ਹੁੰਦਾ ਕਿ ਸ਼ਾਇਦ ਅੱਜ ਮੈਂ ਕੁਛ ਤਿਆਰ ਹੋ ਕੇ ਜਾਣਾ, ਨਹੀਂ ਤਾਂ ਉਹ ਘਰੇ ਸਾਰਿਆਂ ਦੀ ਜ਼ਰੂਰਤਾਂ ਪੂਰਾ ਕਰਨ ਦੇ ਵਿੱਚ ਜਿਹੜਾ ਹੈ ਆਪਣੇ ਆਪ ਨੂੰ ਉੱਦਾਂ ਹੀ ਰੱਖਦੀ ਹੈ ਕਿ ਨੋਰਮਲ ਜੇ ਕੱਪੜੇ ਪਾ ਕੇ ਉਹਨਾਂ ਨੇ ਸਾਰਿਆਂ ਦੀ ਜ਼ਰੂਰਤਾਂ ਦਾ ਖਿਆਲ ਰੱਖਣਾ। ਪਰ ਅੰਤ ਦੇ ਵਿੱਚ ਜਦੋਂ ਉਹਨਾਂ ਦੇ ਵਿੱਚ ਜਿਹੜੀ ਤੂੰ ਤੂੰ ਮੈਂ ਚੱਲਦੀ ਰਹਿੰਦੀ ਹੈ ਤਾਂ ਉਹ ਜਿਹੜੀ ਕੱਲ੍ਹ ਵੀ ਪਤਨੀ ਉਹ ਪਰੇਸ਼ਾਨ ਹੋ ਜਾਂਦੀ ਹੈ। ਤਾਂ ਇਸ ਲਈ ਜਿਹੜਾ ਹੈ ਕਿ ਹਰ ਕਿਸੇ ਦੀ ਇਹ ਜ਼ਰੂਰਤ ਹੈ ਕਿ ਜੇ ਤੁਹਾਡੀ ਪਤਨੀ ਜਿਹੜੀ ਹੈ ਘਰ ਦਾ ਇੰਨਾ ਖਿਆਲ ਕਰ ਰਹੀ ਹੈ, ਭੈਣ ਇੰਨਾ ਘਰ ਦਾ ਖਿਆਲ ਕਰ ਰਹੀ ਹੈ, ਤਾਂ ਤੁਸੀਂ ਵੀ ਉਹਦੀ ਜ਼ਰੂਰਤਾਂ ਸਮਝੋ ਕਿ ਹੋ ਸਕਦਾ ਅਗਰ ਉਹ ਤੁਹਾਡੇ ਸਾਰਿਆਂ ਦੀ ਇੰਨੀ ਜ਼ਰੂਰਤਾਂ ਪੂਰੀ ਕਰ ਰਹੀ ਹੈ ਤਾਂ ਹੋ ਸਕਦਾ ਉਹਦੀਆਂ ਵੀ ਕੁਝ ਜ਼ਰੂਰਤਾਂ ਜ਼ਰੂਰ ਹੋਣਗੀਆਂ। ਅਤੇ ਇਸੇ ਤਰ੍ਹਾਂ ਹੋਰ ਗੱਲਾਂ ਵੀ ਨਾਰੀ ਲੋਕ ਪ੍ਰੋਗਰਾਮ 'ਚ ਜਾਰੀ ਰੱਖਾਂਗੇ। ਸੁਣਦਿਆਂ ਪ੍ਰੋਗਰਾਮ 'ਚ ਅਗਲਾ ਗੀਤ ਕਰਮਜੀਤ ਅਨਮੋਲ ਦੀ ਆਵਾਜ਼ 'ਚ।

0: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ, ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਨ ਬਚਾਓ।
1: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਨਾਰੀ ਲੋਕ 'ਚ ਅਗਲਾ ਗੀਤ ਰੁਪਿੰਦਰ ਹਾਂਡਾ ਦੀ ਆਵਾਜ਼ 'ਚ।

0: करते समय ऑनलाइन या बैंक धोखाधड़ी तो बचो। अपना डेबिट कार्ड, क्रेडिट कार्ड या एटीएम दा कोड कदे भी किसे नाल सांझा ना करो। कुछ पैसे बचा लैण दे चक्कर विच फ्री दे लालच विच पैसे जितन या कैशबैक दे लालच विच आके अपने बैंक दी कोई भी अहम जानकारी या ओटीपी किसे अनजान व्यक्ति नाल सांझा ना करो। किसे अनजान लिंक ते क्लिक ना करो, ये तुहाडी ऑनलाइन ठगी या बैंक फ्रॉड दी वजह बन सकता है। अनजान व्यक्ति या अंतरराष्ट्रीय अनजान नंबरां तो आने वाली फोन कॉल्स नु इग्नोर करो, ये तुहाडे अकाउंट हैकिंग दा कारण हो सकता है। किसी भी प्रकार दी साइबर धोखाधड़ी दी सूचना लई राष्ट्रीय हेल्पलाइन नंबर 1-55-26-0 ते तुरंत सूचना दियो।
1: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ ਤੇ ਕੁਝ ਜਿਹੜੇ ਸੌਖੇ ਰਸੋਈ ਨੁਕਤੇ ਨੇ ਉਹ ਅਸੀਂ ਆਪਣੀ ਭੈਣਾਂ ਨਾਲ ਸਾਂਝੇ ਕਰ ਲੈਂਦੇ ਹਾਂ ਕਿ ਪਹਿਲਾ ਨੁਸਖਾ ਹੈ ਜੀ ਕਿ ਫਰਿੱਜ 'ਚ ਸਹੀ ਤਰੀਕੇ ਨਾਲ ਕਿਵੇਂ ਅਸੀਂ ਚੀਜ਼ਾਂ ਨੂੰ ਸਟੋਰ ਕਰਨਾ ਤਾਂ ਕੋਸ਼ਿਸ਼ ਕਰੀਏ ਕਿ ਕੱਟੀਆਂ ਹੋਈਆਂ ਸਬਜ਼ੀਆਂ ਜਿਹੜੀਆਂ ਨੇ ਉਹ ਅਸੀਂ ਪੋਲੀਥੀਨ ਦੇ ਵਿੱਚ ਨਾ ਪਾਈਏ ਅਤੇ ਸਬਜ਼ੀਆਂ ਇਹਦੇ ਨਾਲ ਗਲ ਸਕਦੀਆਂ ਨੇ ਤਾਂ ਕੀ ਕਰੀਏ ਕੱਟੀਆਂ ਹੋਈਆਂ ਸਬਜ਼ੀਆਂ ਕੱਟ ਕੇ ਰੱਖ ਲਓ ਜਾਂ ਜਿਵੇਂ ਵੀ ਉਹਨਾਂ ਨੂੰ ਨਰਮ ਕੱਪੜੇ ਵਿੱਚ ਰੱਖੋ ਅਤੇ ਜਾਂ ਫਿਰ ਕਿਸੇ ਡੱਬੇ ਵਿੱਚ ਪਾ ਕੇ ਰੱਖੋ ਜਿਹੜਾ ਕਿ ਏਅਰ ਟਾਈਟ ਕੰਟੇਨਰ ਹੋਵੇ, ਏਅਰ ਟਾਈਟ ਕੰਟੇਨਰ ਮਾਫ ਕਰਨਾ ਨਾ ਹੋਵੇ ਕਿਉਂਕਿ ਜੇਕਰ ਉਹ ਬੰਦ ਰਹਿਣਗੀਆਂ ਤਾਂ ਉਹ ਸੜ ਜਾਣਗੀਆਂ, ਗਲ ਜਾਣਗੀਆਂ। ਅਤੇ ਹਰੀ ਮਿਰਚ ਧਨੀਆ ਜਿਹੜੀ ਇਹ ਹੁੰਦੇ ਨੇ ਇਹਨਾਂ ਨੂੰ ਵੀ ਅਸੀਂ ਡੁੰਗ ਕੇ ਜਿਹੜੇ ਹੈ ਕਿਸੇ ਡੱਬੇ 'ਚ ਪਾ ਕੇ ਰੱਖ ਸਕਦੇ ਹਾਂ ਜਾਂ ਕਿਸੇ ਕਹਿ ਲਓ ਅਖਬਾਰ ਦੇ ਵਿੱਚ ਲਪੇਟ ਕੇ ਜਾਂ ਕਿਸੇ ਕੱਪੜੇ ਵਿੱਚ ਲਪੇਟ ਕੇ ਰੱਖ ਸਕਦੇ ਹਾਂ। ਅਤੇ ਨਾਲ ਹੀ ਮਸਾਲਿਆਂ ਨੂੰ ਵੀ ਜਿਹੜਾ ਹੈ ਪਹਿਲਾਂ ਤਿਆਰ ਕਰਕੇ ਰੱਖ ਸਕਦੇ ਹਾਂ ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਕਿ ਜਦੋਂ ਕੁਝ ਬਣਾਉਣਾ ਹੁੰਦਾ ਕੁਕਿੰਗ ਕਰਦੇ ਸਮੇਂ ਮਸਾਲਿਆਂ ਦੀ ਵਰਤੋਂ ਵਧੇਰੇ ਹੁੰਦੀ ਹੈ ਤਾਂ ਕੋਸ਼ਿਸ਼ ਕਰੀਏ ਕਿ ਸਾਰਾ ਕੁਝ ਪਹਿਲਾਂ ਹੀ ਅਸੀਂ ਜਿਹੜਾ ਹੈ ਮਹੀਨੇ ਦੇ ਵਰਤੋਂ ਦੇ ਮੁਤਾਬਿਕ ਜਿਹੜਾ ਖਰੀਦ ਕੇ ਰੱਖੀਏ ਅਤੇ ਉਹਨਾਂ ਨੂੰ ਕਈ ਵਾਰੀ ਮਸਾਲਿਆਂ ਨੂੰ ਅਸੀਂ ਪੀਸ ਕੇ ਵੀ ਵਰਤ ਸਕਦੇ ਹਾਂ ਕਿ ਕੋਸ਼ਿਸ਼ ਕਰੀਏ ਜਿਹੜੇ ਮਸਾਲੇ ਰੋਜ਼ਾਨਾ ਜਿਹੜੀ ਹੈ ਸਾਡੇ ਕੰਮ ਆਉਣੀ ਹੈ ਉਹਨਾਂ ਨੂੰ ਅਸੀਂ ਪੀਸ ਕੇ ਇੱਕ ਇਕੱਠੀ ਡੱਬੀ ਵਿੱਚ ਪਾ ਕੇ ਰੱਖ ਲਈਏ। ਨਾਲ ਹੀ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੰਗੀ ਚੀਜ਼ ਹੈ ਉਹ ਇਹ ਰੱਖਣੀ ਹੈ ਕਿ ਅਸੀਂ ਉਹਨਾਂ ਦੇ ਤਰੀਕ ਲਿਖ ਕੇ ਰੱਖਣੀ ਹੈ ਕਿ ਕਦੋਂ ਤੱਕ ਉਹਨਾਂ ਦੀ ਐਕਸਪਾਇਰੀ ਡੇਟ ਹੈ ਅਤੇ ਕਦੋਂ ਤੱਕ ਅਸੀਂ ਉਹਨਾਂ ਨੂੰ ਵਰਤ ਸਕਦੇ ਹਾਂ ਕਿਉਂਕਿ ਅਸੀਂ ਦੇਖਦੇ ਹਾਂ ਕਿ ਘਰ ਵਿੱਚ ਕਈ ਵਾਰ ਅਸੀਂ ਇਹੋ ਜਿਹੀ ਚੀਜ਼ਾਂ ਲਿਆ ਕੇ ਰੱਖ ਲੈਂਦੇ ਹਾਂ ਜਿਹੜੀਆਂ ਕਿ ਅਸੀਂ ਬਹੁਤ ਹੀ ਘੱਟ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਹਾਂ ਪਰ ਅਸੀਂ ਉਹਨਾਂ ਦੀ ਐਕਸਪਾਇਰੀ ਡੇਟ ਦੇਖਣੀ ਭੁੱਲ ਜਾਂਦੇ ਹਾਂ ਕਿ ਅਸੀਂ ਉਹਨਾਂ ਨੂੰ ਕਦੋਂ ਤੱਕ ਵਰਤ ਸਕਦੇ ਹਾਂ ਕਿਉਂਕਿ ਜੇ ਅਸੀਂ ਉਹਨਾਂ ਦੀ ਐਕਸਪਾਇਰੀ ਡੇਟ ਆ ਗਈ ਹੈ ਅਤੇ ਉਹ ਡੇਟ ਤੋਂ ਮਤਲਬ ਉਹਨਾਂ ਨੂੰ ਜਦ ਤੱਕ ਵਰਤ ਸਕਦੇ ਸੀ ਉਹ ਤਰੀਕ ਟੱਪ ਚੁੱਕੀ ਹੈ ਜੇ ਅਸੀਂ ਉਦੋਂ ਵਰਤਾਂਗੇ ਤਾਂ ਉਹ ਸਾਡੀ ਸਿਹਤ ਲਈ ਵੀ ਹਾਨੀਕਾਰਕ ਹੋਏਗਾ ਤਾਂ ਕੋਸ਼ਿਸ਼ ਕਰੀਏ ਕਿ ਉਸੇ ਹਿਸਾਬ ਨਾਲ ਚੀਜ਼ ਖਰੀਦੀਏ ਮਤਲਬ ਖਰੀਦਣ ਲੱਗੇ ਅਸੀਂ ਧਿਆਨ ਰੱਖੀਏ ਕਿ ਇਹਦੀ ਐਕਸਪਾਇਰੀ ਡੇਟ ਕਿੰਨੀ ਕੁ ਹੈ ਕਿ ਕਿੰਨੀ ਤਰੀਕ ਤੱਕ ਅਸੀਂ ਇਹਨੂੰ ਕਦੋਂ ਤੱਕ ਅਸੀਂ ਇਹਨੂੰ ਵਰਤ ਸਕਦੇ ਹਾਂ ਤਾਂ ਇਹ ਕੁਝ ਤੁਹਾਡੀ ਸਿਹਤ ਦਾ ਵੀ ਇਹ ਖਿਆਲ ਰੱਖਣਗੇ ਅਤੇ ਨਾਲ ਹੀ ਰਸੋਈ ਦੇ ਵਿੱਚ ਵੀ ਕੰਮ ਆਉਣਗੇ ਇਹ ਚੀਜ਼ਾਂ ਨੇ ਅਤੇ ਹੋਰ ਵੀ ਨੁਸਖੇ ਇਸ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਸੁਣ ਲੈਂਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ ਸਲੀਮ ਅਤੇ ਜਸਵਿੰਦਰ ਨਰੂਲਾ ਦੀ ਆਵਾਜ਼ 'ਚ।

ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਸਾਨੂੰ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣਕਾਰੀ ਹੋਵੇ, ਪਰੰਤੂ ਜੇਕਰ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਮਿੱਟੀ ਪਾਣੀ ਪਰਖ ਕਰਵਾ ਲਏ ਜਾਣ ਤਾਂ ਬਿਹਤਰ ਹੁੰਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਹੋਰਨਾਂ ਅਦਾਰਿਆਂ ਵਿੱਚ ਸਥਿਤ ਪ੍ਰਯੋਗਸ਼ਾਲਾ ਵਿੱਚ ਨਮੂਨੇ ਦੇ ਕੇ ਅਸੀਂ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣੂ ਹੋ ਸਕਦੇ ਹਾਂ। ਪੌਦਿਆਂ ਦੇ ਵਾਧੇ ਲਈ ਪਾਣੀ ਦਾ ਸੁਚੱਜਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੁੰਦਾ। ਕੁਝ ਲੋਕ ਸੋਚਦੇ ਨੇ ਖੇਤਾਂ ਵਿੱਚ ਪਾਣੀ ਦੀ ਕੀ ਘਾਟ ਹੈ, ਪਰੰਤੂ ਸੁਚੱਜਾ ਪ੍ਰਬੰਧ ਬੇਹੱਦ ਜ਼ਰੂਰੀ ਹੁੰਦਾ। ਜ਼ਿਆਦਾ ਪਾਣੀ ਅਤੇ ਘੱਟ ਪਾਣੀ ਦੋਨੇ ਹੀ ਪੌਦਿਆਂ ਲਈ ਸਹਾਇਕ

0: ਨਹੀਂ ਹੁੰਦੇ। ਜੇਕਰ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਇਹ ਕੰਮ ਹੋਰ ਵੀ ਜ਼ਰੂਰੀ ਹੋ ਜਾਂਦਾ। ਉੱਚੀਆਂ ਨੀਵੀਆਂ ਜ਼ਮੀਨਾਂ ਲਈ ਡ੍ਰਿਪ ਵਿਧੀ ਜਾਂ ਸਪ੍ਰਿੰਕਲਰ ਵਿਧੀ ਵੀ ਸਹਾਈ ਹੋ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਰੇਤੀਲੀਆਂ ਜ਼ਮੀਨਾਂ ਅਤੇ ਪਾਣੀ ਦੇ ਮਾੜੇ ਹੋਣ ਸਦਕਾ ਸਿੰਚਾਈ ਪ੍ਰਬੰਧ, ਖਾਸ ਕਰਕੇ ਗਰਮੀ ਦੀ ਰੁੱਤ ਦੌਰਾਨ, ਹੋਰ ਵੀ ਸੰਜੀਦਾ ਮਸਲਾ ਹੋ ਜਾਂਦਾ ਹੈ।
1: ਜੀ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਭੈਣਾਂ ਨੂੰ ਦੱਸ ਰਹੇ ਸੀ ਕੁਝ ਰਸੋਈ ਨੁਕਤੇ। ਤਾਂ ਦੱਸਦੇ ਕਿ ਮੱਖਣ ਨੂੰ ਵਧੇਰੇ ਸਮੇਂ ਤੱਕ ਤਾਜ਼ਾ ਰੱਖਣ ਲਈ ਅਤੇ ਬਦਬੂ ਤੋਂ ਬਚਾਉਣ ਲਈ ਥੋੜ੍ਹੀ ਦੇਰ ਲਈ ਖਾਣ ਵਾਲਾ ਸੋਡਾ ਪਾਣੀ ਵਿੱਚ ਮਿਲਾ ਕੇ ਰੱਖ ਦਿਓ, ਅਤੇ ਇਸ ਤੋਂ ਬਾਅਦ ਜਦੋਂ ਵੀ ਮੱਖਣ ਦੀ ਵਰਤੋਂ ਕਰੋਗੇ ਤਾਂ ਮੱਖਣ ਤਰੋ ਤਾਜ਼ਾ ਰਹੇਗਾ। ਅਤੇ ਜੇ ਨਿੰਬੂ ਜਿਹੜੇ ਨੇ ਸੁੱਕ ਚੁੱਕੇ ਨੇ ਤਾਂ ਉਹਨਾਂ ਨੂੰ ਕੁਝ ਦੇਰ ਲਈ ਗਰਮ ਪਾਣੀ ਵਿੱਚ ਰੱਖ ਕੇ ਰਸ ਕੱਢੋ, ਰਸ ਦੀ ਮਾਤਰਾ ਜ਼ਿਆਦਾ ਨਿਕਲੇਗੀ। ਅਤੇ ਜੇਕਰ ਗਰਮੀਆਂ ਵਿੱਚ ਆਟਾ ਗੁੰਨਣ ਤੋਂ ਬਾਅਦ ਉਸ ਦੇ ਉੱਪਰ ਥੋੜ੍ਹਾ ਜਿਹਾ ਤੇਲ ਲਗਾ ਦਿਆਂਗੇ ਤਾਂ ਆਟੇ 'ਤੇ ਪਪੜੀ ਨਹੀਂ ਜੰਮੇਗੀ। ਨਾਲ ਹੀ ਜੇਕਰ ਚਾਕੂ ਅਤੇ ਛੁਰੀਆਂ 'ਤੇ ਕਾਲਾਪਨ ਨਾ ਆਵੇ ਇਸ ਲਈ ਉਹਨਾਂ ਨੂੰ ਅਖਬਾਰ ਵਿੱਚ ਲਪੇਟ ਕੇ ਰੱਖਣਾ ਚਾਹੀਦਾ ਹੈ। ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਚਾਵਲ ਜਿਹੜੇ ਨੇ ਖਿੜੇ ਖਿੜੇ ਅਤੇ ਖੁਸ਼ਬੂਦਾਰ ਬਣਨ ਤਾਂ ਉਹਦੇ ਲਈ ਅਸੀਂ ਪਾਣੀ ਉਬਲਣ ਸਮੇਂ ਉਸ ਵਿੱਚ ਛੋਟਾ ਜਿਹਾ ਜਿਹੜਾ ਦਾਲਚੀਨੀ ਦਾ ਟੁਕੜਾ ਜਾਂ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਦੇਈਏ ਤਾਂ ਇਸ ਨਾਲ ਚਾਵਲ ਜਿਹੜੇ ਨੇ ਖਿੜੇ ਖਿੜੇ ਬਣਨਗੇ। ਅਤੇ ਨਾਲ ਹੀ ਕਹਿੰਦੇ ਕਾਲੇਪਨ ਤੋਂ ਬਚਾ ਲਈ ਕਿ ਵਾਸਤੂ ਅਨੁਸਾਰ ਰਸੋਈ ਵਿੱਚ ਕਾਲੇ ਰੰਗ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਤਾਂ ਕੋਸ਼ਿਸ਼ ਕਰੀਏ ਕਿ ਰਸੋਈ ਦੀ ਸਲੈਬ ਹੋ ਗਿਆ, ਅਲਮਾਰੀਆਂ ਦਾ ਰੰਗ ਹਮੇਸ਼ਾ ਹਲਕਾ ਰੱਖੋ, ਜਿਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ। ਅਤੇ ਜੇਕਰ ਪ੍ਰੈਸ਼ਰ ਕੁੱਕਰ ਦੀ ਰਿੰਗ ਹੈ ਜਿਹੜੀ ਉਹ ਢਿੱਲੀ ਹੋ ਗਈ ਹੈ ਜਾਂ ਫਿਰ ਭਾਫ਼ ਬਾਹਰ ਕੱਢਣ ਲੱਗ ਗਈ ਹੈ ਤਾਂ ਇਸ ਨੂੰ ਕੁਝ ਸਮੇਂ ਲਈ ਫਰਿੱਜ ਵਿੱਚ ਰੱਖ ਦਈਏ ਤਾਂ ਇਹ ਸਥਾਈ ਤੌਰ 'ਤੇ ਆਪਣੇ ਆਪ ਜਿਹੜੀ ਹੈ ਠੀਕ ਹੋ ਜਾਏਗੀ, ਅਤੇ ਨਾਲ ਹੀ ਇਹ ਟਾਈਟ ਹੋ ਕੇ ਜਿਹੜੀ ਹੈ ਵਧੀਆ ਕੰਮ ਕਰੇਗੀ। ਅਤੇ ਮਸਾਲੇ ਸੰਭਾਲਣ ਲਈ ਇਹ ਕਿ ਹਲਕਾ ਜਿਹਾ ਮਸਾਲਿਆਂ ਨੂੰ ਭੁੰਨ ਕੇ ਉਹਨਾਂ ਨੂੰ ਰੋਸਟ ਕਰ ਲਓ, ਅਤੇ ਉਹਨਾਂ ਨੂੰ ਰੋਸਟ ਕਰਕੇ ਅਸੀਂ ਰੱਖ ਸਕਦੇ, ਮਤਲਬ ਰੋਸਟ ਕਰ ਲਓ ਉਹਨਾਂ ਨੂੰ ਕੁਝ ਦੇਰ ਮਸਾਲਿਆਂ ਨੂੰ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮਹਿਕ ਹੈ ਉਹ ਵੀ ਚੰਗੀ ਰਹੇਗੀ ਅਤੇ ਆਪਾਂ ਉਹਨਾਂ ਨੂੰ ਰੋਸਟ ਕਰਕੇ ਵੀ ਰੱਖ ਸਕਦੇ ਹਾਂ, ਕਿਉਂਕਿ ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ ਪਾਉਂਦੇ ਪਾਉਂਦੇ ਅਸੀਂ ਨਾਲ ਦੀ ਨਾਲ ਸਬਜ਼ੀਆਂ ਪਾ ਲੈਂਦੇ ਹਾਂ, ਤਾਂ ਕੋਸ਼ਿਸ਼ ਇਹ ਵੀ ਕਰ ਸਕਦੇ ਹਾਂ ਕਿ ਅਸੀਂ ਮਸਾਲਿਆਂ ਨੂੰ ਪਹਿਲਾਂ ਰੋਸਟ ਕਰਕੇ ਵੀ ਰੱਖ

ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਤੇ ਅੱਜ ਦੇ ਦਿਨ ਬਾਰੇ ਦੱਸ ਦਈਏ ਕਿ ਅੱਜ ਹੈ ਅੰਤਰਰਾਸ਼ਟਰੀ ਵਿਧਵਾ ਦਿਵਸ। ਇਹ ਮਹੱਤਵਪੂਰਨ ਹੈ ਕਿਉਂਕਿ ਇਹ ਦੁਨੀਆ ਭਰ ਵਿੱਚ ਵਿਧਵਾਵਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕਤਾ ਫੈਲਾਉਂਦਾ ਹੈ ਤੇ ਸਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਦੇ ਹਿੱਸੇ ਵਜੋਂ ਉਹਨਾਂ ਵਿਧਵਾਵਾਂ ਦੀ ਸਹਾਇਤਾ ਕਰਨ ਦੇ ਤਰੀਕੇ ਲੱਭਣ ਵਿੱਚ ਵੀ ਮਦਦ ਕਰਦਾ ਹੈ। ਇਹ ਦਿਨ ਕਾਰਕੁਨਾਂ ਨੂੰ ਨੀਤੀ ਨਿਮਰਤਾਵਾਂ ਨੂੰ ਵਿਧਵਾਵਾਂ ਦੇ ਭਾਈਚਾਰੇ ਦੇ ਹੱਕ ਵਿੱਚ ਨੀਤੀਆਂ ਬਣਾਉਣ ਅਤੇ ਉਹਨਾਂ ਨੂੰ ਪ੍ਰੇਰਿਤ ਕਰਨ ਵਿੱਚ ਵੀ ਮਦਦ ਕਰਦਾ ਹੈ। ਤੇ ਇਸ ਦੇ ਨਾਲ ਹੀ ਫਿਰ ਅੱਜ ਦਾ ਨਾਰੀ ਲੋਕ ਪ੍ਰੋਗਰਾਮ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ।

FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਠੀਕ ਦੁਪਹਿਰ ਦਾ 1 ਵਜ ਰਿਹਾ ਤੇ ਆਓ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਸਾਡੀ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਸ 'ਚ ਅਸੀਂ ਸ਼ਾਮਿਲ ਕਰਾਂਗੇ ਤੁਹਾਡੇ ਭੇਜੇ ਹੋਏ ਖਤ ਤੇ ਖਤਾਂ ਤੇ ਆਧਾਰਿਤ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤ। 1:10 ਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 1:15 ਤੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਪੇਸ਼ ਕੀਤਾ ਜਾਏਗਾ। 1:40 ਤੇ ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਤੇ 1:50 ਤੇ ਪੇਸ਼ ਹੋਣਗੀਆਂ ਉਰਦੂ

ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਪੇਸ਼ ਹੋਏਗਾ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼। 2:15 ਤੇ ਪੇਸ਼ ਹੋਣਗੀਆਂ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 2:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਖੁੱਲ੍ਹੀਆਂ ਗੱਲਾਂ ਕਰ ਸਕਦੇ ਹੋ। ਇਸ ਪ੍ਰੋਗਰਾਮ 'ਚ ਅੱਜ ਕੋਈ ਵੀ ਵਿਸ਼ਾ ਨਹੀਂ ਹੈ। ਬਾਅਦ ਦੁਪਹਿਰ 3 ਤੋਂ ਲੈ ਕੇ 5 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। 5:02 ਤੇ ਪੇਸ਼ ਹੋਏਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸ਼ਾਮ 5:30 ਪੇਸ਼ ਹੋਏਗਾ ਕਿਸਾਨ ਵੀਰਾਂ ਲਈ ਪ੍ਰੋਗਰਾਮ ਕਿਸਾਨ ਬਾਣੀ। 6 ਪੇਸ਼ ਹੋਣਗੇ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 6:05 ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਫਿਰ ਤੋਂ ਦੱਸਿਆ ਜਾਏਗਾ। 6:20 ਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਪੇਸ਼ ਹੋਏਗਾ ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬ ਕਿਓਰ। ਸ਼ਾਮ 7 ਪੇਸ਼ ਹੋਏਗਾ ਪ੍ਰੋਗਰਾਮ ਬੰਦਗੀ, ਜਿਸ ਵਿੱਚ ਤੁਸੀਂ ਸਰਵਨ ਕਰੋਗੇ ਸ਼ਬਦ ਅਤੇ ਭਜਨ। ਸ਼ਾਮ 7:30 ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 7:40 ਤੇ ਪੇਸ਼ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਨੀ, ਜਿਸ ਤਹਿਤ ਤੁਸੀਂ ਸੁਣੋਗੇ ਹਿੰਦੀ ਅਤੇ ਪੰਜਾਬੀ ਗੀਤ। ਰਾਤ 8:15 ਤੇ ਪੇਸ਼ ਹੋਏਗਾ ਪ੍ਰੋਗਰਾਮ ਮੰਥਨ। 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਤੋਂ ਲੈ ਕੇ 10 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10:02 ਤੇ ਪੇਸ਼ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ। ਰਾਤ 10:30 ਪੇਸ਼ ਹੋਏਗਾ ਹਿੰਦੀ ਗੀਤਾਂ ਦਾ ਪ੍ਰੋਗਰਾਮ ਰਜਨੀ ਗੰਧਾ। ਸਭਾ ਦੇ ਅਖੀਰ 'ਚ ਰਾਤ 11 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਅਤੇ 11:05 ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 11:10 ਤੇ ਹੋਏਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸਨ ਸਾਡੀ ਅੱਜ ਦੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM ਬੈਂਡ 102 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਨਗਮੇ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਨੰਦਿਤਾ ਸ਼ਰਮਾ। ਅਤੇ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਦੇ ਹਾਂ ਤੁਹਾਡੇ ਭੇਜੇ ਹੋਏ ਖੱਤ, ਅਤੇ ਉਹਨਾਂ 'ਤੇ ਅਸੀਂ ਆਧਾਰਿਤ ਸੁਣਵਾਉਂਦੇ ਹਾਂ ਤੁਹਾਡੀ ਫਰਮਾਇਸ਼ 'ਤੇ ਹਿੰਦੀ ਫਿਲਮੀ ਗੀਤ। ਅਤੇ ਪ੍ਰੋਗਰਾਮ 'ਚ ਪਹਿਲਾ ਖੱਤ ਸਾਨੂੰ ਭੇਜ ਰਹੇ ਨੇ

ਪਿੰਡ ਤੇਜਾ ਮੋੜੀ ਤੋਂ ਬੰਸੀ ਲਾਲ ਸੰਧੂ, ਕਬੀਰ ਸੰਧੂ ਅਤੇ ਵਰਨੀਤ ਅਤੇ ਪਵਨੀਤ ਕੌਰ ਸੰਧੂ। ਅਗਲਾ ਖਤ ਸਾਨੂੰ ਭੇਜ ਰਹੇ ਨੇ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ, ਮਹਿਰਾਜ ਜਹਾਂ। ਦੌਲਤ ਬਾਗ ਮੁਰਾਦਾਬਾਦ ਤੋਂ ਜਾਫਰ ਹੁਸੈਨ, ਨਈਮਾ ਬੇਗਮ, ਕਾਸੀਰ ਅਲੀ, ਨਦੀਮ ਅਲੀ ਅਤੇ ਜੁਨੇਦ ਵਾਸੀ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਅਤੇ ਜੈਤੇਗ ਵਿਰਕ ਅਤੇ ਮੀਕਾ ਵਿਰਕ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਹੱਦ ਕਰਦੀ ਆਪਣੇ 'ਚੋਂ ਇਹ ਗੀਤ।

ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਪੇਸ਼ ਕਰਾਂਗੇ 1:15 ਤੇ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: नमस्कार, ये आकाशवाणी है। हुण तुसी चंचल शर्मा तो प्रदेशक खबरां सुनो। माई भारत ने चंडीगढ़ अते पंजाब भर विच यूथ क्लब विकास मुहिम 2026 की शुरुआत की है। इसका उद्देश नौजवानों की भागीदारी मजबूत करना अते संगठित युवा समूहों राही भाईचारे की अगवाई वाले विकास नूं उत्साहित करना है। इस मुहिम के हिस्से वजो चंडीगढ़ अते पंजाब च काम कर रहे सारे मौजूदा यूथ क्लबां, महिला मंडलां अते यूथ एसोसीएशनां नूं माई भारत नाल जुड़न अते राष्ट्र निर्माण पहलकदमियां च सरगर्म भाईवाल बनने लई सद्दा दित्ता गया। ਇਹ ਮੁਹਿੰਮ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਯੂਥ ਕਲੱਬ ਬਣਾਉਣ ਤੇ ਉਨ੍ਹਾਂ ਨੂੰ ਮਾਈ ਭਾਰਤ ਨਾਲ ਰਜਿਸਟਰਡ ਕਰਨ ਲਈ ਵੀ ਉਤਸ਼ਾਹਿਤ ਕਰੇਗੀ। ਮਾਈ ਭਾਰਤ ਭਾਰਤ ਦੀ ਤਰੱਕੀ 'ਚ ਜੁੜਨ, ਸਿੱਖਣ ਤੇ ਯੋਗਦਾਨ ਪਾਉਣ ਲਈ ਇੱਕ ਮੰਚ ਹੈ। ਮਾਈ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੂਥ ਅਫਸਰ ਵਿਨੇ ਕੁਮਾਰ ਨੇ ਦੱਸਿਆ ਕਿ ਉਸ ਸੰਗਠਨ ਜੋ ਆਪਣੇ ਮੌਜੂਦਾ ਕਲੱਬਾਂ ਨੂੰ ਜੁੜਨ ਵਿੱਚ ਦਿਲਚਸਪੀ ਰੱਖਦੇ ਨੇ ਜਾਂ ਇੱਕ ਨਵਾਂ ਯੂਥ ਕਲੱਬ ਸਥਾਪਿਤ ਕਰਨਾ ਚਾਹੁੰਦੇ ਨੇ, ਉਹ ਚੰਡੀਗੜ੍ਹ ਦੇ ਸੈਕਟਰ 12 ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਕੈਂਪਸ ਵਿੱਚ ਮਾਈ ਭਾਰਤ ਦਫ਼ਤਰ 'ਚ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾਕਟਰ ਮੁਖਰਜੀ ਨੂੰ ਇੱਕ ਦੂਰਦਰਸ਼ੀ ਨੇਤਾ, ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਇੱਕ ਦੇਸ਼ ਭਗਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਡਾਕਟਰ ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਮਰਥਨ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਅਤੇ ਇੱਕ ਮਜ਼ਬੂਤ ਵਿਕਸਿਤ ਭਾਰਤ ਬਣਾਉਣ ਲਈ ਅਟਲ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਸਾਰਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਡਾਕਟਰ ਮੁਖਰਜੀ ਦਾ ਅਟਲ ਵਿਸ਼ਵਾਸ, ਜਨਤਕ ਜੀਵਨ ਵਿਚ ਹਿੰਮਤ ਤੇ ਰਾਸ਼ਟਰੀ ਹਿੱਤ ਪ੍ਰਤੀ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹੈ। ਇਸ ਦੌਰਾਨ ਪਠਾਨਕੋਟ ਵਿਚ ਵੀ ਬੀਜੇਪੀ ਵਰਕਰਾਂ ਨੇ ਮਾਧੋਪੁਰ ਚ ਏਕਤਾ ਸਥਲ ਯਾਦਗਾਰ ਵਿਖੇ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਵਸ ਮਨਾਇਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ 'ਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਪਾੜ ਨੂੰ ਅਜੇ ਤੱਕ ਪੂਰਿਆ ਨਹੀਂ ਜਾ ਸਕਿਆ। ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਜਲਦੀ ਇਸ ਪਾੜ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਲ 'ਚ ਵੀ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਕੇ ਤਬਾਹ ਹੋ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਾਂਝੇ ਉਪਰਾਲਿਆਂ ਸਦਕਾ ਰਾਜਬਾਹ 'ਚ ਬੰਨ ਬਣਾ ਕੇ ਪਾਣੀ ਦੇ ਤੇਜ਼ ਵਹਾਅ ਨੂੰ ਕਾਬੂ ਕੀਤਾ ਗਿਆ, ਜਿਸ ਕਾਰਨ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਹੋ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ 3 ਸਾਲਾਂ ਦੌਰਾਨ 18 ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਬਿਰਧ ਘਰਾਂ ਨੂੰ ਕੁੱਲ 15,70,00,000 ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਬਾਰੇ ਦਸਿਆ ਕਿ ਵਿੱਤੀ ਸਾਲ 2025-26 ਦੌਰਾਨ 4,10,00,000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਮੌਜੂਦਾ ਸਮੇਂ ਸੂਬੇ ਦੇ ਇਨ੍ਹਾਂ ਬਿਰਧ ਘਰਾਂ 'ਚ 641 ਬਜ਼ੁਰਗਾਂ ਨੂੰ ਫਾਇਦਾ ਮਿਲ ਰਿਹਾ, ਜਿਨ੍ਹਾਂ ਨੂੰ ਰਿਹਾਇਸ਼, ਪੌਸ਼ਟਿਕ ਭੋਜਨ ਅਤੇ ਸਿਹਤ ਸੰਭਾਲ ਵਰਗੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਡਾ. ਬਲਜੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਮਾਪਿਆਂ ਨੇ ਆਪਣੀ ਸਾਰੀ ਉਮਰ ਪਰਿਵਾਰਾਂ ਨੂੰ ਸੰਵਾਰਨ ਲਈ ਸਮਰਪਿਤ ਕੀਤੀ, ਉਨ੍ਹਾਂ ਨੂੰ ਬੁਢਾਪੇ 'ਚ ਸਨਮਾਨ ਅਤੇ ਸਹਾਰਾ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਬਿਰਧ ਘਰਾਂ 'ਚ ਉੱਚ ਪੱਧਰੀ ਡਾਕਟਰੀ ਸਹੂਲਤਾਂ, ਮਨੋਰੰਜਨ ਅਤੇ ਘਰ ਵਰਗਾ ਮਾਹੌਲ ਯਕੀਨੀ ਬਣਾਇਆ ਜਾ ਰਿਹਾ। ਉਨ੍ਹਾਂ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਦੇ ਨਿਰਦੇਸ਼ ਵੀ ਦਿੱਤੇ। ਤੁਰੰਤ ਸਹਾਇਤਾ ਅਤੇ ਸ਼ਿਕਾਇਤ ਨਿਵਾਰਨ ਲਈ ਹੈਲਪਲਾਈਨ ਨੰਬਰ 14567 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਸੂਖਮ ਲਘੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਅਧੀਨ ਨੈਸ਼ਨਲ ਐਸ ਟੀ ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ਼ ਕਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ। ਇਸ ਦਾ ਉਦੇਸ਼ ਮੌਜੂਦਾ ਅਤੇ ਚਾਹਵਾਨ SC/ST ਉੱਦਮੀਆਂ 'ਚ ਵਪਾਰਕ ਮੌਕਿਆਂ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਸਰਕਾਰ ਵੱਲੋਂ ਫੌਜ ਵਿਚ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਸੀ ਪਾਈਟ ਕੈਂਪ ਕਪੂਰਥਲਾ ਦੇ ਬੋਰ ਕਾਂਚਲਾ ਵਿਖੇ ਚਲਾਇਆ ਜਾ ਰਿਹਾ। ਸੀ ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਉਹ ਨੌਜਵਾਨ ਜਿਨ੍ਹਾਂ ਨੇ ਆਰਮੀ ਅਗਨੀਵੀਰ ਦਾ ਲਿਖਤੀ ਪੇਪਰ ਪਾਸ ਕਰ ਲਿਆ, ਉਹ ਫਿਜ਼ੀਕਲ ਦੀ ਤਿਆਰੀ ਲਈ ਜਲਦ ਤੋਂ ਜਲਦ ਕੈਂਪ ਵਿਖੇ ਰਿਪੋਰਟ ਕਰ ਸਕਦੇ ਨੇ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ 'ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਜੰਮੂ ਕਸ਼ਮੀਰ ਅਤੇ ਲੱਦਾਖ 'ਚ ਤੇਜ਼ ਹਵਾਵਾਂ ਅਤੇ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਠੀਕ ਦੁਪਹਿਰ ਦੇ 1:15 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਨਗਮੇ, ਅਤੇ ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਅਤੇ ਪ੍ਰੋਗਰਾਮ ਨਗਮੇ 'ਚ ਸੁਣਾਂਗੇ ਅਸੀਂ ਗੀਤ ਫਿਲਮ ਸਿਲਸਿਲੇ 'ਚੋਂ, ਅਤੇ ਇਸ ਗੀਤ ਲਈ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਮੂਲੀਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪਰਵੀਨ ਰਾਣੀ, ਆਸ਼ਾ ਰਾਣੀ, ਦੀਕਸ਼ਾ ਜੰਨਤ ਅਤੇ ਗੁਰਲੀਨ ਰਾਣੀ। ਪਿੰਡ ਸਿਉਣਾ ਤੋਂ ਧਨਾ ਸਿੰਘ ਖਰੌੜ, ਪਰਮਵੀਰ ਸਿੰਘ, ਪਾਲ ਕੌਰ, ਮਨਵੀਰ, ਮਨਜੀਤ ਕੌਰ, ਅਰਸ਼ਦੀਪ ਕੌਰ। ਅਗਲਾ ਖੱਤ ਸਾਨੂੰ ਭੇਜ ਰਹੇ ਨੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ, ਪਰ ਇੱਕ ਵਕਫੇ ਤੋਂ ਬਾਅਦ।
2: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਸਾਨੂੰ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣਕਾਰੀ ਹੋਵੇ, ਪਰੰਤੂ ਜੇਕਰ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਮਿੱਟੀ ਪਾਣੀ ਪਰਖ ਕਰਵਾ ਲਏ ਜਾਣ ਤਾਂ ਬਿਹਤਰ ਹੁੰਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਹੋਰਨਾਂ ਅਦਾਰਿਆਂ ਵਿੱਚ ਸਥਿਤ ਪ੍ਰਯੋਗਸ਼ਾਲਾ ਵਿੱਚ ਨਮੂਨੇ ਦੇ ਕੇ ਅਸੀਂ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣੂ ਹੋ ਸਕਦੇ ਹਾਂ। ਪੌਦਿਆਂ ਦੇ ਵਾਧੇ ਲਈ ਪਾਣੀ ਦਾ ਸੁਚੱਜਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੁੰਦਾ। ਕੁਝ ਲੋਕ ਸੋਚਦੇ ਨੇ ਖੇਤਾਂ ਵਿੱਚ ਪਾਣੀ ਦੀ ਕੀ ਘਾਟ ਹੈ, ਪਰੰਤੂ ਸੁਚੱਜਾ ਪ੍ਰਬੰਧ ਬੇਹੱਦ ਜ਼ਰੂਰੀ ਹੁੰਦਾ। ਜ਼ਿਆਦਾ ਪਾਣੀ ਅਤੇ ਘੱਟ ਪਾਣੀ ਦੋਨੇ ਹੀ ਪੌਦਿਆਂ ਲਈ ਸਹਾਈ ਨਹੀਂ ਹੁੰਦੇ। ਜੇਕਰ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਇਹ ਕੰਮ ਹੋਰ ਵੀ ਜ਼ਰੂਰੀ ਹੋ ਜਾਂਦਾ। ਉੱਚੀਆਂ ਨੀਵੀਆਂ ਜ਼ਮੀਨਾਂ ਲਈ ਡ੍ਰਿਪ ਵਿਧੀ ਜਾਂ ਸਪ੍ਰਿੰਕਲਰ ਵਿਧੀ ਵੀ ਸਹਾਈ ਹੋ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਰੇਤੀਲੀਆਂ ਜ਼ਮੀਨਾਂ ਅਤੇ ਪਾਣੀ ਦੇ ਮਾੜੇ ਹੋਣ ਸਦਕਾ ਸਿੰਚਾਈ ਪ੍ਰਬੰਧ, ਖਾਸ ਕਰਕੇ ਗਰਮੀ ਦੀ ਰੁੱਤ ਦੌਰਾਨ, ਹੋਰ ਵੀ ਸੰਜੀਦਾ ਮਸਲਾ ਹੋ ਜਾਂਦਾ।

0: आकाशवाणी के 90 गौरवशाली वर्ष अटूट विश्वास अनवरत साथ।
1: ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਨਗਮੇ ਅਤੇ ਇਸ ਪ੍ਰੋਗਰਾਮ 'ਚ ਤੁਹਾਡੇ ਵੱਲੋਂ ਭੇਜੇ ਖਤ ਸ਼ਾਮਿਲ ਕੀਤੇ ਜਾਂਦੇ ਨੇ ਅਤੇ ਅਸੀਂ ਸੁਣਵਾਉਂਦੇ ਹਾਂ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ ਅਤੇ ਅਗਲਾ ਗੀਤ ਸੁਣਾਂਗੇ ਅਸੀਂ ਫਿਲਮ ਤਸ਼ਨ 'ਚੋਂ ਸੁਖਵਿੰਦਰ ਸਿੰਘ ਦੀ ਆਵਾਜ਼ 'ਚ ਅਤੇ ਇਸ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਮਹਿਜ਼ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਗੁਰਮੰਤ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਚੌੜਾ ਮਨਜੀਤ ਕੌਰ ਚੌੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਸਿਮਰਨ ਕੁਲਦੀਪ ਏਕਮ ਦਮਨ ਅਤੇ ਅਭਿਜੋਤ ਅਗਲਾ ਖਤ ਸਾਨੂੰ ਆਇਆ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਅਤੇ ਹਸਮੁਖ ਜਿੰਦਲ ਹੋਰਾਂ ਦਾ ਛੱਤੀਸਗੜ੍ਹ ਭਾਟਾਪਾਰਾ ਦਤਰੰਗੀ ਤੋਂ ਦੁਆਰਕਾ ਪ੍ਰਸਾਦ ਵਰਮਾ ਕਿਸ਼ੋਰ ਕੁਮਾਰ ਦੀਪਕ ਕੁਮਾਰ ਅਤੇ ਛਾਵੇਂਦਰ ਕੁਮਾਰ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਅਤੇ ਬੇਬੀ ਹਿਨਾਸ਼ਾ ਆਓ ਸੁਣਦੇ ਹਾਂ ਗੀਤ ਫਿਲਮ ਟਸ਼ਨ 'ਚੋਂ।

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਅਤੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਆਖਰੀ ਗੀਤ ਫਿਲਮ ਆਜਾ ਨੱਚਲੇ 'ਚੋਂ, ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ਾਂ 'ਚ। ਅਤੇ ਇਸ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਫਿਰੋਜ਼ਪੁਰ ਤੋਂ ਸਵਰਨ ਸਿੰਘਿਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ, ਅਵਿਰਾਜ, ਗੁਰਮਾਨ ਅਤੇ ਗੁਰਨੂਰ ਸਿੰਘ। ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਅਤੇ ਰਿਆਂਸ਼ ਠਾਕੁਰ। ਮੁੱਲਾਪੁਰ ਦਾਖਾ ਮੰਡੀ ਤੋਂ ਨੀਲਮ, ਅਰੁਣਾ, ਬਿੱਟੀ, ਮੱਟੂ, ਟੀਨਾ, ਸੁਰਬੀ, ਇੰਦੂ, ਸੀਮਾ, ਸਾਰਿਕਾ, ਬਿਨੀਤਾ ਜੈਨ। ਬਾਲਤ ਖੁਰਦ ਸੰਗਰੂਰ ਭਵਾਨੀਗੜ੍ਹ ਤੋਂ ਅਮਨਦੀਪ ਗਰਗ, ਪੂਜਾ ਗਰਗ, ਪ੍ਰਿਅੰਕਾ ਗਰਗ। ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਪਿੰਡ ਘੜਿਆਣਾ, ਜ਼ਿਲ੍ਹਾ ਫਜ਼ਿਲਕਾ ਤੋਂ ਮਲਕੀਤ ਸਿੰਘ ਘੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ ਅਤੇ ਗੁਰਸ਼ਬਦ ਸਿੰਘ। ਅਤੇ ਆਓ ਸੁਣਦਿਆਂ ਇਹਨਾਂ ਦੀ ਫਰਮਾਇਸ਼ 'ਤੇ ਫਿਲਮ 'ਚੋਂ ਆ ਜਾ ਨੱਚਲੇ ਫਿਲਮ 'ਚੋਂ ਇਹ ਗੀਤ।

0: ਦੋ ਪਹੀਆ ਵਾਹਨ ਦੇ ਅੱਗੇ ਬੈਠੋ ਜਾਂ ਪਿੱਛੇ ਹੈਲਮੈਟ ਜ਼ਰੂਰ ਪਾਓ। ਨਜ਼ਰਾਂ ਟ੍ਰੈਫਿਕ ਸਿਗਨਲ ਤੇ ਰੱਖੋ, ਟ੍ਰੈਫਿਕ ਸਿਗਨਲ ਦੀ ਪਾਲਣਾ ਕਰੋ। ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਸੜਕ ਸੁਰੱਖਿਆ ਸਭ ਦੀ ਸੁਰੱਖਿਆ।
1: ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: નમસ્કાર એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਏ ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ ਨਾਫਿਕਸ.ਇਨ ਨੂੰ ਲਾਂਚ ਕੀਤਾ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਮਜ਼ਬੂਤ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵੱਧ ਰਹੇ ਨੇ ਤੇ ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਏ। ਹੁਣ ਖਬਰਾਂ ਵਿਸਥਾਰ ਨਾਲ ਭਾਰਤ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸਮਝੌਤੇ MOU ਦਾ ਸਵਾਗਤ ਕੀਤਾ ਹੈ। ਨਵੀਂ ਦਿੱਲੀ ਵਿਚ 16ਵੀਂ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਕਿਹਾ ਕਿ ਇਹ ਦੁਨੀਆ ਭਰ ਵਿਚ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਹੋਰਮੁਸ ਪਣਜੋੜ ਦੇ ਖੁੱਲ੍ਹਣ ਦਾ ਵੀ ਸਵਾਗਤ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਪਲਾਈ ਲੜੀ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਖਾਦਾਂ ਅਤੇ ਰਸਾਇਣਾਂ ਵਰਗੀਆਂ ਵਸਤਾਂ ਦੀ ਘਾਟ ਨੂੰ ਹਟਾਉਣ ਵਿਚ ਮਦਦ ਕਰੇਗਾ। ਸ੍ਰੀ ਡੋਵਾਲ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਖੇਤਰ ਅਤੇ ਇਸ ਤੋਂ ਅੱਗੇ ਨੈਵੀਗੇਸ਼ਨ ਦੀ ਵਧੇਰੇ ਆਜ਼ਾਦੀ ਆਰਥਿਕ ਖੁਸ਼ਹਾਲੀ ਵਿਚ ਯੋਗਦਾਨ ਪਾਏਗੀ। ਉਨ੍ਹਾਂ ਕਿਹਾ ਕਿ ਦੁਨੀਆ ਫੌਜੀ ਟਕਰਾਵਾਂ, ਭੂ ਸਿਆਸੀ ਅਨਿਸ਼ਚਿਤਤਾਵਾਂ, ਆਰਥਿਕ ਤਣਾਅ ਅਤੇ ਵਿਘਨਕਾਰੀ ਤਕਨਾਲੋਜੀਆਂ ਵਾਲੇ ਇੱਕ ਉਥਲ ਪੁਥਲ ਦੇ ਦੌਰ ਵਿਚੋਂ ਲੰਘ ਰਹੀ ਏ। ਉਭਰ ਰਹੀਆਂ ਸੁਰੱਖਿਆ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੈਰ ਰਵਾਇਤੀ ਖਤਰਿਆਂ ਨੇ ਰਾਸ਼ਟਰੀ ਸਰਹੱਦਾਂ ਨੂੰ ਪਾਰ ਕਰ ਲਿਆ ਅਤੇ ਰਵਾਇਤੀ ਪ੍ਰਤੀਕਿਰਿਆਵਾਂ ਨੂੰ ਚੁਣੌਤੀ ਦੇਣ ਵਾਲੀਆਂ ਸਮਰੱਥਾਵਾਂ ਵਿਕਸਿਤ ਕੀਤੀਆਂ ਨੇ। ਉਨ੍ਹਾਂ ਨੇ ਇੱਕ ਵਧਦੀ ਡਿਜੀਟਾਈਜ਼ਡ ਦੁਨੀਆ ਵਿਚ ਨਵੀਆਂ ਵਿਘਨਕਾਰੀ ਤਕਨਾਲੋਜੀਆਂ, ਦਹਿਸ਼ਤਗਰਦੀ ਦੇ ਵਧਦੇ ਹੋਏ ਲੁਕਵੇਂ ਰੂਪਾਂ ਅਤੇ ਸਾਈਬਰ ਖਤਰਿਆਂ ਦੀ ਪਛਾਣ ਤੇ ਸਮੂਹਿਕ ਧਿਆਨ ਦੇਣ ਦੀ ਲੋੜ ਵਾਲੀਆਂ ਚੁਣੌਤੀਆਂ ਵਜੋਂ ਕੀਤੀ।
1: We need to be cognizant of the new security threats and challenges.
2: हमें सुरक्षा से जुड़े नए खतरों और चुनौतियों के प्रति जागरूक रहने की आवश्यकता है। गैर पारंपरिक खतरे राष्ट्रीय सीमाओं से आगे निकल चुके हैं और पारंपरिक जवाबी कार्रवाई से निपटने के लिए उन्होंने अपने बचाव के तरीके भी विकसित कर लिए हैं। नई और क्रांतिकारी तकनीकें, आतंकवाद के छिपे हुए रूप और तेजी से डिजिटल होती दुनिया में साइबर खतरे, ये सभी हमारे लिए एक बड़ा खतरा है।
1: They all constitute an important threat for us.
0: ਸ੍ਰੀ ਡੋਵਾਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬ੍ਰਿਕਸ ਦੇਸ਼ਾਂ ਦੀ ਵੱਖ ਵੱਖ ਮਹਾਂਦੀਪਾਂ ਅਤੇ ਤਜਰਬਿਆਂ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿਚ ਇਕ ਵਿਸ਼ੇਸ਼ ਭੂਮਿਕਾ ਹੈ ਜਿੱਥੇ ਟਕਰਾਅ ਦੇ ਹੱਲ ਦੇ ਰਵਾਇਤੀ ਸਾਧਨ ਘੱਟ ਪ੍ਰਭਾਵਸ਼ਾਲੀ ਹੁੰਦੇ ਜਾ ਰਹੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਸਮੂਲੇ ਇਹ ਅਹਿਮ ਹੈ ਕਿ ਉਹ ਇਨ੍ਹਾਂ ਵਿਕਸਿਤ ਹੋ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਵਿਚ ਆਪਣੀ ਭੂਮਿਕਾ ਤੇ ਵਿਚਾਰ ਕਰੇ। ਬ੍ਰਿਕਸ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਮੂਹ ਨੂੰ ਇਕ ਹੋਰ ਬਹੁਧਰੂਵੀ ਵਿਸ਼ਵ ਵਿਵਸਥਾ ਨੂੰ ਉਤਸ਼ਾਹਿਤ ਕਰਨ, ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਲਮੀ ਦੱਖਣ ਦੀ ਆਵਾਜ਼ ਨੂੰ ਵਧਾਉਣ ਲਈ ਉਭਰ ਰਹੀਆਂ ਆਰਥਿਕਤਾਵਾਂ ਦੇ ਇਕ ਗੈਰ ਰਸਮੀ ਗਠਜੋੜ ਵਜੋਂ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬ੍ਰਿਕਸ ਨੇ ਆਲਮੀ ਸ਼ਾਸਨ ਅਤੇ ਸੰਸਥਾਗਤ ਸੁਧਾਰਾਂ ਵਿਚ ਸੁਧਾਰਾਂ ਦਾ ਵੀ ਦ੍ਰਿਸ਼ਟੀਕੋਣ ਦਿੱਤਾ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟਿਡ ਨਾਫੇਡ ਦੇਸ਼ ਦੇ ਕਰੀਬ 74 ਲੱਖ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਇਹ ਗੱਲ ਨਵੀਂ ਦਿੱਲੀ ਦੇ ਅਟਲ ਅਕਸ਼ੈ ਊਰਜਾ ਭਵਨ ਵਿਖੇ ਨਾਫੇਡ ਦੇ ਨਿਲਾਮੀ ਪੋਰਟਲ ਨੈਫਿਕਸ.ਇਨ ਨੂੰ ਲਾਂਚ ਕਰਦਿਆਂ ਕਹੀ।
3: ਨਾਫੇਡ ਨੇ ਇੱਕ ਪ੍ਰਕਾਰ ਸੇ ਨੈਫਿਕਸ.ਇਨ ਸ੍ਰਿਸ਼ਟੀ ERP

ਵਿੱਚੋਂ 19 ਔਰਤਾਂ ਨੇ, ਜਦੋਂ ਕਿ 16 ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਜਾਏਗਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਨੇ। ਅੱਜ ਰਾਸ਼ਟਰਪਤੀ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਅਵਾਰਡ ਪ੍ਰਦਾਨ ਕਰਨਗੇ। ਇਨ੍ਹਾਂ ਵਿੱਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਿਲ ਨੇ। 1954 ਵਿੱਚ ਸ਼ੁਰੂ ਕੀਤੇ ਗਏ ਇਨ੍ਹਾਂ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿਚ ਅਮਰੀਕੀ ਵਪਾਰ ਪ੍ਰਤੀਨਿਧ ਜੈਮਿਸਨ ਗ੍ਰੀਰ ਅਤੇ ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਉਹ ਭਾਰਤ ਅਤੇ ਅਮਰੀਕਾ ਵਿਚਕਾਰ ਇਕ ਦਵੱਲੇ ਵਪਾਰ ਸਮਝੌਤੇ ਤੇ ਉਸਾਰੂ ਚਰਚਾਵਾਂ ਦੀ ਉਮੀਦ ਕਰਦੇ ਨੇ। ਇਸ ਦੌਰਾਨ ਗੌਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇਕ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵਧ ਰਹੇ ਨੇ, ਜੋ ਦੋਵਾਂ ਦੇਸ਼ਾਂ ਲਈ ਨਵੇਂ ਆਰਥਿਕ ਮੌਕੇ ਖੋਲੇਗਾ ਅਤੇ ਅਮਰੀਕਾ ਭਾਰਤ ਆਰਥਿਕ ਭਾਈਵਾਲੀ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਇਹ ਰਿਪੋਰਟ ਲਖਨਊ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ ਨੂੰ ਸੌਂਪੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਨੇ। ਅਯੋਧਿਆ ਰਾਮ ਮੰਦਿਰ ਵਿਚ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਤੋਂ ਬਾਅਦ ਮੰਦਿਰ ਟਰੱਸਟ ਦੀ ਬੇਨਤੀ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਹੀਨੇ ਦੀ 13 ਤਰੀਕ ਨੂੰ SIT ਦਾ ਗਠਨ ਕੀਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਇੱਕ ਕਥਿਤ ਅਧਿਆਪਕ ਭਰਤੀ ਪ੍ਰੀਖਿਆ ਧੋਖਾਧੜੀ ਮਾਮਲੇ ਦੇ ਸੰਬੰਧ ਵਿਚ ਚੇਨਈ, ਤਿਰੁਚਿਰਾਪੱਲੀ, ਕੋਇੰਬਟੂਰ ਅਤੇ ਮਦੁਰਈ ਵਿਚ 18 ਥਾਵਾਂ ਤੇ ਤਲਾਸ਼ੀ ਲੈ ਰਿਹਾ ਹੈ। ਡਾਇਰੈਕਟੋਰੇਟ ਨੇ ਕਿਹਾ ਕਿ ਇਹ ਕਾਰਵਾਈ ਕੇਂਦਰੀ ਅਪਰਾਧ ਸ਼ਾਖਾ ਵੱਲੋਂ 2017 ਵਿਚ ਦਰਜ ਕੀਤੀ ਗਈ ਇੱਕ FIR ਤੇ ਆਧਾਰਿਤ ਹੈ। ਦੇਸ਼ ਵਿਚ 5 ਲੱਖ ਤੋਂ ਵੱਧ ਅੰਗ ਦਾਨ ਦਾ ਅਹਿਦ ਲਿਆ ਗਿਆ ਹੈ। ਇਹ ਅੰਗ ਅਤੇ ਟਿਸ਼ੂ ਦਾਨ ਪ੍ਰਤੀ ਲੋਕਾਂ ਵਿਚ ਵੱਧ ਰਹੀ ਜਾਗਰੂਕਤਾ ਅਤੇ ਸਮੂਹਕ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਅੰਗ ਦਾਨ ਟਰਾਂਸਪਲਾਂਟੇਸ਼ਨ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਉਮੀਦ ਅਤੇ ਜੀਵਨ ਵਿਚ ਦੂਜਾ ਮੌਕਾ ਦਿੰਦਾ ਹੈ। ਮੰਤਰਾਲੇ ਮੁਤਾਬਕ ਇਹ ਪ੍ਰਾਪਤੀ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਵਾਲੀ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਰਾਸ਼ਟਰੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਸੰਗਠਨ ਦੇ ਡਾਇਰੈਕਟਰ ਡਾਕਟਰ ਅਨਿਲ ਕੁਮਾਰ ਨੇ ਅੰਗਦਾਨ ਲਈ ਦੇਸ਼ ਭਰ ਦੇ ਨਾਗਰਿਕਾਂ ਵੱਲੋਂ ਮਿਲੀ ਭਾਰੀ ਹਮਾਇਤ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨਿਰੰਤਰ ਵਚਨਬੱਧਤਾ ਅਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ nafex.in ਨੂੰ ਲਾਂਚ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਮਜ਼ਬੂਤ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵਧ ਰਹੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਸਰਫਰੋਸ਼, ਅਤੇ ਤੁਸੀਂ ਜੁੜੇ ਹੋਏ ਹੋ ਆਪਣੀ ਰੇਡੀਓ ਦੋਸਤ ਆਨੰਦਿਤਾ ਸ਼ਰਮਾ ਦੇ ਨਾਲ। ਪ੍ਰੋਗਰਾਮ 'ਚ ਸੁਣਦੇ ਹਾਂ ਅਗਲਾ ਗੀਤ ਫਿਲਮ ਏਕ ਵਿਲਨ 'ਚੋਂ।

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ। ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।

0: ਤੇ ਸਾਡੇ ਪਹਿਲੇ ਸਰੋਤੇ ਸਾਡੇ ਨਾਲ ਜੁੜ ਗਏ ਨੇ, ਆਓ ਕਰਦੇ ਉਹਨਾਂ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਹਾਂਜੀ, ਮੇਰਾ ਨਾਮ ਰਮਨਦੀਪ ਕੌਰ, ਪਿੰਡ ਸੌਜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਤੋਂ ਗੱਲ ਕਰ ਰਹੀ ਹਾਂ।
0: ਜੀ ਰਮਨਦੀਪ ਜੀ, ਪਹਿਲਾਂ ਤੁਸੀਂ ਦੱਸੋਗੇ ਤੁਸੀਂ ਕੀ ਕਰਦੇ ਹੋ? ਤੁਹਾਡੀ ਆਵਾਜ਼ ਤਾਂ ਐਵੇਂ ਲੱਗਦੀ ਕਿਵੇਂ ਛੋਟੀ ਉਮਰ ਦੇ ਤੁਸੀਂ ਗੱਲ ਕਰ ਰਹੇ ਹੋ।
1: ਹਾਂਜੀ ਹਾਂਜੀ, 21 ਸਾਲ ਆ ਮੇਰੀ।

0: ਉਮਰ
1: ਜੀ, ਤੇ ਫਿਰ ਤੁਸੀਂ ਸੁਣਦੇ ਰਹਿੰਦੇ ਹੋ ਸਾਡਾ ਰੇਡੀਓ?
0: ਹੀ। ਹਾਂਜੀ ਹਾਂਜੀ, ਮੇਰੇ ਦਾਦਾ ਜੀ ਤੇ ਮੈਂ ਸੁਣਦੇ ਹਾਂ, ਦੋਨੋਂ ਸੁਣਦੇ ਹਾਂ।
1: ਠੀਕ ਹੈ, ਤੇ ਫਿਰ ਅੱਜ ਜਿਵੇਂ ਕੋਈ ਵੀ ਵਿਸ਼ਾ ਨਹੀਂ ਹੈ ਤਾਂ ਫਿਰ ਅੱਜ ਕਿਸ ਵਿਸ਼ੇ ਤੇ ਗੱਲ ਕਰੋਗੇ?
0: ਜੀ ਮੇਰਾ ਵਿਸ਼ਾ ਮਿਲਾਵਟ ਤੇ ਫਰੋਡ ਬਾਰੇ ਹੈ ਜੀ।
1: ਜੀ
0: ਤੇ ਮੈਂ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਆਪਾਂ ਕੋਈ ਬਾਜ਼ਾਰੋਂ ਚੀਜ਼ ਖਰੀਦਦੇ ਹਾਂ, ਕੋਈ
1: ਹਾਂਜੀ
0: ਵੀ ਚਾਹੇ 10 ਰੁਪਏ ਦੀ ਆ, ਚਾਹੇ 50 ਦੀ, ਜਿੰਨੇ ਦੀ ਵੀ ਆ, ਮਤਲਬ ਚੀਜ਼ ਖਰੀਦੋ, ਇੱਕ ਉਹਦੇ ਲਾਇਸੈਂਸ ਨੰਬਰ ਹੁੰਦਾ ਹੈ ਜਿਹੜਾ ਸਰਕਾਰ ਦੁਆਰਾ ਅਪਰੂਵ ਕਰਿਆ ਹੁੰਦਾ ਆ, ਉਹ
1: ਜੀ
0: ਕੋਈ ਨਹੀਂ ਦੇਖਦਾ ਵੀ ਇਹ ਸਰਕਾਰ ਦੁਆਰਾ ਰਜਿਸਟਰ ਹੈਗੀ ਆ ਕੰਪਨੀ ਜਾਂ ਨਹੀਂ ਹੈਗੀ।
1: ਜੀ ਜੀ
0: ਆਪਾਂ
1: ਬਿਲਕੁਲ
0: ਵੀ ਉਹ ਚੀਜ਼ ਲੈ ਲਈ, ਆਪਾਂ ਨੂੰ ਪਤਾ ਨਹੀਂ ਉਹਦੇ ਵਿੱਚ ਕੀ ਪਾਇਆ ਹੋਇਆ, ਹਨਾ, ਆਪਾਂ ਕੁਛ ਨਹੀਂ ਪੜ੍ਹਦੇ ਪਿਛਲੀ ਸਾਈਡ ਜੋ ਵੀ ਲਿਖਿਆ ਹੁੰਦਾ
1: ਜੀ ਜੀ
0: ਨਾ ਆਪਾਂ।
1: ਬਿਲਕੁਲ
0: ਤੇ ਇੱਕ ਚੀਜ਼ ਹੋਰ ਆ ਵੀ ਤੁਸੀਂ ਕੋਈ ਵੀ ਪੈਕਟ ਚੱਕ ਲਓ, ਹਨਾ, ਉਹਦੇ ਉੱਪਰ ਲਿਖਿਆ ਹੁੰਦਾ ਬਿਲਕੁਲ ਬਰੀਕ ਅੱਖਰਾਂ 'ਚ ਉਹਦੇ ਸਾਈਡ ਤੇ ਵੀ ਜਿਹੜੀ ਇਹਦੇ ਵਿੱਚ ਫੋਟੋ ਦਿਖਾਈ ਜਾ ਰਹੀ ਆ ਵੀ ਉਹ ਅਸਲ ਮੈਂ ਉਹਦੇ ਵਿੱਚ ਹੈ ਹੀ ਨਹੀਂ ਉਹ, ਤੇ ਆਪਣੇ ਨਾਲ ਉਹ ਫਰੋਡ ਹੋ ਰਿਹਾ ਆ। ਤੇ ਮੈਂ ਉਹੀ ਕਹਿਣਾ ਚਾਹੁੰਦੀ ਹਾਂ ਵੀ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਆ ਇਹ ਚੀਜ਼ ਪਿੱਛੇ, ਵੀ ਜਿਹੜੀ ਵੀ ਆਪਾਂ ਚੀਜ਼ ਖਰੀਦਦੇ ਆ ਵੀ
1: ਜੀ
0: ਆਪਣੇ ਲਈ ਵਧੀਆ ਹੋਵੇ ਉਹ, ਤੇ ਆਪਣੇ ਮਤਲਬ ਖਾਣ ਲਾਇਕ ਹੋਵੇ। ਜਿਹੜੀ ਅੱਜ ਸਿਹਤਾਂ ਖਰਾਬ ਹੋ ਰਹੀਆਂ ਨੇ ਨਾ, ਉਹ ਇਸੀ ਗੱਲ ਕਰਕੇ ਹੋ ਰਹੀਆਂ ਨੇ ਵੀ ਆਪਾਂ ਦੇਖਦੇ ਨਹੀਂ ਹੈਗੇ ਵੀ ਆਪਾਂ ਕੀ ਚੀਜ਼ ਖਰੀਦ ਰਹੇ ਹਾਂ, ਕੀ ਖਾ ਰਹੇ ਹਾਂ, ਆਪਣੀ ਸਿਹਤ ਨੂੰ ਨੁਕਸਾਨ ਕਰ ਰਹੇ ਹਾਂ ਆਪਾਂ ਉਹਦੇ 'ਚ।
1: ਜੀ ਉਹੀ ਹੈ ਕਿ
0: ਤੇ
1: ਜੋ ਵੀ ਉਹਦੇ ਪਿੱਛੇ ਇੰਗਰੀਡੀਐਂਟਸ ਹੋਗੇ, ਜਿਵੇਂ ਕਹ ਲਓ ਵੀ ਜਿਸ ਚੀਜ਼ ਤੋਂ ਇਹ ਬਣਿਆ ਹੋਇਆ ਹੈ, ਕੀ ਕੀ ਚੀਜ਼ ਹੈ ਇਹਦੇ ਅੰਦਰ, ਉਹ ਸਾਰੀ ਚੀਜ਼ ਇੱਕ ਵਾਰ ਜਿਹੜੀ ਹੈ ਦੇਖ ਕੇ ਸੋਚ ਸਮਝ ਕੇ ਫਿਰ ਹੀ ਆਪਾਂ ਨੂੰ ਕੋਈ ਚੀਜ਼ ਖਰੀਦਣੀ ਚਾਹੀਦੀ ਹੈ। ਤੇ ਪਹਿਲਾਂ ਵੀ ਮੈਂ ਇਸ ਬਾਰੇ ਗੱਲ ਕੀਤੀ ਸੀ ਕਿ ਸਭ ਤੋਂ ਪਹਿਲੀ ਗੱਲ ਆਪਾਂ ਐਕਸਪਾਇਰੀ ਡੇਟ ਤੇ ਧਿਆਨ ਦਈਏ ਵੀ ਕੀ ਉਹ ਹੁਣ ਦੀ ਤਰੀਕ 'ਚ ਖਾਣ ਵਾਲੀ ਚੀਜ਼ ਹੈਗੀ ਹੈ ਕਿ ਨਹੀਂ ਹੈਗੀ।
0: ਹਾਂਜੀ, ਇੱਕ ਗੱਲ
1: ਜੀ
0: ਹੋਰ ਕਹਿਣਾ ਚਾਹੁੰਦੀ ਹਾਂ ਮੈਂ ਵੀ,
1: ਜੀ
0: ਜਿਵੇਂ 10 ਰੁਪਏ ਦੀ ਚੀਜ਼ ਖਰੀਦਦੇ ਆ ਕੋਈ ਵੀ, ਉੱਤੇ ਨੀਚੇ ਲਿਖਿਆ ਹੁੰਦਾ ਜਿੱਥੇ MRP ਲਿਖੀ ਹੁੰਦੀ ਹੈ ਵੀ ਜਿਵੇਂ 10 ਰੁਪਏ ਦੀ ਚੀਜ਼ ਆ ਇਹ,
1: ਹਾਂਜੀ
0: ਉਹਦੇ ਤਾਂ ਇਨਕਲੂਡਡ ਆਫ ਟੈਕਸਿਸ।
1: ਜੀ
0: ਮੀਨਸ ਜੇ 10 ਰੁਪਏ ਦੀ ਚੀਜ਼ ਆਪਾਂ 1 ਰੁਪਏ ਟੈਕਸ ਭਰ ਰਹੇ ਹਾਂ ਤੇ ਲੋਕ ਕਹਿੰਦੇ ਸੀ ਟੈਕਸ ਨਹੀਂ ਭਰਦੇ।
1: ਜੀ ਜੀ ਜੀ ਠੀਕ ਹੈ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਸਤਿ ਸ਼੍ਰੀ ਅਕਾਲ।

0: ਸਾਡੇ ਅਗਲੇ ਸਰੋਤੇ ਸਾਡੇ ਨਾਲ ਜੁੜ ਗਏ ਨੇ, ਆਓ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਭੈਣ ਜੀ ਸਤਿ ਸ਼੍ਰੀ ਅਕਾਲ, ਮੈਂ ਜਗਨ ਸਿੰਘ ਮਹਿਲਾ ਬਸੰਤਪੁਰਾ ਨਾਭਾ ਤੋਂ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਅੱਜ
0: ਕੀ ਹਾਲ
1: ਮੈਂ
0: ਚਾਲ ਨੇ
1: ਪਿੱਛੇ, ਸ਼ੁਕਰ ਹੈ ਬੇਟਾ ਜੀ, ਬਹੁਤ ਵਧੀਆ।
0: ਜੀ? ਬਹੁਤ ਚੰਗੀ ਗੱਲ ਹੈ। ਤੇ ਜਿਵੇਂ ਅੱਜ ਕੋਈ ਵਿਸ਼ਾ ਨਹੀਂ ਹੈ ਤਾਂ ਫਿਰ ਅੱਜ ਕੀ ਗੱਲ ਕਰੋਗੇ?
1: ਅੱਜ ਮੈਂ ਅਣਦੇਖੀ ਤੇ ਅਣਗਹਿਲੀ ਤੇ ਗੱਲ ਕਰੂੰਗਾ
0: ਜੀ।
1: ਵੀ ਇੱਕ ਗੱਲ ਕੁਝ ਗਲਤ ਹੋ ਰਹੀ ਹੈ, ਖਰਾਬ ਹੋ ਰਹੀ ਹੈ, ਉਹਦੇ ਤੇ ਅਣਗਹਿਲੀ ਕਰ ਲੈਣੀ, ਵੀ ਚਲੋ ਅਣਦੇਖੀ ਕਰ ਲਾਂਗੇ।
0: ਜੀ।
1: ਮੈਂ ਪਹਿਲਾਂ ਸ਼ਾਰਟ ਸਰਕਟ ਤੇ ਗੱਲ ਕਰੂੰਗਾ।
0: ਹਾਂਜੀ।
1: ਕਾਰਨ ਅੱਗ ਲੱਗਣ ਦਾ ਹੈ, ਅੱਜ ਜਿੰਨੇ ਵੀ ਖਬਰਾਂ ਆਉਂਦੀਆਂ ਨੇ ਜਾਂ ਆਪਾਂ ਦੇਖਦੇ ਹਾਂ, ਸ਼ਾਰਟ ਸਰਕਟ ਹੁੰਦਾ, ਇਹ ਕਿਉਂ ਹੁੰਦਾ, ਕਾਰਨ ਕੀ ਹੈ, ਇਹ ਅਣਦੇਖੀ ਹੈ।
0: ਜੀ, ਬਿਲਕੁਲ।
1: ਅਕਸਰ ਮੈਂ ਸਰਕਾਰੀ ਦਫ਼ਤਰਾਂ ਜਾਂ ਹਸਪਤਾਲਾਂ 'ਚ ਮੈਂ ਮੇਰੀ ਸੇਵਾ ਲੱਗੀ ਹੋਈ, ਮੈਂ ਜਾਂਦਾ ਰਹਿੰਦਾ, ਕਿਤੇ ਤਾਰ ਨੂੰ ਜੋੜ ਲਾਇਆ ਉਹ ਨੰਗੀਆਂ ਨੇ ਸਪਲਾਈ ਕਰਤੀ, ਕਿਤੇ
0: ਜੀ
1: ਬੋਰਡ ਲਟਕਦਾ ਠੀਕ ਹੈ ਲਟਕਦਾ ਜੀ, ਇਹੀ ਕਾਰਨ ਹੈ, ਇਹ ਅਣਦੇਖੀ ਹੈ, ਅਣਗਹਿਲੀ ਹੈ,
0: ਅਣਗਹਿਲੀ ਹੈ ਜੀ,
1: ਸ਼ਾਰਟ
0: ਬਿਲਕੁਲ
1: ਸਰਕਟ ਦਾ ਕੋਈ ਮਤਲਬ ਨਹੀਂ ਹੈ। ਨਹੀਂ ਜੀ
0: ਜੀ ਉਹੀ ਅਣਗਹਿਲੀ ਆਪਾਂ ਕਰ ਦਿੰਦੇ ਜਦ ਤੱਕ ਕੋਈ ਵੱਡਾ ਹਾਦਸਾ ਨਹੀਂ ਹੁੰਦਾ ਉਦੋਂ ਤੱਕ ਆਪਾਂ
1: ਹਾਂਜੀ
0: ਅਣਦੇਖਾ
1: ਹਾਂ
0: ਅਣਗਹਿਲੀ ਕਰ ਦਿੰਦੇ ਹਾਂ ਜੀ।
1: ਹਾਂਜੀ ਹਾਂ।
0: ਜੀ
1: ਦੂਸਰਾ ਹੈਗਾ ਜੀ, ਜਿਵੇਂ ਹੁਣ ਧਾਰਮਿਕ ਸਥਾਨਾਂ ਤੇ ਆ ਜੀ, ਉੱਥੇ ਵੀ ਸ਼ਾਰਟ ਸਰਕਟ ਬਹੁਤ ਸਾਨੂੰ ਖਬਰਾਂ ਮਿਲਦੀਆਂ ਨੇ।
0: ਜੀ ਬਿਲਕੁਲ।
1: ਉਹ ਜਿਹੜੇ ਯੰਤਰ ਨੇ, ਪੱਖਾ 24 ਘੰਟੇ ਚੱਲੀ ਜਾਂਦਾ, ਏਸੀ 24 ਘੰਟੇ ਚੱਲੀ ਜਾਂਦਾ, ਉਹਦੀ ਦੇਖਭਾਲ ਨਹੀਂ ਕਰਨੀ, ਉਹ ਆਵਾਜ਼ ਦਿੰਦਾ ਤਾਂ ਵੀ ਕੋਈ ਗੱਲ ਨਹੀਂ, ਉੱਥੇ ਸ਼ਾਰਟ ਸਰਕਟ ਹੁੰਦਾ, ਉੱਥੇ ਸਾਡੀ ਅਣਦੇਖੀ ਹੈ,
0: ਜੀ ਉਹ ਸ਼ਾਰਟ
1: ਅਣਗਹਿਲੀ ਹੈ।
0: ਸਰਕਟ ਕਾਫੀ ਦੇਖੇ ਜਾਂਦੇ, ਜਿਵੇਂ ਹੁਣ ਸਾਉਣ ਦਾ ਮਹੀਨਾ ਹੈਗਾ, ਇਸ 'ਚ ਕਾਫੀ ਦੇਖੇ ਜਾਂਦੇ ਨੇ।
1: ਹਾਂਜੀ ਅਣਗਹਿਲੀ ਹੈ।
0: ਜੀ
1: ਫਿਰ
0: ਬਿਲਕੁਲ।
1: ਦੂਸਰਾ ਹੈ ਜੀ, ਜਿਵੇਂ ਹੁਣ ਪਿਛਲੇ ਮਹੀਨੇ ਯੂਪੀ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ, ਇਹ ਵੀ ਸ਼ਾਰਟ ਸਰਕਟ ਸੀ।
0: ਜੀ
1: ਪਟਿਆਲੇ 5 ਸਾਲ ਹੋ ਗਏ, ਪਹਿਲਾਂ ਸ਼ਾਰਟ ਸਰਕਟ ਹੋ ਗਿਆ, ਬੱਚਿਆਂ ਦਾ ਨੁਕਸਾਨ ਹੋ ਗਿਆ ਸੀ, ਇਹ ਸਾਰਾ ਸ਼ਾਰਟ ਸਰਕਟ ਹੈ।
0: ਜੀ, ਉਹੀ
1: ਇੱਕ
0: ਹੈ ਕਿ
1: ਦੂਸਰਾ
0: ਅਣਗਹਿਲੀ ਅਸੀਂ ਨਾ ਕਰੀਏ।
1: ਅਣਗਹਿਲੀ ਹੈ, ਐਨ ਗੱਲ।

0: ਅਣਗਹਿਲੀ ਕੀਤੀ ਹੈ ਜੀ
1: ਸਾਰੀ।
0: ਤੀਸਰਾ ਲੈਣਾ ਮੈਂ ਸ਼ਹਿਰਾਂ ਦੇ ਵਿੱਚ ਮੇਨ ਹਾਲ ਦੇ ਢੱਕਣ ਖਾਲੀ ਹੁੰਦੇ ਨੇ, ਜਰਾ ਕਮੀ ਪਿਆ ਉਹ ਮੇਨ ਹਾਲ ਦਾ ਪਤਾ ਨੀ ਲੱਗਦਾ, ਕਵਰ ਹੋ ਜਾਂਦਾ
1: ਜੀ।
0: ਉਹ ਵਿੱਚ ਉਹਦੇ ਜਲੰਧਰ ਦੋ ਹਾਦਸੇ ਹੋਏ ਸਾਡੇ ਨਾਭੇ, ਇੱਕ ਹਾਦਸਾ ਹੋਇਆ
1: ਜੀ। ਉਹੀ ਹੈ ਕਿ ਜਦ ਤੱਕ ਜਿਵੇਂ ਹੁਣ ਮੈਂ ਦੱਸ ਹੀ ਰਹੀ ਕਿ ਵੀ ਜਿਵੇਂ ਹੁਣ ਸਾਉਣ ਦਾ ਮਹੀਨਾ ਆਉਣ ਵਾਲਾ ਤਾਂ ਸਾਨੂੰ ਇਹ ਚੀਜ਼ਾਂ ਦਾ ਪਹਿਲਾਂ ਹੀ ਖਿਆਲ ਕਰ ਲੈਣਾ ਚਾਹੀਦਾ ਹੁਣ ਜੀ।
0: ਇਹ ਸਾਰੀਆਂ ਗੱਲਾਂ। ਤੀਸਰਾ ਹੈਗਾ ਜੀ ਮੇਰਾ ਘਰੇ ਸਾਡੇ ਗੈਸ ਸਿਲੰਡਰ ਹੈ, ਇਹਦੀ ਦੇਖਭਾਲ ਜ਼ਰੂਰੀ ਹੈ, ਇਹ ਵੀ ਬਹੁਤ ਵੱਡਾ ਖਤਰਨਾਕ ਔਜ਼ਾਰ ਹੈ
1: ਜੀ ਜੀ ਜੀ।
0: ਸਾਨੂੰ ਪਾਈਪ ਵਗੈਰਾ ਸਾਰਾ ਕੁਝ
1: ਸਾਫ ਕਰਕੇ ਬਦਲਾਉਣੀ ਚਾਹੀਦੀ ਹੈ ਜੀ ਜੀ।
0: ਹਾਂ ਜੀ ਹਾਂ ਜੀ। ਤੇ ਨਾਲ ਇਹ ਆ ਵੀ ਕਿਸੇ ਪਾਸੇ ਵੀ ਅੱਗ ਨਾ ਲਾਓ, ਅੱਗ ਦਾ ਨੀ ਪਤਾ ਹੁੰਦਾ ਹਵਾ ਚੱਲਦੀ ਆ ਕਿੱਧਰਲੇ ਪਾਸੇ, ਪਿੰਡਾਂ ਦੇ ਪਿੰਡ ਸਾੜ ਦਿੰਦੀ ਹੈ ਆਪਣੇ ਹੱਥ ਨਾਲ, ਬਾਗਾਂ ਦੇ ਵਿੱਚ ਪੱਤੇ ਚੱਕਣ ਦੇ ਮਾਰੇ ਅੱਗ ਲਾ ਦਿੰਦੇ ਨੇ, ਉਹ ਗਾਂ ਵੱਜ ਜਾਂਦੀ ਹੈ, ਬਹੁਤ ਨੁਕਸਾਨ ਹੁੰਦਾ
1: ਜੀ। ਉਹੀ ਹੈ ਕਿ ਕੋਈ ਜੀ ਜੀ।
0: ਫਿਰ ਸਰਕਾਰਾਂ ਕੀ ਕਰਦੀਆਂ ਨੇ ਜੀ, ਇਹਦੀ ਜਾਂਚ ਕਰਾਓ ਜੀ, ਫਲਾਣਾ ਕਰਾਓ, ਭਾਈ ਜੀ ਦੇ ਮਰ ਗਏ, ਉਹਦੇ ਤਾਂ ਮਰ ਗਏ
1: ਜੀ। ਉਹੀ ਹੈ ਕਿ ਪਹਿਲਾਂ ਜਿਹੜਾ ਸਮਾਂ ਰਹਿੰਦੇ ਅਸੀਂ ਕਹਿ ਲਓ ਵੀ ਉਹਨਾਂ ਚੀਜ਼ਾਂ ਦਾ ਖਿਆਲ ਕਰ ਲਈਏ ਜੀ।
0: ਜਿਹਦੀ ਡਿਊਟੀ ਦੀ ਬੇਟਾ ਉਹਦਾ ਫਰਜ਼ ਮੰਨਦਾ, ਉਹ ਸਾਰੇ ਦੇਖਭਾਲ। ਮੈਂ ਕਹਿ ਕੇ ਆਇਆ ਵੀ ਆਹ ਬੋਰਡ ਭਾਈ ਲਟਕਦਾ, ਇਹਨੂੰ ਠੀਕ ਕਰੋ, ਬਸ ਉਹੀ ਪ੍ਰਣਾਲਾ ਉੱਥੇ ਦੀ ਉੱਥੇ ਹੈ। ਅਸੀਂ ਕਿਆ ਕਰ ਕੀ ਸਕਦੇ ਹਾਂ, ਜੇ ਸਾਨੂੰ ਨੌਕਰੀ ਮਿਲ ਗਈ ਅਸੀਂ ਸੇਵਾ ਕਰਨੀ ਹੈ ਪਬਲਿਕ ਦੀ
1: ਜੀ,
0: ਅਸੀਂ ਉਹਦੇ ਡਿਕਟੇਟਰ ਨਹੀਂ ਬਣਨਾ
1: ਜੀ। ਬਿਲਕੁਲ ਇਹੀ ਹੈ ਕਿ ਸਾਰੇ ਜਿੰਨਾ ਸਮਾਂ ਰਹਿੰਦੇ ਅਸੀਂ ਚੀਜ਼ਾਂ ਦਾ ਖਿਆਲ ਕਰ ਲਈਏ ਤਾਂ ਬਹੁਤ ਚੰਗੇ ਹਾਦਸੇ ਟਲ ਜਾਂਦੇ ਨੇ ਜੀ।
0: ਅਗਰ ਤੁਸੀਂ ਸੜਕ ਤੇ ਚੱਲਦੇ ਹੋ ਤਾਂ ਅਣਗਹਿਲੀ ਨਾ ਕਰੋ, ਬਿਲਕੁਲ ਨਾ ਅਣਗਹਿਲੀ ਕਰੋ, ਜ਼ਿੰਦਗੀ ਬਹੁਤ ਕੀਮਤੀ ਹੈ, ਜ਼ਿੰਦਗੀ ਬਹੁਤ ਛੋਟੀ ਹੈ, ਇਹਨੂੰ ਰੰਗੀਨ ਬਣਾ ਲਓ
1: ਜੀ ਜੀ। ਠੀਕ ਹੈ ਜੀ, ਬਹੁਤ ਚੰਗੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਸਤਿ ਸ਼੍ਰੀ ਅਕਾਲ,
0: ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ।

0: हेलो,
1: ਸਤਿ ਸ਼੍ਰੀ ਅਕਾਲ ਮੈਡਮ ਜੀ। ਮੈਂ
0: ਸਤਿ ਸ਼੍ਰੀ ਅਕਾਲ ਜੀ
1: ਬਿੰਦਰ ਸਿੰਘ ਟਕਾਲੇ ਤੋਂ ਬੋਲਦਾ ਮੈਡਮ ਜੀ।
0: ਜੀ ਬਿੰਦਰ ਸਿੰਘ ਜੀ, ਤੇ ਤੁਸੀਂ ਸੁਣ ਲਿਆ ਹੋਣਾ ਵੀ ਅੱਜ ਕੋਈ ਵਿਸ਼ਾ ਨਹੀਂ ਹੈਗਾ
1: ਹਾਂ
0: ਪ੍ਰੋਗਰਾਮ 'ਚ।
1: ਵਿਸ਼ਾ ਅੱਜ ਕੋਈ ਨਹੀਂ ਹੈਗਾ ਜੀ, ਬਹੁਤ ਵਧੀਆ ਤੇ ਖੁੱਲੀਆਂ ਗੱਲਾਂ ਵੀ ਆਪਸ ਦੇ ਵਿੱਚ ਹੋਣੀਆਂ ਚਾਹੀਦੀਆਂ ਜੀ। ਆਪਣੇ ਆਪਣੇ ਮਨ ਦੀ ਹਰੇਕ ਨਾਲ ਕਰਦਾ, ਬਹੁਤ ਵਧੀਆ ਪਿੱਛੇ ਵੀ ਗੱਲ ਵਧੀਆ ਕਰੀ ਆ ਬੇਟੀ ਨੇ, ਬਹੁਤ ਸੋਹਣੀ ਗੱਲ ਕਰੀ ਆ।
0: ਜੀ
1: ਗੱਲਬਾਤ
0: ਜੀ
1: ਐਵੇਂ ਮੈਡਮ ਜੀ, ਜਿਵੇਂ ਅੱਜ ਕੱਲ੍ਹ ਝੋਨਾ ਲੱਗ ਰਿਹਾ ਜੀ
0: ਹਾਂ
1: ਖੇਤਾਂ
0: ਜੀ
1: ਵਿੱਚ,
0: ਜੀ
1: ਪਾਣੀ ਚਲੋ ਠੀਕ ਆ, ਪਾਣੀ ਝੋਨੇ ਖਾਤਰ ਸਹੀ ਦਾ ਵੀ ਆ, ਲਾਉਣਾ ਸਾਫ ਤਾਂ ਨਹੀਂ ਹੈਗਾ ਅੱਜ
0: ਹਾਂ
1: ਸਾਰਾ
0: ਜੀ
1: ਆ, ਪਰ ਹੁਣ ਵਿੱਚ ਵਿੱਚ ਸੁੱਕੀ ਬਿਜਾਈ ਹੋ ਰਹੀ ਆ, ਉਹਦੇ ਵਿੱਚ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਆ ਜੀ, ਬਹੁਤ ਬੱਚਤ ਉਹਦੇ ਨਾਲ ਬੱਚਤ ਹੁੰਦੀ ਆ ਕਿ ਵੱਤ ਸਿਰ ਪਾਣੀ ਆਉਂਦਾ।
0: ਜੀ
1: ਬਾਕੀ ਮੈਡਮ ਜੀ ਅੱਜ ਕੱਲ੍ਹ ਪਾਣੀ ਬਹੁਤ ਦੂਰ ਚਲੇ ਗਿਆ ਜੀ, ਕੋਈ ਗਰੀਬ ਬੰਦਾ ਦਾ ਘਰੇ ਪਹਿਲਾਂ ਨਲਕੇ ਹੁੰਦੇ ਸੀ ਜੀ, ਹਰੇਕ ਬੰਦਾ ਨਲਕਾ ਗੇੜ ਕੇ, ਜੇ ਹੁਣ ਤਾਂ 2 ਦਿਨ ਲਾਈਟ ਨਾ ਆਵੇ ਨਾ ਪਿੰਡ 'ਚ, 1 ਦਿਨ 2 ਦਿਨ ਤਾਂ ਬਹੁਤ ਜ਼ਿਆਦਾ ਜੀ, 1 ਦਿਨ ਮੈਂ ਕਾਲ ਪੈ ਗਿਆ ਜੀ, ਇੰਨਾ ਬੁਰਾ
0: ਜੀ
1: ਹਾਲ ਹੋ ਗਿਆ
0: ਜੀ
1: ਜੀ
0: ਜੀ ਬਿਲਕੁਲ।
1: ਬੰਦਾ ਦਾ।
0: ਵੈਸੇ ਦੇਖਿਆ ਗਿਆ ਵੀ ਹੁਣ ਅੱਜ ਕੱਲ੍ਹ ਪਿੰਡਾਂ 'ਚ ਵੀ ਬਹੁਤ ਹੀ ਘੱਟ ਰਹਿ ਗਏ ਨੇ ਨਲਕੇ, ਜੇ ਦੇਖੀਏ ਤਾਂ।
1: ਨਲਕੇ ਮੇਰੇ ਪਿੰਡ 'ਚ 2 ਨਲਕੇ ਆ ਜੀ,
0: ਜੀ
1: ਦੋ
0: ਜੀ
1: ਤਿੰਨ ਨਲਕੇ ਨੇ, ਉਹ ਵੀ ਦੇਖਣ ਖਾਤਰ ਉਹ ਵੀ ਕੁਈਆਂ ਕਰਕੇ ਬੋਰ ਕਰੇ ਹੋਏ ਨੇ ਜੀ,
0: ਜੀ
1: ਨਲਕੇ ਦਾ ਖਾਤਮੇ ਹੋ ਗਏ ਜੀ। ਆਹ ਦੇਖੋ ਜੀ, ਪਹਿਲਾਂ ਇੰਨਾ ਉੱਚੇ ਪਾਣੀ ਹੁੰਦਾ ਤਾਂ ਪਾਣੀ ਵੀ ਥੱਲੇ ਆਪਾਂ ਨੇ ਪਹੁੰਚਾਇਆ, ਮੇਰੇ ਪਿੰਡ ਵਿੱਚ ਮੈਨੇ ਕੁਈਆਂ ਦੇਖੀਆਂ ਕੱਚੀਆਂ,
0: ਜੀ
1: ਹੁਣ ਕਿੱਥੇ ਕੁਈਆਂ ਦਾ, ਅੱਜ ਕੱਲ੍ਹ ਕੁਈਆਂ ਹੈ ਨਹੀਂ ਜੀ, ਕਿਤੇ ਨਹੀਂ ਹੈਗਾ ਕੁਛ, ਪਾਣੀ ਬਹੁਤ ਥੱਲੇ ਵੱਗ ਗਿਆ ਜੀ। ਆਪਾਂ ਨੂੰ ਨਾ ਗੌਰ ਹੋਈ ਨਾ, ਮੈਨੂੰ ਲੱਗਾ ਵੀ ਆਕਾ ਜਵਾਕ ਕਹਿ ਗਏ ਬਾਪੂ ਪਾਣੀ ਤੈਨੂੰ ਕਿੱਥੇ ਦੇ, ਪਾਣੀ ਤਾਂ ਮੁੱਲ ਲੈ ਗਿਆ।
0: ਜੀ ਉਹੀ ਹੈ ਕਿ ਜਿਵੇਂ ਹੁਣ ਹੌਲੀ ਹੌਲੀ ਪਾਣੀ ਦਾ ਪੱਧਰ ਵੀ ਥੱਲੇ ਜਾ ਰਿਹਾ ਹੈ, ਐਵੇਂ ਹੀ ਹੋ ਜਾਏਗਾ
1: ਹਾਂ
0: ਕਿ
1: ਜੀ
0: ਹੌਲੀ
1: ਹਾਂ,
0: ਹੌਲੀ ਪਾਣੀ ਵੀ ਫਿਰ ਮੁੱਲ ਲੈ ਕੇ ਹੀ ਪੀਣਾ ਪਿਆ ਕਰੂਗਾ। ਉਹੀ
1: ਮੁੱਲ
0: ਹੈ ਕਿ
1: ਲੈ
0: ਸਮੇਂ
1: ਤਾਂ
0: ਰਹਿੰਦੇ
1: ਰਹੇ
0: ਅਸੀਂ ਉਹਦੀ
1: ਆਪਾਂ,
0: ਸੰਭਾਲ ਕਰੀਏ ਜੀ।
1: ਬਾਕੀ ਪਾਣੀ ਦਾ ਹੁਣੇ ਮੁੱਲ ਵੀ ਜਿਹੜਾ ਜੀ, ਮੁੱਲ ਤਾਂ ਹੁਣ ਹਰ ਇੱਕ ਚੀਜ਼ ਨੂੰ ਮੁੱਲ ਮਿਲਦੀ ਆ, ਪਰ ਦੌਰ ਜ਼ਰੂਰੀ ਆ ਜੀ,
0: ਜੀ ਜੀ ਬਿਲਕੁਲ,
1: ਜੇ
0: ਉਹੀ ਹੈ ਕਿ
1: ਹੁੰਦਾ
0: ਬੱਚਤ
1: ਫਿਰ
0: ਕਰਨੀ ਬਹੁਤ
1: ਤਾਂ।
0: ਜ਼ਰੂਰੀ ਹੈ। ਜੇ ਉਹਦੀ
1: ਹਾਂ
0: ਜ਼ਰੂਰਤ
1: ਜੀ
0: ਨਹੀਂ
1: ਹਾਂ
0: ਹੈਗੀ
1: ਜੀ,
0: ਤਾਂ ਫਾਲਤੂ ਅਸੀਂ ਪਾਣੀ ਦਾ ਜਿਹੜਾ ਹੈ ਨੁਕਸਾਨ ਨਾ ਕਰੀਏ
1: ਥੋੜੇ
0: ਜੀ।
1: ਨੂੰ ਥੋੜਾ ਡੋਲੋ ਜੀ, ਜਿਵੇਂ ਸਾਰਦਾ ਉੱਥੇ ਸਾਰਨਾ ਵੀ ਚਾਹੀਦਾ,
0: ਜੀ ਜੀ ਜੀ ਬਿਲਕੁਲ,
1: ਸਹੀ ਕਹਾ ਜੀ,
0: ਜੀ
1: ਨੁਕਸਾਨ
0: ਜੀ
1: ਜ਼ਿਆਦਾ ਜੀ ਇਹ ਚੀਜ਼ ਦਾ।
0: ਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ,
1: ਸਤਿ
0: ਕਾਲ
1: ਸ਼੍ਰੀ
0: ਕਰਨ ਲਈ
1: ਅਕਾਲ
0: ਬਹੁਤ
1: ਮੈਡਮ
0: ਬਹੁਤ
1: ਜੀ।
0: ਸ਼ੁਕਰੀਆ।

0: ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
1: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
2: ਆਪਣੇ ਪਿੰਡ, ਕਸਬੇ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ।
1: ਕੂੜਾ ਕਰਕਟ ਗਲੀਆਂ ਜਾਂ ਸੜਕਾਂ ਉੱਤੇ ਨਾ ਸੁੱਟੋ।
2: ਕੂੜਾ ਕਰਕਟ ਸਿਰਫ ਕੂੜੇ ਵਾਲੇ ਡਰਮ ਵਿੱਚ ਹੀ ਪਾਓ।
3: ਹੈਲੋ ਹੈਲੋ ਹੈਲੋ ਕੁਝ ਤਕਨੀਕੀ ਕਾਰਨਾਂ ਕਰਕੇ ਸਾਨੂੰ ਸਾਡੇ ਸਰੋਤਿਆਂ ਨੂੰ ਸਾਡੇ ਨਾਲ ਗੱਲ ਕਰਨ 'ਚ ਦਿੱਕਤ ਹੋ ਰਹੀ ਹੈ ਅਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਅਗਲੇ ਸਰੋਤਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਦੋਂ ਤੱਕ ਸੁਣ ਲੈਂਦੇ ਹਾਂ ਅਸੀਂ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਚਗਲਾ ਗੀਤ, ਅਤੇ ਸਰੋਤੇ ਸਾਨੂੰ ਫੋਨ ਕਰ ਸਕਦੇ ਨੇ ਆਪਣੇ ਵਿਚਾਰ

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 5 ਵੱਜ ਗਏ ਹਨ ਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਤੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ ਨੈਫੈਕਸ NAFEX.in ਨੂੰ ਲਾਂਚ ਕੀਤਾ ਹੈ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਸਮ ਤੇ ਅਲ ਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ। ਕਿਸਾਨਾਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਉਣ ਦੇਣ ਦੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਇੱਕ ਮਜ਼ਬੂਤ ਦੁਵੱਲੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ 'ਤੇ ਅੱਗੇ ਵੱਧ ਰਹੇ ਨੇ। ਅਯੁੱਧਿਆ ਦੇ ਰਾਮ ਮੰਦਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਪੰਜਾਬ 'ਚ ਗੁਰਦਾਸਪੁਰ ਤੇ ਸਠਿਆਲੀ ਹੈੱਡ ਵਰਕਸ ਨੇੜੇ ਅਪਰੀ ਬਾਰੀ ਦੁਆਬ ਨਹਿਰ ਵਿੱਚ ਬੀਤੇ ਦਿਨੀ

0: ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮੁਫਤ ਫਿਜ਼ੀਕਲ ਟ੍ਰੇਨਿੰਗ ਸੀ ਪਾਈਟ ਕੈਂਪ ਕਪੂਰਥਲਾ ਦੇ ਬੋਰ ਕਾਂਜਲਾ ਵਿਖੇ ਚਲਾਇਆ ਜਾ ਰਿਹਾ ਹੈ ਅਤੇ ਅਖੀਰ 'ਚ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ ਅਤੇ ਦਿੱਲੀ ਵਿੱਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਨਾਲ ਹਨੇਰੀ ਝੱਖੜ ਆਉਣ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਇਸ ਵੇਲੇ ਦੀਆਂ ਮੁੱਖ ਖਬਰਾਂ ਅਤੇ ਹੁਣ ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ ਠੀਕ 5:03 ਹੋ ਗਏ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ ਅਤੇ ਮੇਰੇ ਨਾਲ ਨੇ
1: ਆਨੰਦਿਤਾ ਸ਼ਰਮਾ।
0: ਜੀ, ਬਹੁਤ ਬਹੁਤ ਸਵਾਗਤ ਹੈ ਅਤੇ ਸਾਡੇ ਸਰੋਤਿਆਂ ਦਾ ਵੀ ਸਵਾਗਤ ਹੈ ਜੀ।
1: ਜੀ,
0: ਜੀ
1: ਉਮੀਦ
0: ਅੱਜ
1: ਕਰਦੇ ਹਾਂ ਸਾਡੇ ਸਰੋਤੇ ਜਿਹੜੇ ਨੇ ਠੀਕ ਠਾਕ ਹੋਣਗੇ ਅਤੇ ਉਡੀਕ ਕਰ ਰਹੇ ਹੋਣਗੇ ਕਦੋਂ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ
0: ਜੀ
1: ਗੱਲਾਂ 'ਚ।
0: ਅਰਦਾਸ ਕਰਦੇ
1: ਜੀ
0: ਹਾਂ ਕਿ ਸਰਬੱਤ ਦੇ ਭਲੇ ਲਈ ਅਤੇ ਸਾਰੇ ਹੀ ਸਰੋਤਿਆਂ ਲਈ ਅਰਦਾਸ ਕਰਦੇ ਹਾਂ ਕਿ ਸਭ ਦਾ ਵਧੀਆ ਰਹੇ, ਸਭ
1: ਜੀ
0: ਪ੍ਰੋਗਰਾਮ ਸਭ ਚੱਲਦੇ ਹਨ।
1: ਜੀ ਜੀ
0: ਅਤੇ ਆਪਣੇ ਸਰੋਤਿਆਂ ਨੂੰ ਅੱਜ ਦੱਸ ਦਈਏ ਕਿ ਅੱਜ ਦਾ ਦਿਨ 23 ਜੂਨ ਅੱਜ ਕਿਉਂ ਹੈ ਖਾਸ। ਅੱਜ ਦਾ ਦਿਨ ਸੰਯੁਕਤ ਰਾਸ਼ਟਰ ਦਾ ਜਨਤਕ ਦਿਵਸ ਮਨਾਇਆ
1: ਜੀ
0: ਜਾ ਰਿਹਾ ਹੈ।
1: ਜੀ
0: ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਸੰਯੁਕਤ ਰਾਸ਼ਟਰ ਦਾ ਜਨਤਕ ਦਿਵਸ ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਗੱਲ ਨੂੰ ਮਾਨਤਾ ਦਿੰਦਾ ਹੈ ਕਿ ਲੋਕਤੰਤਰ ਅਤੇ ਸਫਲ ਸ਼ਾਸਨ ਇੱਕ ਸਮਰੱਥ ਸਿਵਲ ਸੇਵਾ ਦੀ ਨੀਂਹ 'ਤੇ ਬਣੇ ਹੁੰਦੇ ਹਨ।
1: ਜੀ
0: ਇਸ ਦਿਨ ਦਾ ਉਦੇਸ਼ ਭਾਈਚਾਰੇ ਦੀ ਸੇਵਾ ਦੇ ਮੁੱਲ ਅਤੇ ਗੁਣ ਦਾ ਜਸ਼ਨ ਮਨਾਉਣਾ ਹੈ। ਸੰਯੁਕਤ ਰਾਸ਼ਟਰ ਹਰ ਸਾਲ ਇੱਕ ਜਨਤਕ ਸੇਵਾ ਪੁਰਸਕਾਰ ਸਮਾਰੋਹ ਵੀ ਆਯੋਜਿਤ ਕਰਦਾ ਹੈ। ਇਹ ਦੁਨੀਆ ਭਰ ਵਿੱਚ ਜਨਤਕ ਸੇਵਾਵਾਂ, ਸੰਸਥਾਵਾਂ ਦੀਆਂ ਰਚਨਾਤਮਕ ਪ੍ਰਾਪਤੀਆਂ ਅਤੇ ਯੋਗਦਾਨਾਂ ਨੂੰ ਇਨਾਮ ਦਿੰਦਾ ਹੈ। ਇਹ ਸਮਾਗਮ ਜਨਤਕ ਸੇਵਾ ਦੀ ਭੂਮਿਕਾ, ਪੇਸ਼ੇਵਰਤਾ ਅਤੇ ਦ੍ਰਿਸ਼ਟੀ ਨੂੰ ਉਤਸ਼ਾਹਿਤ ਕਰਦਾ ਹੈ। ਦੁਨੀਆ ਭਰ ਦੀਆਂ ਬਹੁਤ ਸਾਰੀਆਂ ਜਨਤਕ ਸੇਵਾ ਸੰਸਥਾਵਾਂ ਅਤੇ ਵਿਭਾਗ ਸਮਾਜ ਵਿੱਚ ਸੁਧਾਰ ਲਿਆਉਣ ਲਈ ਜਨਤਕ ਸੇਵਕਾਂ ਦੀ ਕੀਮਤੀ ਭੂਮਿਕਾ ਨੂੰ ਮਾਨਤਾ ਦੇਣ ਲਈ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਇਸ ਦਿਨ ਨੂੰ ਮਨਾਉਂਦੇ ਹਨ।
1: ਜੀ
0: ਗਤੀਵਿਧੀਆਂ ਵਿੱਚ ਸ਼ਾਮਲ ਹਨ ਜਨਤਕ ਸੇਵਾ ਬਾਰੇ ਸਟਾਲ ਅਤੇ ਬੂਥਾਂ ਬਾਰੇ ਜਾਣਕਾਰੀ ਦੇਣ, ਮਹਿਮਾਨ ਬੁਲਾਰਿਆਂ ਨਾਲ ਆਯੋਜਿਤ ਦੁਪਹਿਰ ਦਾ ਖਾਣਾ ਅਤੇ ਜਨਤਕ ਸੇਵਾ ਏਜੰਸੀਆਂ ਜਾਂ ਵਿਭਾਗਾਂ ਦੇ ਅੰਦਰੂਨੀ ਪੁਰਸਕਾਰ ਸਮਾਰੋਹ। ਪਬਲਿਕ ਸਰਵਿਸ ਡੇ ਇੱਕ ਵਿਸ਼ਵ ਵਿਆਪੀ ਤਿਉਹਾਰ ਹੈ, ਨਾ ਕਿ ਜਨਤਕ ਛੁੱਟੀ।
1: ਜੀ
0: ਇਸ ਦਾ ਪਿਛੋਕੜ ਬਾਰੇ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ 20 ਦਸੰਬਰ 2002 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਹਰ ਸਾਲ 23 ਜੂਨ ਨੂੰ ਸੰਯੁਕਤ ਰਾਸ਼ਟਰ ਜਨਤਕ ਸੇਵਾ ਦਿਵਸ
1: ਦਿਵਸ ਮਨਾਉਣ
0: ਮਨਾਉਣ ਦਾ ਯਤਨ ਕੀਤਾ।
1: ਜੀ ਅਤੇ ਇਹ ਵੀ ਹੈ ਕਿ ਲੋਕ ਸੇਵਕ ਸਮਾਜ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਜਿਵੇਂ ਤੁਸੀਂ ਕਹਿੰਦੇ ਨਿਭਾਉਂਦੇ ਨੇ,
0: ਜੀ
1: ਤਾਂ ਜਿਵੇਂ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹਨ,
0: ਜੀ
1: ਡਾਕਟਰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਨੇ,
0: ਜੀ
1: ਪੁਲਿਸ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਨੇ
0: ਜੀ
1: ਅਤੇ ਨਾਲ ਹੀ ਜਿਹੜੇ ਹੋਰ ਸਰਕਾਰੀ ਕਰਮਚਾਰੀ ਦੇਸ਼ ਦੀ ਤਰੱਕੀ ਲਈ ਕੰਮ ਕਰਦੇ ਨੇ,
0: ਜੀ
1: ਇਸ ਲਈ ਉਹਨਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਜਿਹੜਾ ਹੈ ਇਹ ਦਿਵਸ ਮਨਾਇਆ ਜਾਂਦਾ ਹੈ।
0: ਜੀ
1: ਅਤੇ ਇਹ ਇਸੇ ਕਰਕੇ ਜਿਵੇਂ ਤੁਸੀਂ ਦੱਸਿਆ ਵੀ ਕਿ ਲੋਕ ਸੇਵਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਂਦੇ ਨੇ ਕਿ
0: ਜੀ
1: ਕਿਵੇਂ ਉਹ ਸਾਡੀ ਜਿਹੜੀ ਹੈ ਸੇਵਾ ਕਰ ਰਹੇ ਨੇ, ਦੇਸ਼ ਵਾਸਤੇ ਸੇਵਾ ਕਰ ਰਹੇ ਨੇ
0: ਜੀ
1: ਤਾਂ ਜੋ ਸਾਡਾ ਦੇਸ਼ ਤਰੱਕੀ ਵੱਲ ਜਾ ਸਕੇ।
0: ਜੀ
1: ਜੀ ਅਤੇ ਇਸੇ ਲਈ ਫਿਰ ਜਿਵੇਂ ਕਹਿੰਦੇ ਅੱਜ ਦਾ ਦਿਨ ਖਾਸ, ਤਾਂ ਇਹ ਦਿਨ ਅੱਜ ਮਨਾਇਆ ਜਾ ਰਿਹਾ ਹੈ। ਅਤੇ ਇਸੇ ਤਰ੍ਹਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਪ੍ਰੋਗਰਾਮ 'ਚ ਸੁਣ ਲੈਂਦੇ ਹਾਂ ਹੁਣ ਇੱਕ ਗੀਤ।
0: ਜੀ

0: लापरवाही ते निजी स्वार्थां करके रोज गंदला कर रहे हां, अपनी ते अपनी आने वाली पीढ़ी नूं तबाही वल लैके जा रहे हां। गंदला वातावरण ना केवल साडी सेहत ते माड़ा प्रभाव पाउंदा है, बल्कि बेशकीमती ते दुर्लभ कुदरती संसाधना नूं भी नष्ट करदा है। साडा सब दा फर्ज बनदा है कि अगे वध के वातावरण नूं साफ सुथरा रखण दे उपराले करिए। वातावरण बचाओ, जीवन बचाओ।
1: ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
2: ਜੀ ਫਿਰ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ। ਜੀ
3: ਜੀ, ਤੇ ਜਿਵੇਂ ਗੱਲਾਂ ਚੋਂ ਗੱਲ ਪ੍ਰੋਗਰਾਮ ਚ ਫਿਰ ਅਸੀਂ ਅੱਜ ਹੁਣ ਗੱਲ ਕਰ ਹੀ ਰਹੇ ਸੀ ਜਿਵੇਂ ਆਪਾਂ ਪਹਿਲਾਂ, ਕਿ ਜ਼ਰੂਰੀ ਹੈ ਕਿ ਅਸੀਂ ਜਿਹੜਾ ਨਾ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਅਲੱਗ ਅਲੱਗ ਰੱਖੀਏ।
2: ਜੀ
3: ਜਿਵੇਂ ਮੈਂ ਦੱਸੂਗੀ, ਪਹਿਲਾਂ ਅਸੀਂ ਨਾ ਸਵੇਰੇ ਫੁਲਕਾਰੀ ਪ੍ਰੋਗਰਾਮ ਚ ਵੀ ਗੱਲ ਕਰਦੇ ਸੀ ਕਿ ਨਜ਼ਰ ਤੇ ਨਜ਼ਰੀਏ ਬਾਰੇ, ਕਿ ਸਾਡੇ ਨਜ਼ਰ ਤੇ ਨਜ਼ਰੀਏ ਚ ਫਰਕ ਹੋਣਾ ਬਹੁਤ ਜ਼ਰੂਰੀ ਹੈ। ਐਵੇਂ ਹੁੰਦਾ ਕਿ ਆਪਾਂ ਨਜ਼ਰ ਤਾਂ ਅਸੀਂ ਆਪਣੀ ਠੀਕ ਕਰ ਸਕਦੇ ਹਾਂ, ਪਰ ਨਜ਼ਰੀਆ ਠੀਕ ਕਰਨਾ ਬਹੁਤ ਵੱਡੀ ਗੱਲ ਹੈ, ਛੇਤੀ ਠੀਕ ਨਹੀਂ ਹੁੰਦਾ। ਤਾਂ ਇਸੇ ਤਰ੍ਹਾਂ ਕਿ ਜ਼ਰੂਰੀ ਹੈ ਕਿ ਅਸੀਂ ਆਪਣੀ ਪੇਸ਼ਾਵਰ ਤੇ ਘਰੇਲੂ ਜੀਵਨ ਨੂੰ ਵੱਖ ਰੱਖੀਏ।
2: ਜੀ,
3: ਕਿਉਂਕਿ ਤੁਸੀਂ ਦੇਖਿਆ ਹੋਗਾ ਬਹੁਤੀ ਵਾਰੀ ਆਪਣੇ ਖੁਦ ਨਾਲ ਵੀ ਹੁੰਦਾ ਕਿ ਜਦੋਂ ਆਪਾਂ ਕੋਈ ਦਫ਼ਤਰ ਦਾ ਕੋਈ ਕੰਮ ਹੋਵੇ ਜਾਂ ਕੋਈ ਬਾਹਰ ਅੰਦਰ ਦਾ ਕੰਮ ਹੋਵੇ, ਜਦੋਂ ਅਸੀਂ ਘਰੇ ਜਾਂਦੇ ਹਾਂ ਉਦੋਂ ਆਪਾਂ ਵਾਰੀ ਵਾਰੀ ਉਹਦੇ ਬਾਰੇ ਸਭ ਨੂੰ ਦੱਸੀ ਜਾਂਦੇ, ਮੈਨੂੰ ਤਾਂ ਹਜੇ ਇੰਨਾ ਕੰਮ ਹੈ, ਮੈਂ ਹਜੇ ਇੰਨਾ ਕੰਮ ਕਰਨਾ ਹੈ।
2: ਜੀ, ਮੈਨੂੰ ਇਸ ਤਰ੍ਹਾਂ ਇੱਕ ਗੱਲ ਯਾਦ ਆ ਰਹੀ ਹੈ ਕਿ ਅਸੀਂ ਨਾ ਕਈ ਵਾਰ ਆਪਣੀ ਜਿਹੜੀ ਫਰਸਟ੍ਰੇਸ਼ਨਸ ਹੈ ਗੱਲਾਂ ਜਾਂ ਆਪਾਂ ਨਾ ਕਈ ਵਾਰ ਹੁੰਦਾ ਹੈ ਕਿ ਅਸੀਂ ਆਫਿਸ ਦਾ ਗੁੱਸਾ ਅਸੀਂ ਘਰ ਵੀ ਕੱਢ ਦਿੰਦੇ ਹਾਂ ਤੇ ਘਰ ਦੇ ਜਿਹੜਾ ਗੁੱਸਾ ਉੱਥੇ ਜਾ ਕੇ ਕੱਢ ਦਿੰਦੇ ਹਾਂ।
3: ਜੀ, ਉਹੀ ਹੈ ਕਿ ਇਸ ਚੱਕਰ ਦੇ ਵਿੱਚ ਅਸੀਂ ਘਰੇਲੂ ਜ਼ਿੰਮੇਵਾਰੀ ਆਪਣੇ ਭੁੱਲ ਜਾਂਦੇ ਹਾਂ
2: ਤੇ ਇਹਨਾਂ ਤੋਂ ਵੱਖ ਵੱਖ ਕਰਨਾ ਚਾਹੀਦਾ ਹੈ ਤੇ ਇਹਨਾਂ ਨੂੰ ਆਪਣਾ ਧਿਆਨ ਵੀ ਰੱਖਣਾ ਚਾਹੀਦਾ ਵੀ ਅਸੀਂ ਨਾ ਮਿਕਸਅਪ ਹੋਈਏ ਇਹਨਾਂ ਚੀਜ਼ਾਂ ਵਿੱਚ।
3: ਜੀ, ਉਹੀ ਦੱਸਦੇ ਕਿ ਜਿਵੇਂ ਅਸੀਂ ਜਿਹੜਾ ਆਪਣਾ ਬਾਹਰ ਦਾ ਤਣਾਅ ਉਹ ਘਰੇ ਲੈ ਕੇ ਆਉਂਦੇ ਹਾਂ ਤਾਂ ਜਿਸ ਕਰਕੇ ਘਰੇਲੂ ਸਮੱਸਿਆਵਾਂ ਦਾ ਵੀ ਜਿਹੜਾ ਹੈ ਅਸਰ ਪੈਂਦਾ, ਉਹਨਾਂ ਤੇ ਵੀ ਘਰੇਲੂ ਸਮੱਸਿਆਵਾਂ ਬਣਦੀਆਂ ਨੇ ਫਿਰ, ਤੇ ਨਾਲ ਹੀ ਨਾਲ ਥੋੜੀ ਮਾਨਸਿਕ ਸਿਹਤ ਵੀ ਖਰਾਬ ਹੁੰਦੀ ਹੈ।
2: ਜੀ,
3: ਤੇ ਕਹਿੰਦੇ ਨੈਗੇਟਿਵ, ਤੁਹਾਡੇ ਨੈਗੇਟਿਵ ਰਹਿਣ ਲੱਗ ਜਾਂਦਾ, ਨਕਾਰਾਤਮਕ ਪ੍ਰਭਾਵ ਪੈਂਦਾ ਤੁਹਾਡੇ ਤੇ।
2: ਦੇਖੋ, ਬਿਲਕੁਲ ਸਹੀ ਹੈ ਕਿ ਮਾਨਸਿਕ ਸਿਹਤ ਦਾ ਜਿਹੜਾ ਸਿੱਧਾ ਸੰਬੰਧ ਹੈ ਸੰਤੁਲਨ ਨਾਲ ਹੈ।
3: ਜੀ,
2: ਤੇ ਜਦੋਂ ਮਨੁੱਖ ਆਪਣੇ ਸਮੇਂ, ਸੋਚ ਅਤੇ ਭਾਵਨਾਵਾਂ ਨੂੰ ਢੰਗ ਨਾਲ ਵੰਡਣਾ ਸਿੱਖ ਲੈਂਦਾ ਹੈ ਤਾਂ ਉਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰ ਲੈਂਦਾ ਹੈ।
3: ਜੀ ਜੀ,
2: ਤੇ ਪੇਸ਼ਾਵਰ ਜੀਵਨ ਲਈ ਨਿਰਧਾਰਿਤ ਸਮਾਂ ਜ਼ਰੂਰੀ ਤੇ ਪੂਰੀ ਨਿਸ਼ਠਾ ਨਾਲ ਕੰਮ ਕਰਨ ਲਈ ਹੋਵੇ ਅਤੇ ਘਰੇਲੂ ਜੀਵਨ ਲਈ ਸਮਾਂ ਪਰਿਵਾਰ ਨਾਲ ਬਿਤਾਉਣ, ਆਰਾਮ ਕਰਨ ਅਤੇ ਆਪਣੇ ਆਪ ਨੂੰ ਤਾਜ਼ਗੀ ਦੇਣ ਲਈ ਹੋਣਾ ਚਾਹੀਦਾ ਹੈ।
3: ਜੀ,
2: ਇਹ ਵੰਡ ਮਨ ਨੂੰ ਸਥਿਰਤਾ ਵੀ ਪ੍ਰਦਾਨ ਕਰਦੀ ਹੈ।
3: ਵੈਸੇ ਕਹਿੰਦੇ ਨੇ ਪੇਸ਼ਾਵਰ ਜੀਵਨ ਦੀਆਂ ਤਾਂ ਮੰਗਾਂ ਹੀ ਅਕਸਰ ਹੁੰਦੀਆਂ ਜਿਹੜੀਆਂ ਕਿ ਸਮੇਂ ਦੀ ਪਾਬੰਦੀ, ਉਹ ਵੈਸੇ ਵੀ ਕਹਿੰਦੇ ਕਿ ਹਰ ਜਗ੍ਹਾ ਜਿੱਥੇ ਤੁਹਾਨੂੰ ਬੁਲਾਇਆ ਜਾਵੇ ਹਮੇਸ਼ਾ ਸਮੇਂ ਦੇ ਪਾਬੰਦ ਰਹੋ।
2: ਜੀ,
3: ਨਾਲ ਹੀ ਉਦੇਸ਼ ਵੀ ਹੁੰਦਾ ਉਹਦਾ, ਕੁਛ ਨਾ ਕੁਛ ਇੱਕ ਮੋਟਿਵ ਜ਼ਰੂਰ ਹੁੰਦਾ ਵੀ ਆਪਾਂ ਕੋਈ ਕੰਮ ਕਿਉਂ ਕਰ ਰਹੇ ਹਾਂ।
2: ਜੀ,
3: ਉਹ ਤੋਂ ਬਾਅਦ ਕਹਿੰਦੇ ਕੰਪੀਟੀਸ਼ਨ ਕਿੰਨਾ ਕੁ ਹੈ ਵੀ, ਰਿਜ਼ਲਟ ਕਿੰਨਾ ਕੁ ਹੈ, ਇਹ ਸਾਰੀਆਂ ਚੀਜ਼ਾਂ ਦੇ ਉੱਪਰ ਸਾਡੀ ਜਿਹੜੀ ਹੈ ਪ੍ਰੋਫੈਸ਼ਨਲ ਲਾਈਫ ਜਿਹੜੀ ਹੈ ਚੱਲਦੀ ਹੈ।
2: ਜਿਹਦੇ ਵਿੱਚ ਇੱਕ ਹੋਰ ਗੱਲ ਵੀ ਹੈ ਕਿ ਜਿਹੜੇ ਕੁਝ ਸਧਾਰਨ ਕਦਮ ਲਏ ਜਾ ਸਕਦੇ ਹਨ, ਜਿਵੇਂ ਕਿ ਦਫ਼ਤਰ ਤੋਂ ਬਾਅਦ ਆਪਣੇ ਆਫਿਸ ਤੋਂ ਬਾਅਦ ਅਸੀਂ ਕੰਮ ਸੰਬੰਧੀ ਫੋਨ ਕਾਲਾਂ ਅਤੇ ਮੈਸੇਜ ਨੂੰ ਸੀਮਿਤ ਰੱਖੀਏ।
3: ਜੀ ਜੀ,
2: ਤੇ ਘਰਾਂ ਵਿੱਚ ਪਰਿਵਾਰ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਆਪਣੇ ਲਈ ਵੀ ਕੁਝ ਸਮਾਂ ਕੱਢਣਾ ਅਤੇ ਬਹੁਤ ਲਾਭਕਾਰੀ ਹੋ ਸਕਦਾ ਹੈ। ਇਸੇ ਤਰ੍ਹਾਂ ਕੰਮ ਦੇ ਸਮੇਂ ਘਰੇਲੂ ਗੱਲਾਂ ਤੋਂ ਦੂਰ ਰਹਿ ਕੇ ਪੂਰਾ ਧਿਆਨ ਆਪਣੇ ਕੰਮ ਵੱਲ ਦਿੱਤਾ ਜਾਵੇ ਤੇ ਜੇ ਬਹੁਤ ਜ਼ਰੂਰੀ ਹੈ ਤਾਂ ਉਹ ਜ਼ਰੂਰੀ ਵੀ ਆਪਣਾ ਪਰਿਵਾਰ, ਇਹ ਨਹੀਂ ਕਹਿ ਸਕਦੇ। ਤੇ ਅੰਤ ਵਿੱਚ ਇਹ ਵੀ ਕਿਹਾ ਜਾ ਸਕਦਾ ਕਿ ਪੇਸ਼ਾਵਰ ਤੇ ਘਰੇਲੂ ਜੀਵਨ ਦੋਵੇਂ ਹੀ ਮਨੁੱਖੀ ਜ਼ਿੰਦਗੀ ਦੇ ਅਹਿਮ ਹਿੱਸੇ ਹਨ।
3: ਜੀ, ਇਹ ਐਵੇਂ ਵੀ ਕਿ ਇਹਨਾਂ ਕਾਰਨਾਂ ਕਰਕੇ ਜਿਵੇਂ ਮੈਂ ਦੱਸਿਆ ਕਿ ਉਹਨਾਂ ਦੀ ਮੰਗਾਂ ਕੁਛ ਹੋਰ ਹੁੰਦੀਆਂ ਨੇ ਪੇਸ਼ਾਵਰ ਜੀਵਨ ਦੀਆਂ, ਕੁਛ ਪੇਸ਼ਾਵਰ ਜੀਵਨ ਦੀਆਂ ਮੰਗਾਂ ਕੁਛ ਹੋਰ ਹੁੰਦੀਆਂ ਨੇ, ਜਿਵੇਂ ਸਮੇਂ ਦੇ ਪਾਬੰਦ ਰਹਿਣਾ, ਮੁਕਾਬਲਾ, ਨਤੀਜੇ ਤਾਂ ਵੱਧਦੇ ਹੀ ਰਹਿੰਦੇ ਨੇ ਹਰ ਟਾਈਮ, ਤੇ ਇਹਨਾਂ ਕਰਕੇ ਤਣਾਅ, ਚਿੰਤਾ, ਥਕਾਵਟ ਪੈਦਾ ਹੋਣਾ ਆਮ ਗੱਲ ਹੁੰਦੀ ਹੈ। ਪਰ ਇੱਥੇ ਬਸ ਇਹੀ ਗੱਲ ਹੈ ਕਿ ਅਸੀਂ ਆਪਣਾ ਜਿਹੜਾ ਬਾਹਰ ਦਾ ਕੰਮ ਹੈ, ਜਿਹੜਾ ਆਫਿਸ ਦਾ ਕੰਮ ਹੈ, ਉੱਥੇ ਤੱਕ ਹੀ ਰੱਖੀਏ ਤਾਂ ਜੋ ਅਸੀਂ ਘਰੇ ਆਈਏ ਸਾਡਾ ਵੀ ਮਨ ਕੁਛ ਹੋਰ ਹੋਵੇ, ਸਾਡਾ ਵੀ ਮਨ ਖੁਸ਼ ਹੋਵੇ ਤੇ ਘਰਦਿਆਂ ਨੂੰ ਵੀ ਕੁਛ ਥੋੜਾ ਚੰਗਾ ਲੱਗੇਗਾ। ਜੇ ਤੁਸੀਂ ਪਰੇਸ਼ਾਨ ਰਹੋਗੇ ਘਰ ਦੇ ਫਿਰ ਪਰੇਸ਼ਾਨ ਹੋਣਗੇ।
2: ਹਾਂਜੀ ਹਾਂ, ਇੱਕ ਇਹ ਵੀ ਗੱਲ ਹੈ ਨਾ ਕਿ ਅਸੀਂ ਜਦੋਂ ਓਵਰਲੋਡ, ਕਈ ਬੰਦੇ ਦੇਖੇ ਹੈ ਕਿ ਚਲੋ ਸਰਕਾਰੀ ਚ ਤਾਂ ਮੈਂ ਨਹੀਂ ਮੰਨਦਾ, ਪ੍ਰਾਈਵੇਟ ਦੇ ਵਿੱਚ ਕਿ ਆਪਣੀ ਟੈਨਸ਼ਨਾਂ ਜ਼ਿਆਦਾ ਨਾਲ ਲੈ ਕੇ ਚੱਲਦੇ ਹੈ, ਤਾਂ ਉਹਨਾਂ ਨੂੰ ਇੱਕ ਜ਼ਰੂਰੀ ਹੈ ਕਿ ਸਾਨੂੰ ਆਪਣੇ ਸਮਾਜ ਵੱਲ, ਆਪਣੇ ਪਰਿਵਾਰ ਵੱਲ ਦੇਖਣਾ ਬਹੁਤ ਜ਼ਰੂਰੀ ਹੈ। ਹਰ ਸਮੇਂ ਕੰਮ ਵੀ ਜ਼ਰੂਰੀ ਨਹੀਂ ਹੈ, ਅਤੇ ਹਰ ਸਮੇਂ ਆਪਾਂ ਕੰਮ ਮੰਨਦੇ ਹਾਂ ਕਿ ਸਾਡੀ ਜਿਹੜੀ ਜ਼ਰੂਰੀ ਰੋਜ਼ੀ ਰੋਟੀ ਲਈ ਬਹੁਤ ਜ਼ਰੂਰੀ ਹੈ।
3: ਜੀ, ਉਹੀ ਹੈ ਕਿ ਇਹਨਾਂ ਦੋਨਾਂ ਨੂੰ ਅਲੱਗ ਅਲੱਗ ਹਿੱਸੇ 'ਚ ਰੱਖਣਾ ਚਾਹੀਦਾ, ਜਿਸ ਟਾਈਮ ਥੋੜ੍ਹਾ ਦੋਨਾਂ ਦਾ ਟਾਈਮ ਆਪਾਂ ਨੂੰ ਡਿਵਾਈਡ ਕਰਨਾ ਆਉਣਾ ਚਾਹੀਦਾ ਵੀ ਆਪਾਂ ਕਿਸ ਚੀਜ਼ ਨੂੰ ਕਿੰਨਾ ਕੁ ਟਾਈਮ ਦੇਣਾ ਹੈ।
2: ਜੀ
3: ਜੀ, ਅਤੇ ਸੁਣ ਲੈਂਦੇ ਹਾਂ ਪ੍ਰੋਗਰਾਮ 'ਚ ਹੁਣ ਇੱਕ ਅਗਲਾ ਗੀਤ, ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ।
2: ਜੀ, ਧੰਨਵਾਦ ਜੀ।

0: ਜੀ ਤੇਜਿੰਦਰ ਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਜ਼ਰੂਰੀ ਹੈ ਪੇਸ਼ਾਵਰ ਅਤੇ ਘਰੇਲੂ ਜੀਵਨ ਨੂੰ ਵੱਖ ਰੱਖਣਾ, ਤਾਂ ਇਹਦੇ ਵਿੱਚ ਹੀ ਅਸੀਂ ਕਾਫੀ ਗੱਲਾਂ ਜਿਹੜੀਆਂ ਨੇ ਸਰੋਤਿਆਂ ਨਾਲ ਸਾਂਝੀਆਂ ਕਰ ਲਈਆਂ ਨੇ,
1: ਜੀ
0: ਪਰ ਆਖਿਰ 'ਚ ਅਸੀਂ ਇਹੀ ਗੱਲ ਕਰਾਂਗੇ ਕਿ ਇਸ ਧਿਆਨ ਦੇਣ ਦੀ ਵੀ ਜਿਹੜਾ ਕਹਿ ਲਓ ਵੀ ਆਪਾਂ ਅਗਰ ਆਪਣੇ ਪੇਸ਼ਾਵਰ ਅਤੇ ਜਿਹੜਾ ਘਰੇਲੂ ਜੀਵਨ ਹੈ ਦੋਨਾਂ ਦੇ ਵਿੱਚ ਅਗਰ ਐਵੇਂ ਕਹਿ ਲਓ ਵੀ ਟਾਈਮ ਨਾਲ ਡਿਵਾਈਡ ਨਹੀਂ ਕਰਾਂਗੇ, ਕਿਸੇ ਨੂੰ ਪ੍ਰੋਪਰ ਟਾਈਮ ਨਹੀਂ ਦੇਵਾਂਗੇ ਕਿ ਇਹਦੇ ਵਿੱਚ ਐਵੇਂ ਐਵੇਂ ਆਪਾਂ ਇਹਨਾਂ ਨੂੰ ਡਿਵਾਈਡ ਕਰਨਾ, ਵੀ ਮਤਲਬ ਆਫਿਸ ਦਾ ਕੰਮ ਆਫਿਸ 'ਚ ਕਰਨਾ, ਘਰ ਦਾ ਕੰਮ ਘਰ 'ਚ ਕਰਨਾ, ਇਸ ਤਰ੍ਹਾਂ ਕੀ ਹੋਏਗਾ, ਧਿਆਨ ਦੀ ਘਾਟ ਹੋ ਜਾਏਗੀ, ਗਲਤ ਫੈਸਲੇ ਲੈਣਾ, ਕੰਮ ਪ੍ਰਤੀ ਬੇਰੁਖੀ ਪੈਦਾ ਹੋਣਾ, ਕਿਉਂਕਿ ਜੇ ਅਸੀਂ ਦੋਨਾਂ ਚੀਜ਼ਾਂ 'ਚ ਤਾਲਮੇਲ ਨਹੀਂ ਬਣਾ ਕੇ ਚੱਲਾਂਗੇ ਤਾਂ ਕਿਤੇ ਨਾ ਕਿਤੇ ਸਾਨੂੰ ਕਹਿ ਲਓ ਵੀ ਗੁੱਸੇ 'ਚ ਅਸੀਂ ਕਿਤੇ ਨਾ ਕਿਤੇ ਕੁਝ ਵੀ ਬੋਲਾਂਗੇ, ਇਹ ਆਪ ਹੁੰਦਾ ਹੀ ਹੈ ਵੀ ਆਪਾਂ ਗੁੱਸੇ 'ਚ ਕੁਝ ਵੀ ਕਹਿ ਦਿੰਦੇ ਹਾਂ, ਬਾਅਦ 'ਚ ਹੌਲੀ ਹੌਲੀ ਟਾਈਮ ਰਹਿੰਦੇ ਆਪਾਂ ਨੂੰ ਰਿਅਲਾਈਜ਼ ਹੁੰਦਾ ਵੀ ਸ਼ਾਇਦ ਇਹ ਚੀਜ਼ ਮੈਨੂੰ ਨਹੀਂ ਬੋਲਣੀ ਚਾਹੀਦੀ ਸੀ।
1: ਕਹਿੰਦੇ ਆ ਨਾ ਜਿਵੇਂ ਕਿ ਇੱਕ ਸਾਨੂੰ ਜ਼ਿੰਦਗੀ ਦੇ ਵਿੱਚ ਬ੍ਰੇਕ ਬੜਾ ਜ਼ਰੂਰੀ ਹੈ ਕੰਮ ਤੋਂ, ਤਾਂ ਜਦੋਂ ਵੀ ਬੰਦਾ ਲਗਾਤਾਰ ਹੀ ਕੰਮ ਕਰ ਰਿਹਾ ਹੋਵੇ ਤਾਂ ਉਹਨੂੰ ਇੱਕ ਛੋਟਾ ਜਿਹਾ ਬ੍ਰੇਕ ਆਪਣੀ ਫੈਮਿਲੀ ਲਈ ਬਹੁਤ
0: ਜ਼ਰੂਰ
1: ਜ਼ਰੂਰੀ
0: ਲੈਣਾ
1: ਹੈ,
0: ਚਾਹੀਦਾ
1: ਚਾਹੇ ਉਹ ਕਹਿ ਦਿਓ ਕਿ ਗਰਮੀ ਦੀਆਂ ਛੁੱਟੀਆਂ ਲਾ ਲਓ ਜਾਂ ਕੋਈ ਵੀ ਛੁੱਟੀਆਂ ਹੋਰ ਘੁੰਮਣ ਫਿਰਨ ਲਈ,
0: ਜੀ
1: ਤਾਂ ਅਕਸਰ ਅਸੀਂ ਮੈਂ ਦੇਖਿਆ ਆਪਣੀ ਨਜ਼ਰ 'ਚ ਮੈਨੂੰ ਹੈ ਮੇਰੇ ਕਿ ਕੁਝ ਪਰਿਵਾਰ ਇੱਕ ਹਰ ਸਾਲ 2 ਜਾਂ 3 ਵਾਰ ਆਪਣਾ ਛੁੱਟੀ ਜ਼ਰੂਰ ਕੱਢਦੇ ਹੈ।
0: ਜੀ
1: ਉਹਨਾਂ ਦਾ ਮਕਸਦ ਹੁੰਦਾ ਕਿ ਅਸੀਂ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰੀਏ, ਅਤੇ ਇਸ ਤੋਂ ਇਲਾਵਾ ਇਹ ਹੈ ਕਿ ਜਿਹੜੇ ਬੰਦੇ ਜ਼ਿਆਦਾ ਹੀ ਕੰਮ 'ਚ ਰੁੱਝ ਜਾਂਦੇ ਹੈ ਜਾਂ ਪਰਿਵਾਰ ਨੂੰ ਟਾਈਮ ਜਾਂ ਫਿਰ ਕਈ ਵਾਰ ਉਹ ਇਹ ਦੇਖੇ ਗਏ ਕਿ BP ਸ਼ੂਗਰ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ,
0: ਜੀ
1: ਤਾਂ ਇਹ ਜਿਹੜੇ ਆਪਣੇ ਸਿੱਧਾ ਅਸਰ ਸਿਹਤ 'ਤੇ ਪੈ ਰਿਹਾ,
0: ਜੀ
1: ਤਾਂ ਕਹਿੰਦੇ ਨੇ ਕਿ ਸਿਹਤ ਬਹੁਤ ਜ਼ਰੂਰੀ ਹੈ ਆਪਣੇ ਜੀਵਨ ਲਈ, ਤਾਂ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
0: ਜੀ ਸਿਹਤ ਦਾ ਵੀ ਧਿਆਨ ਇਸ ਲਈ ਇਹੀ ਹੈ ਕਿ ਜੇ ਅਸੀਂ ਪੇਸ਼ਾਵਰ ਅਤੇ ਜਿਹੜੀ ਘਰੇਲੂ ਜੀਵਨ ਦੇ ਵਿੱਚ ਆਪਾਂ ਇਹ ਵੀ ਇੱਕ ਟਾਈਮ ਜ਼ਰੂਰ ਬੰਨੀਏ ਕਿ ਜਿਵੇਂ ਕਹਿ ਰਹੇ ਹਾਂ ਕਿ ਮਾਨਸਿਕ ਸਿਹਤ 'ਤੇ ਅਸਰ ਪੈਂਦਾ, ਤਾਂ ਆਪਾਂ ਕੋਸ਼ਿਸ਼ ਕਰੀਏ ਕੁਝ ਟਾਈਮ, ਅੱਧਾ ਘੰਟਾ ਹੀ ਸਹੀ ਜਾਂ 20 ਮਿੰਟ, ਅੱਧਾ ਘੰਟਾ ਆਪਾਂ ਆਪਣੀ ਸਿਹਤ ਲਈ ਵੀ ਜ਼ਰੂਰ ਲਈਏ, ਤਾਂ ਅਖੀਰ 'ਚ ਇਹ ਹੈ ਕਿ ਦੋਨੋਂ ਚੀਜ਼ਾਂ ਨੂੰ ਅਲੱਗ ਰੱਖੀਏ ਤਾਂ ਜੋ ਸਾਡਾ ਕੰਮ ਵੀ ਵਧੀਆ ਚੱਲੇ ਅਤੇ ਸਾਡੇ ਘਰੇਲੂ ਜੀਵਨ 'ਚ ਵੀ ਜਿਹੜਾ ਹੈ ਸੁੱਖ ਰਹੇ।
1: ਅਤੇ ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਤੋਂ ਲੈਂਦੇ ਹਾਂ ਇਜਾਜ਼ਤ, ਅਤੇ ਮੈਨੂੰ ਦਿਓ ਤੇਜਿੰਦਰ ਸਿੰਘ ਨੂੰ ਇਜਾਜ਼ਤ, ਅਤੇ
0: ਮੈਨੂੰ ਆਨੰਦਿਤਾ ਸ਼ਰਮਾ ਨੂੰ ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਖਤਮ ਕਰਨ ਦੀ ਦਿਓ ਇਜਾਜ਼ਤ,
1: ਅਤੇ ਸਾਡੇ
0: ਸੁਣਦੇ ਹਾਂ ਇੱਕ
1: ਸਰੋਤਿਆਂ ਦੀ
0: ਪ੍ਰੋਗਰਾਮ ਦਾ ਆਖਰੀ ਗੀਤ, ਹਰਜੀਤ ਹਰਮਨ ਦੀ ਆਵਾਜ਼
1: ਜੀ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ ਠੀਕ 5:30 ਹੋ ਗਏ ਹਨ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਕਿਸਾਨ ਬਾਣੀ ਦਾ। ਆਓ ਪ੍ਰੋਗਰਾਮ ਕਿਸਾਨ ਬਾਣੀ ਸੁਣਦੇ ਹਾਂ।

0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ, ਤੁਹਾਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਦੱਸਾਂਗੇ, ਕਿਹੜੀਆਂ ਸਕੀਮਾਂ ਨੇ ਜਿਹੜੀਆਂ ਤੁਹਾਡੇ ਵਾਸਤੇ ਲਾਹੇਵੰਦ ਸਿੱਧ ਹੋ ਸਕਦੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਲਈ ਅੱਜ ਅਸੀਂ ਸੱਦਾ ਦਿੱਤਾ ਹੈ ਜਸ਼ਨਦੀਪ ਕੌਰ ਹੋਰਾਂ ਨੂੰ, ਜੋ ਖੇਤੀਬਾੜੀ ਵਿਕਾਸ ਅਫਸਰ ਨੇ, ਅਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ, ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ। ਅਤੇ ਸਭ ਤੋਂ ਪਹਿਲਾਂ ਜਸ਼ਨ ਦਾ ਸਵਾਗਤ ਕਰਦੇ, ਮੈਮ ਬਹੁਤ ਬਹੁਤ ਸਵਾਗਤ ਹੈ ਜੀ।
1: ਥੈਂਕ ਯੂ ਸੋ ਮੱਚ।
0: ਅਤੇ ਕਿਸਾਨ ਵੀਰੋ, ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 0175-22-484-94, ਇਹ ਸਟੂਡੀਓ ਦਾ ਨੰਬਰ ਹੈ। ਤਾਂ ਇਸ ਨੰਬਰ ਦੇ ਉੱਤੇ ਜੇਕਰ ਤੁਸੀਂ ਕਾਲ ਕਰੋਗੇ ਤਾਂ ਸਿੱਧਾ ਤੁਹਾਡਾ ਤਾਰ, ਤੁਹਾਡਾ ਸੰਪਰਕ ਸਟੂਡੀਓ ਦੇ ਵਿੱਚ ਹੋਵੇਗਾ, ਅਤੇ ਅਸੀਂ ਤੁਹਾਨੂੰ ਸਵਾਲਾਂ ਦੇ ਜਵਾਬ ਵੀ ਦਿਆਂਗੇ। ਵੈਸੇ ਤਾਂ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਹੋ, ਕਿਉਂਕਿ ਹੁਣ ਇੱਕ ਪੀਕ ਸੀਜ਼ਨ ਚੱਲ ਰਿਹਾ, ਝੋਨੇ ਦੀ ਲਵਾਈ ਜ਼ੋਰਾਂ ਦੇ ਨਾਲ ਚੱਲ ਰਹੀ ਹੈ, ਇਸ ਕਰਕੇ ਸਮੇਂ ਦੀ ਵੀ ਤੁਹਾਡੇ ਕੋਲ ਘਾਟ ਆ, ਪਰ ਫਿਰ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ, ਇਹਦਾ ਆਨੰਦ ਮਾਣਦੇ ਹੋ, ਅਤੇ ਸਾਡੇ ਦੱਸੇ ਹੋਏ ਵਿਚਾਰਾਂ ਦੇ ਉੱਤੇ ਅਮਲ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਤੇ ਕਾਲ ਜ਼ਰੂਰ ਕਰਿਓ 0175-22-80-494। ਅਤੇ ਜੇਕਰ ਆਪਾਂ ਜਸ਼ਨਦੀਪ ਜੀ ਗੱਲ ਕਰੀਏ ਕਿਸਾਨਾਂ ਬਾਰੇ ਸਰਕਾਰ ਦੀਆਂ ਸਕੀਮਾਂ ਦੀ
1: ਜੀ,
0: ਤਾਂ ਇਸ ਵੇਲੇ ਜੋ ਮੌਜੂਦਾ ਹਾਲਾਤ ਨੇ ਖੇਤੀ ਦੇ
1: ਜੀ,
0: ਤਾਂ ਇਸ ਦੌਰਾਨ ਇਹਨਾਂ ਸਕੀਮਾਂ ਦਾ ਕੀ ਮਹੱਤਵ ਹੈ?
1: ਪਹਿਲਾਂ ਤਾਂ ਜੀ ਮੈਂ ਤੁਹਾਡੀ ਸਾਰੇ ਟੀਮ ਦਾ, ਚੈਨਲ ਦਾ ਧੰਨਵਾਦ ਕਰਦੀ ਹਾਂ। ਅਤੇ ਇਹ ਜਿਸ ਤਰ੍ਹਾਂ ਆਪਾਂ ਸਕੀਮਾਂ ਦੀ ਗੱਲ ਕਰ ਰਹੇ ਹਾਂ, ਤਾਂ ਸਭ ਤੋਂ ਪਹਿਲਾਂ ਜਿਹੜੀ ਸਕੀਮ ਚੱਲ ਰਹੀ ਹੈ ਉਹ ਫਾਰਮ ਰਜਿਸਟਰੀ ਦੇ ਸੰਬੰਧ ਦੇ ਵਿੱਚ ਹੈ। ਫਾਰਮ ਰਜਿਸਟਰੀ ਕੀ ਹੈ, ਜਿਸ ਨੂੰ ਤੁਸੀਂ ਕਾਫੀ ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਸੁਣਿਆ ਹੋਏਗਾ, ਯੂਟਿਊਬ ਚੈਨਲਸ ਦੇ ਥਰੂ ਵੀ ਡਿਪਾਰਟਮੈਂਟ ਵੱਲੋਂ, ਸਰਕਾਰ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

0: ਹੈ ਪ੍ਰੈਸ ਮੀਡੀਆ ਰਾਹੀਂ ਵੀ, ਈਵਨ ਕਿ ਕੈਂਪ ਜਿਹੜੇ ਲੱਗ ਰਹੇ ਨੇ ਸਾਡੇ ਕਿਸਾਨ ਸਿਖਲਾਈ ਕੈਂਪ, ਉਹਨਾਂ ਵਿੱਚ ਵੀ ਸਾਡਾ ਇਸ ਡਿਪਾਰਟਮੈਂਟ ਦਾ ਕਾਫੀ ਅਸੀਂ ਇਸ ਸੰਬੰਧੀ ਫਾਰਮਰਸ ਨੂੰ ਅਵੇਅਰ ਕਰ ਰਹੇ ਹਾਂ। ਫਾਰਮ ਰਜਿਸਟਰੀ ਕੀ ਹੈ ਕਿ ਇੱਕ ਕਿਸਾਨ ਕਾਰਡ ਬਣ ਰਿਹਾ ਹੈ ਫਾਰਮਰਸ ਦਾ, ਉਸ ਦੇ ਵਿੱਚ ਇੱਕ ਯੂਨੀਕ ਜਿਹੜਾ ਨੰਬਰ, ਇੱਕ ਆਈਡੀ ਹੈ ਜੋ ਫਾਰਮਰ ਨੂੰ ਉਹ ਮਿਲੇਗੀ। ਇਸ ਦੀ ਮਹੱਤਤਾ ਕਿਉਂ ਇਹ ਜ਼ਰੂਰੀ ਹੋਈ ਪਈ ਹੈ, ਭਾਰਤ ਸਰਕਾਰ ਦੇ ਜੋ ਦਿਸ਼ਾ ਨਿਰਦੇਸ਼ ਨੇ ਉਸ ਦੇ ਅਨੁਸਾਰ ਇਹ ਹੈ ਕਿ ਇਹ ਹਰ ਇੱਕ ਫਾਰਮਰ, ਚਾਹੇ ਉਹ ਕੋਈ ਅੱਧੇ ਕਿੱਲੇ ਦੀ ਖੇਤੀ ਕਰ ਰਿਹਾ, ਚਾਹੇ ਉਹ 5 ਏਕੜ ਦਾ ਹੈ, ਚਾਹੇ ਉਹ 25 ਏਕੜ ਦਾ ਹੈ, ਉਸਨੂੰ ਇਹ ਜ਼ਰੂਰੀ ਹੋਵੇਗੀ
1: ਜੀ।
0: ਜੋ ਵੀ ਕਿਸੇ ਵੀ ਢੰਗ ਨਾਲ, ਚਾਹੇ ਉਹ ਕਿਸੇ ਇੱਕ ਲੀਜ਼ 'ਤੇ, ਜਿਹਨੂੰ ਆਪਾਂ ਅੱਜ ਕੱਲ੍ਹ ਠੇਕੇ 'ਤੇ ਕਹਿ ਦਿੰਦੇ ਹਾਂ, ਕੋਈ ਠੇਕੇ 'ਤੇ ਵੀ ਕਰ ਰਿਹਾ, ਉਸਨੂੰ ਇਹ ਜਿਹੜੀ ਫਾਰਮਰ ਆਈ ਡੀ ਹੈ ਬਣਾਉਣੀ ਜ਼ਰੂਰੀ ਹੋਵੇਗੀ। ਇਸ ਦੇ ਵਿੱਚ ਦੋ ਫੇਸ ਚੱਲ ਰਹੇ ਨੇ। ਪਹਿਲਾ ਜਿਹੜਾ ਫੇਸ ਹੈ, ਜੋ ਹੁਣ ਕਰੰਟ ਫੇਸ ਚੱਲ ਰਿਹਾ, ਉਸ ਦੇ ਵਿੱਚ ਫਾਰਮਰ ਦੀ ਆਈ ਡੀ ਬਣਾਈਆਂ ਜਾ ਰਹੀਆਂ ਨੇ ਸਾਡੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ। ਇੱਕ ਪਿੰਡ ਪੱਧਰ 'ਤੇ ਵੀ ਕੈਂਪ ਲਗਾਏ ਜਾ ਰਹੇ ਨੇ, ਉੱਥੇ ਅਸੀਂ ਸੀ ਐੱਸ ਸੀ ਸੈਂਟਰਸ ਦੇ ਰਾਹੀਂ ਜਿਹੜੀ ਹੈ ਆਈ ਡੀ ਉਹ ਬਣਵਾ ਰਹੇ ਹਾਂ ਫਾਰਮਰ ਦੀ। ਅਤੇ ਇੱਕ ਸੈਲਫ ਰਜਿਸਟ੍ਰੇਸ਼ਨ ਵੀ ਫਾਰਮਰ ਕਰ ਸਕਦਾ ਹੈ, ਬਟ ਥੋੜ੍ਹਾ ਲੈਬੋਰੀਅਸ ਹੋ ਜਾਂਦਾ, ਥੋੜ੍ਹਾ ਔਖਾ ਹੋ ਜਾਂਦਾ ਹੈਗਾ ਇੱਕ ਫਾਰਮਰ ਨੂੰ। ਤਾਂ ਇਸ ਤੋਂ ਬਿਹਤਰ ਇਹੀ ਹੈ ਕਿ ਆਪਾਂ ਸੀ ਐੱਸ ਸੀ ਸੈਂਟਰ ਦੇ ਥਰੂ ਅਸੀਂ ਜਿਹੜੀ ਆਈ ਡੀ ਆ ਉਹ ਬਣਵਾ ਲਈ। ਇਸ ਫੇਸ ਦੇ ਵਿੱਚ ਹੁਣ ਜਿਹੜਾ ਹੁਣ ਫਸਟ ਜਿਹੜਾ ਫੇਸ ਚੱਲ ਰਿਹਾ, ਉਸ ਦੇ ਵਿੱਚ ਜਿਹੜੇ ਵੀ ਫਾਰਮਰ ਦੀ ਮਲਕੀਅਤ ਹੈ, ਜਿਹੜੇ ਵੀ ਫਾਰਮਰ ਦੇ ਨਾਮ 'ਤੇ ਜ਼ਮੀਨ ਹੈ, ਉਸ ਦੀ ਇਹ ਆਈ ਡੀ ਬਣ ਰਹੀ ਹੈ। ਸਾਡੇ ਕੋਲ ਕਈ ਕੁਆਇਰੀਜ਼ ਆਉਂਦੀਆਂ ਨੇ, ਕਈ ਸਾਡੇ ਕੋਲ ਫਾਰਮਰ ਦੇ ਕੁਐਸਚਨਸ ਵੀ ਆਉਂਦੇ ਨੇ ਕਿ ਜਿਹੜੇ ਫਾਰਮਰ ਠੇਕੇ 'ਤੇ ਜ਼ਮੀਨ ਲੈਂਦੇ ਨੇ, ਜਾਂ ਜਿਹਨਾਂ ਕੋਲ ਪੰਚਾਇਤੀ ਜ਼ਮੀਨ ਹੈ ਉਹ, ਜਾਂ ਕੋਈ ਇੰਸਟੀਟਿਊਸ਼ਨਲ ਜ਼ਮੀਨਾਂ ਦੀ, ਜਿਵੇਂ ਕਿ ਕਿਸੇ ਕੋਲ ਕੋਈ ਗਊਸ਼ਾਲਾ ਦੀ ਜ਼ਮੀਨ ਹੁੰਦੀ ਹੈ, ਜਾਂ ਆਪਣੇ ਸਾਂਝੀਆਂ ਥਾਵਾਂ ਹੁੰਦੀਆਂ ਨੇ, ਕੋਆਪਰੇਟਿਵ ਸੁਸਾਇਟੀ ਦੀ ਜ਼ਮੀਨ ਹੁੰਦੀ ਹੈ, ਉਸਨੂੰ ਜ਼ਮੀਨ ਨੂੰ ਜ਼ਮੀਨ ਦੀ ਵਾਹੀ ਕਰਦੇ ਨੇ ਕਿ ਉਹਨਾਂ ਦੀ ਵੀ ਆਈ ਡੀ ਬਣੇਗੀ। ਤਾਂ ਸਾਡਾ ਇਹੀ ਇੱਕ ਆਂਸਰ ਹੁੰਦਾ ਕਿ ਹਾਂਜੀ, ਉਹਨਾਂ ਦੀ ਵੀ ਆਈ ਡੀ ਬਣੇਗੀ, ਪਰ ਫਿਲਹਾਲ ਦੀ ਘੜੀ ਜਿਹੜੇ ਫਾਰਮਰ ਜਿਨ੍ਹਾਂ ਦੇ ਨਾਮ 'ਤੇ ਜ਼ਮੀਨ ਹੈ, ਜਿਨ੍ਹਾਂ ਕੋਲ ਆਪਣੀ ਜ਼ਮੀਨ ਆ, ਓਨਰ ਨੇ ਜਿਹੜੇ, ਮਲਕੀਅਤ ਹੈ, ਉਹਨਾਂ ਦੀ ਇੱਕ ਵਾਰੀ ਆਈ ਡੀ ਬਣ ਰਹੀ ਹੈ। ਉਹ ਸੈਕਿੰਡ ਫੇਜ਼ ਆਊਗਾ ਜਿਹਦੇ ਵਿੱਚ ਇੰਸਟੀਟਿਊਸ਼ਨਲ ਜਿਹੜੇ ਅਦਾਰੇ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ ਕਿ ਜੋ ਵੀ ਪੰਚਾਇਤੀ ਜ਼ਮੀਨਾਂ ਨੇ ਜਾਂ ਕੋਈ ਠੇਕੇ 'ਤੇ ਲੈਂਦੇ ਨੇ ਜ਼ਮੀਨਾਂ, ਉਹ ਸੈਕਿੰਡ ਫੇਜ਼ ਦੇ ਵਿੱਚ ਹੈ, ਉਹ ਉਦੋਂ ਬਣੇਗੀ ਉਹਨਾਂ ਦੀ ਆਈ ਡੀ।
1: ਮਤਲਬ ਜਿਹੜੇ ਇਸ ਵੇਲੇ ਜ਼ਮੀਨਾਂ ਦੇ ਮੌਜੂਦਾ ਮਾਲਕ ਨੇ ਉਹਨਾਂ ਵਾਸਤੇ ਇਹ ਸਕੀਮ ਚੱਲ ਰਹੀ ਹੈ।
0: ਬਿਲਕੁਲ, ਅਤੇ ਇਸ ਦੇ ਨਾਲ ਹੀ ਮੈਂ ਇਹ ਇੱਕ ਐਡ ਆਨ ਵੀ ਕਰਨਾ ਚਾਹੂੰਗੀ ਕਿ ਇਹ ਜ਼ਰੂਰ ਇਸ ਲਈ ਵੀ ਹੈ ਜ਼ਰੂਰੀ ਕਿ ਜੋ ਵੀ ਹੁਣ ਡਿਪਾਰਟਮੈਂਟ ਦੀਆਂ ਸਕੀਮਾਂ ਚੱਲ ਰਹੀਆਂ ਨੇ, ਭਾਰਤ ਸਰਕਾਰ ਦੀਆਂ ਅਤੇ ਰਾਜ ਸਰਕਾਰ ਦੀਆਂ, ਉਹ ਇਸ ਆਈ ਡੀ ਦੇ ਥਰੂ ਹੀ ਅੱਗੇ ਤੋਂ ਪ੍ਰੋਸੈਸ ਹੋਣਗੀਆਂ। ਚਾਹੇ ਤੁਸੀਂ ਲੈ ਲਓ ਕਿ ਆਪਣੀ ਮਸ਼ੀਨਰੀ ਸੰਬੰਧੀ ਸਕੀਮ ਹੈ ਜਿਹੜੀ CRMS ਮੈਮ ਹੈ, ਇਹ ਵੀ ਸਕੀਮਾਂ ਇਸ ਦੇ ਪ੍ਰੋਸੈਸ, ਮਤਲਬ ਇਹ ਹੌਲੀ ਹੌਲੀ ਹੈ ਜਿਹੜਾ ਇਹ ਪ੍ਰੋਸੈਸ ਹੋ ਜਾਣਗੀਆਂ। ਅਤੇ PM ਕਿਸਾਨ ਸਨਮਾਨ ਨਿਧੀ ਯੋਜਨਾ ਜਿਹੜੀ 2000 ਵਾਲੀ ਕਿਸ਼ਤ ਹੈ, ਉਹ ਵਾਲੀ ਤਾਂ ਇਹਦੇ ਬਿਲਕੁਲ ਹੀ ਡਾਇਰੈਕਟ ਜਿਹੜੀ ਹੈ ਲਿੰਕ ਅਪ ਹੈਗੀ ਹੈ। ਤਾਂ ਉਹ ਇਸ ਲਈ ਇਹ ਸਾਰੇ, ਮਤਲਬ ਤੁਹਾਡੇ ਚੈਨਲ ਦੇ ਥਰੂ ਮੈਂ ਸਾਰੇ ਹੀ ਕਿਸਾਨ ਵੀਰ ਜੋ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਇੱਕ ਵਾਰੀ ਅਪੀਲ ਕਰਨਾ ਚਾਹੂੰਗੀ ਕਿ ਤੁਸੀਂ ਆਪਣੀ ਇਹ ਆਈ ਡੀ ਜ਼ਰੂਰ ਬਣਵਾ ਲਓ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਆਉਂਦੀ ਹੈ, ਤਾਂ ਤੁਸੀਂ ਆਪਣੇ ਜਿਹੜਾ ਨਜ਼ਦੀਕ ਆਪਣਾ ਬਲਾਕ ਖੇਤੀਬਾੜੀ ਦਫ਼ਤਰ ਹੈ, ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਈਵਨ ਕਿ ਜਿਹੜੇ ਕਿਸਾਨ ਸਿਖਲਾਈ ਕੈਂਪ ਲੱਗ ਰਹੇ ਨੇ, ਤੁਸੀਂ ਉਹਨਾਂ ਦੇ ਵਿੱਚ ਸ਼ਿਰਕਤ ਕਰੋ ਅਤੇ ਉੱਥੋਂ ਆਪਣੀ ਆਈ ਡੀ ਹੈ ਜਿਹੜੀ ਬਣਵਾ ਸਕਦੇ ਹੋ।
1: ਜੀ ਬਿਲਕੁਲ ਜੀ, ਕਿਉਂਕਿ ਕਿਸਾਨ ਵੀਰ ਕਈ ਵਾਰ ਜਾਣਕਾਰ ਵੀ ਹੁੰਦੇ ਨੇ ਕਿਸੇ ਚੀਜ਼ ਦੇ, ਕਈ ਵਾਰ ਉਹਨਾਂ ਨੂੰ ਜਾਣਕਾਰੀ ਨਹੀਂ ਵੀ ਹੁੰਦੀ, ਅਤੇ ਬਹੁਤੇ ਕਿਸਾਨ ਵੀਰ ਨੇ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਕਿ ਅਸੀਂ ਕਿਉਂ ਆਪਣਾ ਵਕਤ ਜ਼ਾਇਆ ਕਰਨਾ ਹੈ, ਅਸੀਂ ਜਾਈਏ ਜੀ ਉੱਥੇ ਲਾਈਨਾਂ 'ਚ ਲੱਗਣਾ ਪੈਣਾ ਹੈ ਜੀ, ਉੱਥੇ ਸਾਨੂੰ ਦਫ਼ਤਰਾਂ ਦੇ ਚੱਕਰ ਮਾਰਨੇ ਪੈਣੇ ਨੇ, ਅਤੇ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਇੱਕ ਝਿਜਕ ਵੀ ਹੈ। ਅਤੇ ਵਿਭਾਗ ਵੱਲੋਂ ਉਹਨਾਂ ਦੀ ਸਹਾਇਤਾ ਲਈ ਕੀ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦੇ ਮਨ ਦੀ ਇਸ ਝਿਜਕ ਨੂੰ ਕੱਢਿਆ ਜਾ ਸਕੇ? ਕਿਉਂਕਿ ਕਦੇ ਵੀ ਦੇਖਿਆ ਜਾਵੇ, ਚਾਹੇ ਆਪਾਂ ਪਸ਼ੂ ਧਨ ਦੀ ਗੱਲ ਕਰੀਏ, ਚਾਹੇ ਕਿਸਾਨੀ ਦੀ ਗੱਲ ਕਰੀਏ, ਤਾਂ ਜਦੋਂ ਕਿਤੇ ਕੋਈ ਸਰਕਾਰੀ ਟੀਮ ਜਾਂਦੀ ਹੈ ਜੋ ਕਿ ਸੈਮੀਨਾਰ ਲੱਗਦਾ ਹੈ, ਤਾਂ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਸ਼ਾਇਦ ਇਹਦੇ ਵਿੱਚ ਸਾਡਾ ਫਾਇਦਾ ਘੱਟ ਹੈ, ਕਿਤੇ ਨੁਕਸਾਨ ਨਾ ਹੋ ਜਾਵੇ, ਸਰਕਾਰ ਸਾਡਾ ਐਵੇਂ ਡੇਟਾ ਨਾ ਇਕੱਠਾ ਕਰ ਲਵੇ, ਕੱਲ੍ਹ ਨੂੰ ਸਾਡੀਆਂ ਜ਼ਮੀਨਾਂ ਦੇ ਬਾਰੇ ਕੋਈ ਅਜਿਹੀ ਗੱਲ ਨਾ ਹੋ ਜਾਵੇ।
0: ਨਹੀਂ, ਇਸ ਤਰ੍ਹਾਂ ਦੀ ਬਿਲਕੁਲ ਕਾਫੀ ਸ਼ੰਕਾਵਾਂ ਵੀ ਨੇ, ਮੈਂ ਉਹ ਸ਼ੰਕਾਵਾਂ ਜਿਹੜੀਆਂ ਦੂਰ ਕਰਨਾ ਚਾਹੂੰਗੀ ਕਿ ਇਸ ਤਰ੍ਹਾਂ ਦਾ ਕੋਈ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ, ਇਹ ਸਿਰਫ ਇੱਕ ਆਈਡੀ ਹੈ। ਆਈਡੀ ਕੀ

0: ਹੁੰਦੀ ਹੈ, ਜਿਸ ਤਰ੍ਹਾਂ ਆਪਣਾ ਸਭ ਦਾ ਇੱਕ ਆਧਾਰ ਕਾਰਡ ਹੈ, ਤੁਹਾਡਾ ਵੀ ਹੈ, ਮੇਰਾ ਵੀ ਹੈ, ਸਭ ਦਾ ਹੀ ਇੱਕ ਆਪਣੇ ਯੂਨੀਕ ਆਈਡੀ ਹੈ, ਤਾਂ ਉਸੇ ਤਰ੍ਹਾਂ ਇੱਕ ਫਾਰਮਰ ਦੀ ਵੀ ਇੱਕ ਆਈਡੀ ਬਣ ਰਹੀ ਹੈ, ਤਾਂ ਜੋ ਇੱਕ ਫਾਰਮਰ ਦੇ ਵਿੱਚ ਉਹਦੇ ਵਿੱਚ ਉਸ ਆਈਡੀ ਦੇ ਵਿੱਚ ਕੀ ਹੋਏਗਾ ਕਿ ਉਹਨਾਂ ਦਾ ਸਾਰਾ ਖੇਤੀ ਦੇ ਨਾਲ ਸੰਬੰਧਿਤ ਜੋ ਵੀ ਉਹਨੇ ਆਪਣਾ ਕਰ ਰਿਹਾ ਹੈ, ਕਿੰਨੇ ਏਕੜ ਦੀ ਕਰ ਰਿਹਾ ਹੈ, ਉਹ ਕਿੰਨੀ ਲੀਜ਼ 'ਤੇ ਲੈ ਰਿਹਾ ਹੈ, ਆਉਣ ਵਾਲੇ ਟਾਈਮ ਦੇ ਵਿੱਚ ਜੋ ਇਹ ਪੋਲਿਸੀ ਹੋਏਗੀ ਕਿ ਤੁਹਾਨੂੰ ਕੋਈ ਖਾਦ ਹੈ, ਕੋਈ ਦਵਾਈ ਹੈ ਜਾਂ ਕੁਛ ਵੀ ਬੀਜ ਵਗੈਰਾ ਨੇ, ਇਸ ਦੇ ਥਰੂ ਹੀ ਫਾਰਮਰ ਨੂੰ ਇਹ ਦਿੱਤੇ ਜਾਣਗੇ, ਤਾਂ ਜੋ ਕਿ ਇੱਕ ਟ੍ਰਾਂਸਪੇਰੈਂਸੀ ਹੈ ਜੋ ਉਹ ਮੇਨਟੇਨ ਰਹਿ ਸਕੇ। ਇਹਦੇ ਵਿੱਚ ਕੋਈ ਇੱਦਾਂ ਦੀ ਨਹੀਂ ਹੈ ਕਿ ਕੋਈ ਸਰਕਾਰ ਤੁਹਾਡੀ ਜ਼ਮੀਨਾਂ ਅਕਵਾਇਰ ਵਾਲੀ, ਇਹ ਬਿਲਕੁਲ ਹੀ ਝੂਠੀਆਂ ਅਫਵਾਹਾਂ ਨੇ, ਉਹਨਾਂ 'ਤੇ ਆਪਾਂ ਜਿਹੜਾ ਗੌਰ ਨਾ ਕਰੀਏ। ਅਤੇ ਜੋ ਡਿਪਾਰਟਮੈਂਟ ਵੱਲੋਂ ਜਿਹੜੇ ਵੀ ਕੈਂਪ ਲਗਾਏ ਜਾ ਰਹੇ ਨੇ ਜਾਂ ਕੋਈ ਤੁਹਾਨੂੰ CSE ਸੈਂਟਰ ਦੇ ਨਾਲ ਰਾਬਤਾ ਕਰਵਾਇਆ ਜਾ ਰਿਹਾ ਹੈ, ਅਤੇ ਕਾਇੰਡਲੀ ਉਹਨਾਂ ਦੇ ਨਾਲ ਆਪਾਂ ਇੱਕ ਪੋਜ਼ਿਟਿਵ ਰਿਸਪੋਂਸ ਦਿੰਦੇ ਹੋਏ ਆਪਾਂ ਆਈਡੀਜ਼ ਬਣਾ ਲਈਏ, ਕਿਉਂਕਿ ਇੱਥੇ ਇਹ ਵੀ ਹੈ ਕਿ ਜੇਕਰ ਤੁਸੀਂ ਇਹ ਆਈਡੀ ਹੁਣ ਬਣਾ ਲਓਗੇ ਤਾਂ ਜਿਹੜੀ ਜਿਸ ਤਰ੍ਹਾਂ ਕਿ ਹੁਣ ਇਹ ਲਾਸਟ ਵੀਕ 23ਵੀਂ ਕਿਸ਼ਤ ਹੈ ਕਿਸਾਨ ਸਨਮਾਨ ਨਿਧੀ ਯੋਜਨਾ ਦੀ, ਉਹ ਟ੍ਰਾਂਸਫਰ ਹੋਈ ਹੈ, ਤਾਂ ਜਿਹੜੀ ਅਗਲੇ 3 ਮਹੀਨਿਆਂ ਅਗਲੇ 4 ਮਹੀਨਿਆਂ ਦੇ ਦੌਰਾਨ ਨੈਕਸਟ ਜਿਹੜੀ ਕਿਸ਼ਤ ਪਏਗੀ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਾ ਆਵੇ। ਉਸ ਤੋਂ ਬਾਅਦ ਥੋੜ੍ਹਾ ਕੰਮ ਔਖਾ ਹੋ ਜਾਂਦਾ ਹੈ ਤੁਹਾਡੇ ਲਈ ਵੀ, ਚਲੋ ਉਹ ਆਪਾਂ ਕੋਈ ਨਾ ਕੋਈ ਤਾਂ ਆਪਾਂ ਜੋ ਵੀ ਪ੍ਰੋਸੈਸ ਹੁੰਦੀ ਹੈ ਆਪਾਂ ਕਰਦੇ ਹਾਂ, ਬਟ ਥੋੜ੍ਹੀ ਉਹ ਪ੍ਰੋਸੈਸ ਆ ਜਿਹੜੀ ਲੈਂਥੀ ਹੋ ਜਾਂਦੀ ਹੈ। ਉਸ ਪ੍ਰੋਸੈਸ ਨੂੰ ਲੈਂਥੀ ਨਾ ਬਣਾਈਏ ਅਤੇ ਆਪਾਂ ਪਹਿਲਾਂ ਹੀ ਜਿਹੜੀ ਉਹ ਆਈਡੀ ਆ ਆਪਾਂ ਬਣਾ ਲਈਏ।
1: ਜੀ ਬਿਲਕੁਲ ਜੀ, ਅਤੇ ਤੁਸੀਂ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ, ਇਹਦੇ ਬਾਰੇ ਕਿਸਾਨ ਜਾਣਦੇ ਨੇ, ਨਾਮ ਵੀ ਸੁਣਿਆ, ਬੜਾ ਇਹਦਾ ਪ੍ਰਚਾਰ ਵੀ ਹੋ ਗਿਆ ਕਿ ਇਸ ਤਰ੍ਹਾਂ ਦੀ ਸਕੀਮ ਹੈ, ਇਹਦੇ ਵਿੱਚ ਖਾਤਿਆਂ ਦੇ ਵਿੱਚ 2000 ਰੁਪਈਆ ਆ ਜਾਂਦਾ ਹੈ।
0: ਬਿਲਕੁਲ,
1: ਪਰ ਫਿਰ ਵੀ ਕਈ ਕਿਸਾਨ ਇਹ ਕਹਿੰਦੇ ਨੇ ਕਿ ਸਾਡੀ ਜਿਹੜੀ ਕਿਸ਼ਤ ਆ ਉਹ ਰੁਕੀ ਹੋਈ ਹੈ। ਹਾਲਾਂਕਿ ਪ੍ਰਚਾਰ ਇਹਦਾ ਵੀ ਕੀਤਾ ਜਾਂਦਾ ਹੈ ਕਿ ਵੱਡੀ ਜਿਹੜੀ ਰਾਸ਼ੀ ਹੈ ਇਹਨਾਂ ਕਿਸ਼ਤਾਂ ਨੂੰ ਲੈ ਕੇ ਜਾਰੀ ਕਰ ਦਿੱਤੀ ਗਈ ਹੈ, ਪਰ ਫਿਰ ਵੀ ਕਿਸਾਨਾਂ ਦੇ ਮਨ ਦਾ ਇਹ ਸਵਾਲ ਹੁੰਦਾ ਕਿ ਸਾਡੀ ਇਹ ਕਿਸ਼ਤ ਕਿਉਂ ਨਹੀਂ ਆ ਰਹੀ, ਬਾਕੀ ਕਿਸਾਨਾਂ ਦੀ ਆ ਰਹੀ ਹੈ ਜਾਂ ਕੋਈ ਸਾਡੇ ਤੋਂ ਗਲਤੀ ਹੋ ਗਈ ਜਾਂ ਫਾਰਮ 'ਚ ਗਲਤੀ ਹੋ ਗਈ, ਤਾਂ ਇਹਦਾ ਕੀ ਕਾਰਨ ਹੈ?
0: ਬਿਲਕੁਲ ਜੀ, ਪਹਿਲਾਂ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵੈਸੇ ਤਾਂ ਇਹ ਜਿਹੜੀ ਸਕੀਮ ਹੈ ਇਹ ਵੈਸੇ ਹੀ ਅਗਰ ਆਪਾਂ ਨੈਸ਼ਨਲ ਲੈਵਲ 'ਤੇ ਦੇਖੀਏ ਤਾਂ ਇਹ ਬਹੁਤ ਹੀ ਇੱਕ ਨੰਬਰ 1 ਸਕੀਮ ਚੱਲ ਰਹੀ ਹੈਗੀ ਹੈ ਡਿਪਾਰਟਮੈਂਟ ਆਫ ਐਗਰੀਕਲਚਰ ਦੀ। ਉਸਦੇ ਵਿੱਚ ਕੀ ਹੈ ਕਿ 6000 ਰੁਪਈਆ ਜਿਹੜਾ 3 ਕਿਸ਼ਤਾਂ ਦੇ ਵਿੱਚ ਫਾਰਮਰ ਦੇ ਥਰੂ DBT ਡਾਇਰੈਕਟ ਬੈਨੀਫਿਸ਼ਰੀ ਟ੍ਰਾਂਸਫਰ ਹੁੰਦਾ ਹੈ। ਇਹਦੇ 3-4 ਜਿਹੜੇ ਮੇਜਰ ਕਾਰਨ ਨੇ ਉਹ ਬੰਦ ਹੋਣ ਦੇ, ਪਹਿਲੀ ਗੱਲ ਤਾਂ ਇਹ ਕਿ ਇਹ ਕੌਣ ਇਸ ਸਕੀਮ ਦੇ ਲਈ ਐਲੀਜੀਬਲ ਹੈ। ਸਭ ਤੋਂ ਪਹਿਲਾਂ ਜਿਹੜਾ ਇਹਦੇ ਐਲੀਜੀਬਿਲਟੀ ਕਰਟੀਰੀਆ ਹੈ ਉਹ ਇਹ ਹੈ ਕਿ ਕੋਈ ਵੀ ਫਾਰਮਰ ਜਿਹੜਾ ਜਿਸ ਕੋਲ ਵਾਹੀਯੋਗ ਜ਼ਮੀਨ ਹੈ, ਵਾਹੀਯੋਗ ਚਾਹੇ ਉਸ ਕੋਲ ਇੱਕ 1 ਏਕੜ ਹੋਵੇ, ਚਾਹੇ 1/2 ਏਕੜ ਹੋਵੇ, ਚਾਹੇ ਉਸ ਕੋਲ 10 ਏਕੜ ਹੋਵੇ, ਇਹਦੀ ਕੋਈ ਲਿਮਿਟ ਨਹੀਂ ਹੈ। ਬਟ ਇੱਕ ਸਭ ਤੋਂ ਜਿਹੜੀ ਫਸਟ ਕੰਡੀਸ਼ਨ ਇਹੀ ਹੈ ਕਿ ਉਹਦੇ ਕੋਲ ਵਾਹੀਯੋਗ ਜ਼ਮੀਨ ਹੋਣੀ ਲਾਜ਼ਮੀ ਹੈ। ਦੂਸਰੀ ਇਹਦੀ ਜਿਹੜੀ ਕੰਡੀਸ਼ਨ ਹੈ ਇਸ ਸਕੀਮ ਦਾ ਲਾਭ ਲੈਣ ਦੀ ਕਿ ਉਸ ਕੋਲ ਉਹ ਪਤੀ ਪਤਨੀ ਦੇ ਵਿੱਚੋਂ ਇੱਕ ਹੀ ਫੈਮਿਲੀ ਦੇ ਵਿੱਚੋਂ ਉਹ ਜਾਂ 18 ਸਾਲ ਤੋਂ ਬੱਚਾ ਜਿਹੜਾ ਘੱਟ ਹੈ ਉਹਨੂੰ ਇੱਕ ਯੂਨਿਟ ਮੰਨਿਆ ਗਿਆ ਹੈ, ਤਾਂ ਉਹਨਾਂ ਵਿੱਚੋਂ ਸਿਰਫ ਇੱਕ ਜਣਾ ਹੀ ਇਸ ਸਕੀਮ ਨੂੰ ਅਵੇਲ ਕਰ ਸਕਦਾ। ਜ਼ਿਆਦਾਤਰ ਤੁਸੀਂ ਆਪਣੇ ਆਪਾਂ ਦੇਖਿਆ ਹੈ ਕਿ ਮੋਸਟਲੀ ਫੈਮਿਲੀਜ਼ ਦੇ ਵਿੱਚ ਪਤੀ ਪਤਨੀ ਦੋਨਾਂ ਦੇ ਨਾਮ 'ਤੇ ਜ਼ਮੀਨ ਹੁੰਦੀ ਹੈ, ਤਾਂ ਉਹਦੇ ਵਿੱਚੋਂ ਇਸ ਫੈਮਿਲੀ ਨੂੰ ਇੱਕ ਯੂਨਿਟ ਮੰਨਿਆ ਗਿਆ, ਤਾਂ ਉਹਨਾਂ ਵਿੱਚੋਂ ਇੱਕ ਜਣਾ ਲੈ ਸਕਦਾ। ਕੋਈ ਵੀ ਪੈਨਸ਼ਨਰ ਹੈ ਜਾਂ ਕੋਈ ਇਨਕਮ ਟੈਕਸ ਪੇਈ ਹੈ ਉਹ ਇਸ ਸਕੀਮ ਦੇ ਲਈ ਐਲੀਜੀਬਲ ਨਹੀਂ ਹੈ। ਜਿਸ ਤਰ੍ਹਾਂ ਕੋਈ ਵੀ ਗਵਰਨਮੈਂਟ ਇੰਪਲਾਈ ਆਉਂਦਾ ਹੈ ਜਾਂ ਕੋਈ ਆਪਣਾ ਬਿਜ਼ਨਸ ਕਰਦਾ ਉਹ ਰਿਟਰਨ ਭਰ ਰਿਹਾ ਹੈ ਜਾਂ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਟਰਨ ਭਰ ਰਿਹਾ, ਤਾਂ ਚਾਹੇ ਕਈ ਵਾਰੀ ਕੀ ਹੁੰਦਾ ਆਪਾਂ ਦੇਖਦੇ ਹਾਂ ਕਿ ਆਪਣੇ ਮੋਸਟਲੀ ਪੰਜਾਬ ਦੇ ਵਿੱਚ ਇਹ ਕ੍ਰਾਈਟੀਰੀਆ ਹੈ ਕਿ ਬੱਚੇ ਅਬਰੋਡ ਜਾਂਦੇ ਨੇ ਤਾਂ ਕੁਛ ਨਾ ਕੁਛ ਜਿਵੇਂ ਉਹਨਾਂ ਨੂੰ ਰਿਟਰਨ ਸ਼ੋਅ ਕਰਨੀ ਪੈਂਦੀ ਹੈ ਤਾਂ ਉਹ ਰਿਟਰਨ ਭਰ ਦਿੰਦੇ ਨੇ। ਜੇ ਤਾਂ ਉਹਨਾਂ ਨੇ 0 ਰਿਟਰਨ ਭਰੀ ਹੈ ਤਾਂ ਉਹਨਾਂ ਦੀ ਜਿਹੜੀ ਜਿਹੜੀ ਇਹ ਸਕੀਮ ਹੈ ਉਹ ਇਹਦੇ ਲਈ ਉਹਨਾਂ ਦੀ ਥੋੜ੍ਹੇ ਟਾਈਮ ਦੇ ਲਈ ਰੁਕ ਜਾਂਦੀ ਹੈ। ਬਟ ਕਈ ਵਾਰੀ ਕੀ ਹੁੰਦਾ ਹੈ ਕਿ ਉਹਨਾਂ ਦੀ ਰਿਟਰਨ ਉਹਨਾਂ ਨੇ 1 ਰੁਪਿਆ ਵੀ ਭਰੀ ਹੋਵੇ ਤਾਂ ਉਹ ਇਸ ਸਕੀਮ ਦੇ ਲਈ ਇਨਐਲੀਜੀਬਲ ਹੋ ਜਾਂਦੇ ਨੇ। ਇਹਦੇ ਇੱਕ ਇਹ ਵੀ ਵੱਡਾ ਕਾਰਨ ਹੈ ਕਿ ਇਨਐਲੀਜੀਬਲ ਹੋਣ ਦਾ, ਉਹਨਾਂ ਦੀ ਕਿਸ਼ਤ ਆ ਜਿਹੜੀ ਰੁਕਣ ਦਾ। ਦੂਸਰਾ ਵੱਡਾ ਕਾਰਨ ਇਹ ਹੈ ਕਿ ਈ ਕੇ ਵਾਈ ਸੀ ਹੈ, ਜਿਸ ਤਰ੍ਹਾਂ ਆਪਣੇ ਓਨਰੇਬਲ ਪ੍ਰਧਾਨ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਹਰ ਸਾਲ ਈ ਕੇ ਵਾਈ ਸੀ ਜ਼ਰੂਰੀ ਹੋਵੇਗੀ। ਈ ਕੇ ਵਾਈ ਸੀ ਇਸ ਲਈ ਮੈਂਡੇਟਰੀ ਵੀ ਹੈ, ਤਾਂ ਈ ਕੇ ਵਾਈ ਸੀ ਤੁਸੀਂ ਕਰਵਾਓ ਹਰ ਸਾਲ ਕਰਵਾਉਣ ਦਾ। ਹਜੇ ਚਲੋ ਸਾਡੇ ਕੋਲ ਹਜੇ ਕੋਈ ਨੋਟੀਫਿਕੇਸ਼ਨ ਐਸ ਪਰ ਦੀ ਰੂਲ ਨਹੀਂ ਆਇਆ ਹੈ, ਬਟ ਸਟਿਲ ਇੱਕ ਉਹਨਾਂ ਦੇ ਇੱਕ ਟਾਕ ਦੇ ਰਾਹੀਂ ਇਹ ਗੱਲ ਆਈ ਹੈ, ਤਾਂ ਈ ਕੇ ਵਾਈ ਸੀ ਜ਼ਰੂਰੀ ਹੈ, ਉਹ ਜ਼ਰੂਰ ਕਰਵਾ ਲਈ ਜਾਵੇ। ਉਹ ਕਿਸੇ ਵੀ ਤੁਸੀਂ ਆਪਣੇ ਨਜ਼ਦੀਕੀ ਸੀ ਐੱਸ ਸੀ ਸੈਂਟਰ ਹੁੰਦੇ ਆ, ਜਿਹੜੇ ਵੀ ਕੋਮਨ ਸਰਵਿਸ ਸੈਂਟਰ ਹੁੰਦੇ ਆ ਤੁਹਾਡੇ ਪਿੰਡ ਦੇ ਵਿੱਚ, ਮੋਸਟਲੀ ਅੱਜ ਕੱਲ੍ਹ ਆਪਣੇ ਸਾਰੇ ਪਿੰਡਾਂ ਦੇ ਵਿੱਚ ਇੱਕ ਨਾ ਇੱਕ ਸੈਂਟਰ ਜਿਹੜਾ ਉਹ ਬਣਿਆ ਹੋਇਆ ਹੈ, ਤਾਂ ਉਹ ਉਸ ਦੇ ਤੁਸੀਂ ਕਰਵਾ ਸਕਦੇ ਹੋ ਈ ਕੇ ਵਾਈ ਸੀ। ਅਤੇ ਇਸ ਦਾ ਇੱਕ ਹੋਰ ਜਿਹੜਾ ਰੀਜ਼ਨ ਹੈਗਾ ਕਿ ਲੈਂਡ ਸੀਡਿੰਗ ਨਹੀਂ ਹੋਈ ਹੁੰਦੀ, ਤਾਂ ਉਹਦੇ ਲਈ ਫਾਰਮਰ ਆਪਣਾ ਆਧਾਰ ਕਾਰਡ, ਆਪਣੇ ਪਤੀ ਪਤਨੀ ਦਾ ਦੋਨਾਂ ਦਾ ਆਧਾਰ ਕਾਰਡ ਅਤੇ ਪਲੱਸ ਆਪਣੀ ਫਰਦ, ਉਹ ਆਪਣੀ ਜਿਹੜੀ ਹੈ ਤਿੰਨੇ ਡਾਕੂਮੈਂਟਸ ਹੈ ਲੈ ਕੇ ਆਪਣੇ ਬਲੋਕ ਐਗਰੀਕਲਚਰ ਆਫਿਸ ਜਿਹੜਾ ਵੀ ਉਹਨਾਂ ਨੂੰ ਪੈਂਦਾ ਹੈ ਉਸ ਦੇ ਵਿੱਚ ਉਹ ਸਬਮਿਟ ਕਰਵਾ ਦੇਣ, ਅਤੇ ਉਹਨਾਂ ਦੀ ਜਿਹੜੀ ਲੈਂਡ ਸੀਡਿੰਗ ਆ ਉਹ ਹੋ ਜਾਏਗੀ, ਅਤੇ ਉਹਨਾਂ ਦੀ ਜਿਹੜੀ ਰੁਕੀ ਹੋਈ ਕਿਸ਼ਤ ਆ ਉਹ ਦੁਬਾਰਾ ਤੋਂ ਚਾਲੂ ਹੋ ਜਾਏਗੀ।
1: ਜੀ, ਅਤੇ ਜਿਹੜੀ ਈ ਕੇ ਵਾਈ ਸੀ ਹੈ ਇਹ ਹਰ ਕਿਸੇ ਲਈ ਜ਼ਰੂਰੀ ਹੈ ਜਾਂ ਫਿਰ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੂੰ ਕਰਵਾਉਣੀ ਪੈਂਦੀ ਹੈ?
0: ਨਹੀਂ, ਹਰ ਕਿਸੇ ਲਈ ਹੀ ਜ਼ਰੂਰੀ ਹੈ। ਇਹ ਨਹੀਂ ਕਿ ਵੀ ਤੁਸੀਂ ਆਪਣਾ ਜਦੋਂ ਪੋਰਟਲ 'ਤੇ, ਵੈਸੇ ਤਾਂ ਜਿਨ੍ਹਾਂ ਦੀ ਵੀ ਕਿਸ਼ਤ ਨਹੀਂ ਆਉਂਦੀ ਤਾਂ ਉਹਨਾਂ ਲਈ ਤਾਂ ਇਹ ਮੈਂਡੇਟਰੀ ਹੋ ਜਾਂਦੀ ਹੈ, ਪਰ ਕੀ ਹੁੰਦਾ ਕਿ ਕਈ ਵਾਰੀ ਆਪਾਂ ਈ ਕੇ ਵਾਈ ਸੀ ਕਰਵਾਈ ਹੁੰਦੀ ਹੈ ਤਾਂ ਉਹਨਾਂ ਲਈ ਇੱਕ ਫਿਲਹਾਲ ਦੀ ਘੜੀ ਮੈਂਡੇਟਰੀ ਨਹੀਂ ਹੈ। ਉਹ ਜਦੋਂ ਵੀ ਕੋਈ ਨਵੀਂ ਹਦਾਇਤ ਆਏਗੀ ਤਾਂ ਅਸੀਂ ਉਹਨਾਂ ਜ਼ਰੂਰ ਇਸਦਾ ਪ੍ਰੈਸ ਮੀਡੀਆ ਰਾਹੀਂ ਜਾਂ ਹੋਰ ਮੀਡੀਆ ਰਾਹੀਂ ਅਸੀਂ ਜ਼ਰੂਰ ਉਸਦਾ ਪਬਲੀਸਾਈਜ਼ ਕਰਾਂਗੇ, ਬਟ ਈ ਕੇ ਵਾਈ ਸੀ ਸਭ ਦੇ ਲਈ ਹੀ ਮੈਂਡੇਟਰੀ ਹੈ।
1: ਜੀ, ਅਤੇ ਕਿਸਾਨ ਵੀਰੋ, ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 0175-2 ਸਟੂਡੀਓ ਦਾ ਨੰਬਰ ਹੈ, ਕਾਲ ਕਰੋਗੇ ਤਾਂ ਅਸੀਂ ਵੀ ਤੁਹਾਡੇ ਨਾਲ ਜੁੜ ਜਾਂਗੇ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। 0175-2 ਇਹ ਸਟੂਡੀਓ ਦਾ ਨੰਬਰ ਹੈ। ਅਤੇ ਜਸ਼ਨਦੀਪ ਜੀ, ਇੱਕ DSR ਕਾਫੀ ਚਰਚਾ ਦੇ ਵਿੱਚ ਹੈ, ਇਹਦੇ ਬਾਰੇ ਵੀ ਕਿਸਾਨ ਵੀਰਾਂ ਨੂੰ ਜ਼ਰੂਰ ਦੱਸਿਓ ਕਿ ਅਸਲ ਦੇ ਵਿੱਚ ਹੈ ਕੀ ਹੈ ਅਤੇ ਕਿਵੇਂ ਇਹਦਾ ਜਿਹੜਾ ਸਾਰਾ ਪ੍ਰੋਸੈਸ ਹੈ।
0: DSR ਹੈ ਜੋ ਝੋਨੇ ਦੀ ਸਿੱਧੀ ਬਿਜਾਈ ਹੈ। ਫਿਲਹਾਲ ਹੁਣ ਅਗਰ ਆਪਾਂ ਟਾਈਮ ਅੱਜ ਦੀ ਜਿਸ ਤਰ੍ਹਾਂ ਟਾਈਮ ਅੱਜ ਦੀ ਜੋ ਡੇਟ ਹੈ ਉਸਦੇ ਅਕੋਰਡਿੰਗ ਕੋਈ ਵੀ ਫਾਰਮਰ ਜਿਸਨੇ ਵੀ ਤਰ ਬੱਤਰ ਬਿਜਾਈ ਕੀਤੀ ਹੋਈ ਹੈ, ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਹੈ, ਉਹ ਇਸ ਇੱਕ ਸਾਡੀ ਜੋ ਡਿਪਾਰਟਮੈਂਟ ਦੀ ਸਕੀਮ ਚੱਲ ਰਹੀ ਹੈ ਉਸਦੇ ਵਿੱਚ ਇਹ ਐਲੀਜੀਬਲ ਹੁੰਦਾ, ਜਿਸ ਦੇ ਵਿੱਚ ਕੀ ਹੈ ਕਿ 1500 ਜਿਹੜੀ ਰਾਸ਼ੀ ਹੈ ਪ੍ਰਤੀ ਏਕੜ ਉਹ ਫਾਰਮਰ ਨੂੰ ਦਿੱਤੀ ਜਾ ਰਹੀ ਹੈ। ਉਸਦੇ ਲਈ ਉਹ ਆਪਣੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰੇ, ਆਪਣੇ ਰਜਿਸਟ੍ਰੇਸ਼ਨ ਕਰਵਾ ਲਏ, ਜਾਂ ਅਗਰ ਖੁਦ ਵੀ ਕਰ ਸਕਦਾ ਹੈ ਤਾਂ ਉਹ ਪੋਰਟਲ 'ਤੇ ਜਿਹੜਾ ਸਾਡਾ ਪੋਰਟਲ ਹੈ ਉਹਦੇ 'ਤੇ ਉਹ ਖੁਦ ਵੀ ਕਰ ਸਕਦਾ ਹੈ।
1: ਜੀ, ਅਤੇ ਇੱਕ ਝੋਨੇ ਦੀ ਲਵਾਈ ਦੇ ਦੌਰਾਨ ਕਿਸਾਨ ਵੀਰਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਅਤੇ ਇਸ ਤੋਂ ਇਲਾਵਾ ਸਭ ਤੋਂ ਜਿਹੜੀ ਅਹਿਮ ਗੱਲ ਹੈ ਉਹ ਹੈ ਖਾਦਾਂ ਦੀ ਵਰਤੋਂ। ਖਾਦਾਂ ਕਿਸਾਨ ਵੀਰ ਵਰਤਦੇ ਨੇ, ਕਈ ਵਾਰ ਕਿੱਲਤ ਨੂੰ ਲੈ ਕੇ ਵੀ ਸਵਾਲ ਖੜੇ ਹੋ ਜਾਂਦੇ ਨੇ, ਪਰ ਇਹਦੇ ਬਾਵਜੂਦ ਖਾਦਾਂ ਦਾ ਸੁਚੱਜਾ ਪ੍ਰਬੰਧਨ ਕਿਵੇਂ ਹੋਣਾ ਚਾਹੀਦਾ ਹੈ? ਤੁਹਾਡੇ ਵਿਭਾਗ ਦੇ ਮੁਤਾਬਕ ਕਿੰਨੀ ਕੁ ਮਿਕਦਾਰ ਦੇ ਵਿੱਚ ਕਿਸਾਨ ਵੀਰਾਂ ਨੂੰ ਇਹ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ?
0: ਇਹ ਹੈ ਜੀ, ਪੰਜਾਬ ਨੂੰ 3 ਜ਼ੋਨ ਦੇ ਵਿੱਚ ਵੰਡਿਆ ਗਿਆ। ਜਦੋਂ ਝੋਨੇ ਦੀ ਲਵਾਈ ਦਾ ਸੀਜ਼ਨ ਇਸ ਸਾਲ ਝੋਨੇ ਦੀ ਲਵਾਈ ਦੇ ਲਈ, ਤਾਂ ਜੋ ਜ਼ਿਲ੍ਹਾ ਪਟਿਆਲੇ ਦੀ ਮੈਂ ਗੱਲ ਕਰਾਂ ਤਾਂ ਜਿਹੜਾ ਇਹ ਲਵਾਈ ਹੈ ਜੋ ਸਟਾਰਟ ਹੋ ਚੁੱਕੀ ਆ, ਅਪਰੋਕਸੀਮੇਟਲੀ 25-30% ਹੈ ਜਿਹੜੀ ਲਵਾਈ ਹੋ ਚੁੱਕੀ ਹੈ। ਅਤੇ ਜੇਕਰ ਹੁਣ ਅਸੀਂ ਗੱਲ ਕਰੀਏ ਤਾਂ ਇਸ ਵਕਤ ਪੂਰੇ ਸਿਖਰ 'ਤੇ ਹੈ ਲਵਾਈ, ਤਾਂ ਇਹਦੇ ਨਾਲ ਹੀ ਜਿਹੜਾ ਹੈ ਖਾਦਾਂ ਦਾ ਆਪਾਂ ਪ੍ਰਬੰਧਨ ਹੁਣੇ ਤੋਂ ਹੀ ਸਹੀ ਢੰਗ ਦੇ ਨਾਲ ਆਪਾਂ ਕਰਾਂਗੇ ਤਾਂ ਜਿਹੜਾ ਸਾਰਾ ਸੀਜ਼ਨ ਹੈ ਆਪਾਂ ਬਹੁਤ ਤਰ੍ਹਾਂ ਦੀਆਂ ਕੀੜੇ ਮਕੌੜਿਆਂ ਤੋਂ, ਬਿਮਾਰੀਆਂ ਤੋਂ ਆਪਾਂ ਆਪਦੇ ਜਿਹੜਾ ਖੇਤ ਆ ਉਹਨੂੰ ਬਚਾ ਸਕਦੇ ਹਾਂ। ਜੇਕਰ ਖਾਦਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜੋ ਸਿਫਾਰਿਸ਼ ਹੈ ਉਹ ਹੈਗੀ ਹੈ 90 ਕਿਲੋ ਯੂਰੀਆ ਪ੍ਰਤੀ ਏਕੜ ਦੀ, ਭਾਵ ਕਿ 2 ਬੈਗ।
1: ਜੀ,
0: ਦੋ ਵੈਗ ਦੀ ਹੈ, ਤਾਂ ਇਸ ਦੀ ਤੁਸੀਂ ਜਿਹੜੀ ਲਵਾਈ ਤੋਂ ਇੱਕ ਜਿਹੜੀ ਇਹਨਾਂ ਦੀਆਂ ਜਿਹੜੀ 90 ਕਿਲੋ ਯੂਰੀਆ ਹੈ ਇਹਨੂੰ 3 ਭਾਗਾਂ ਦੇ ਵਿੱਚ ਵੰਡ ਕੇ ਆਪਾਂ ਪਾਉਣੀ ਹੈ, ਅਤੇ ਜਿਹੜੀ ਲਵਾਈ ਤੋਂ ਪਹਿਲੀ ਜਿਹੜੀ ਡੋਜ਼ ਹੈ ਉਹ ਤੁਸੀਂ 7 ਦਿਨਾਂ ਬਾਅਦ, ਉਸ ਤੋਂ ਅਗਲੀ ਜਿਹੜੀ ਡੋਜ਼ ਆ ਉਹ 21 ਦਿਨਾਂ ਬਾਅਦ, ਅਤੇ ਉਸ ਤੋਂ ਜਿਹੜੀ ਤੀਸਰੀ ਡੋਜ਼ ਹੈ ਅਤੇ ਫਾਈਨਲ ਡੋਜ਼ ਆ ਉਹ ਹੋ ਗਈ 42 ਦਿਨਾਂ ਬਾਅਦ। ਲਵਾਈ ਤੋਂ 42 ਦਿਨਾਂ ਤੱਕ ਜਿਹੜੇ ਆਪਾਂ ਜਿਹੜੀ ਯੂਰੀਆ ਖਾਦ ਹੈ ਉਹ ਆਪਾਂ ਪੂਰੀ ਕੰਪਲੀਟ ਕਰ ਦੇਣੀ ਹੁੰਦੀ ਹੈ। ਕਈ ਫਾਰਮਰਸ ਅਸੀਂ ਆਪ ਵੀ ਵਿਜ਼ਿਟ ਕਰਦੇ ਹਾਂ, ਜਦੋਂ ਫੀਲਡ ਵਿਜ਼ਿਟ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਕਈ ਫਾਰਮਰ ਕਾਫੀ ਲੇਟ ਤੱਕ ਯੂਰੀਆ ਲੈ ਕੇ ਜਾਂਦੇ ਨੇ, ਤਾਂ ਮੇਰਾ ਇਹੀ ਅਪੀਲ ਹੈ ਕਿ ਆਪਾਂ ਲੇਟ ਯੂਰੀਆ ਨਾ ਪਾਈਏ। ਉਹਦੇ ਨਾਲ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਹੈ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਦੀ, ਜਿੰਨਾ ਜ਼ਿਆਦਾ ਆਪਾਂ ਲੇਟ ਜਾਈ ਜਾਵਾਂਗੇ ਉਨਾ ਹੀ ਜ਼ਿਆਦਾ ਆਪਣੀ ਜਿਹੜੀ ਫਸਲ ਹੈ ਉਹ ਕੱਚੀ ਰਹਿੰਦੀ ਹੈ। ਕੱਚੀ ਦਾ ਭਾਵ ਕੀ ਹੈ ਕਿ ਉਹਦੇ ਵਿੱਚ ਹਰਾਪਣ ਜ਼ਿਆਦਾ ਰਹੇਗਾ। ਹਰਾਪਣ ਦੇ ਨਾਲ ਕੀ ਹੁੰਦਾ ਹੈ ਕਿ ਕੀੜੇ ਮਕੌੜਿਆਂ ਨੂੰ ਅਤੇ ਨੂੰ ਜਿਹੜਾ ਰਸ ਹੈ ਉਹਨਾਂ ਨੂੰ ਚੂਸਣ, ਜਿੰਨਾ ਜ਼ਿਆਦਾ ਕੱਚਾਪਣ ਹੋਏਗਾ ਉਨਾ ਜ਼ਿਆਦਾ ਉਸ ਫਸਲ ਦੇ ਵਿੱਚ ਜਿਹੜਾ ਰਸ ਹੈ ਉਹ ਜ਼ਿਆਦਾ ਹੋਊਗਾ, ਅਤੇ ਰਸ ਜਦੋਂ ਜ਼ਿਆਦਾ ਹੋਊਗਾ ਤਾਂ ਕੀੜੇ ਮਕੌੜੇ ਨੈਚੁਰਲੀ ਉਸ 'ਤੇ ਫਸਲ 'ਤੇ ਜ਼ਿਆਦਾ ਆਉਣਗੇ। ਇਸ ਦੇ ਨਾਲ ਆਪਾਂ ਆਪਦੇ ਜਿਹੜੇ ਖੇਤ ਦੀ ਫਸਲ ਖੇਤ ਨੂੰ 2 ਤਰ੍ਹਾਂ ਦੇ ਨਾਲ ਨੁਕਸਾਨ ਕਰਦੇ ਹਾਂ। ਇੱਕ ਤਾਂ ਆਪਾਂ ਜਦੋਂ ਯੂਰੀਆ ਵੱਧ ਪਾ ਰਹੇ ਹਾਂ ਜਾਂ ਲੇਟ ਪਾ ਰਹੇ ਹਾਂ ਉਹਦੇ ਨਾਲ ਆਪਣੇ ਇੱਕ ਤਾਂ ਆਪਣਾ ਉਦੋਂ ਹੀ ਖਰਚਾ ਵੱਧ ਗਿਆ, ਪਲੱਸ ਜਦੋਂ ਕੀੜੇ ਮਕੌੜੇ ਵਧਣਗੇ ਤਾਂ ਉਹਨਾਂ ਦੀ ਵੀ ਦਵਾਈ 'ਤੇ ਆਪਣਾ ਜਿਹੜਾ ਖਰਚਾ ਉਹ ਵਧੂਗਾ। ਤਾਂ ਇਹੀ ਹੈ ਕਿ ਜਿਹੜੀ ਤੁਹਾਨੂੰ ਆਪਾਂ ਹੁਣੇ ਗੱਲ ਕੀਤੀ ਹੈ ਕਿ ਆਪਾਂ 42 ਦਿਨਾਂ ਤੱਕ ਆਪਣਾ ਜਿਹੜਾ ਯੂਰੀਆ ਉਹ ਕੰਪਲੀਟ ਕਰ ਦੇਣਾ ਚਾਹੀਦਾ। ਜੇਕਰ ਮੈਂ ਇਸੇ ਤਰ੍ਹਾਂ ਬਾਸਮਤੀ ਦੀ ਗੱਲ ਕਰਾਂ ਤਾਂ ਬਾਸਮਤੀ 'ਤੇ ਕੀ ਹੈ ਕਿ ਜਿਹੜੀ ਲਵਾਈ ਹੈ ਲਵਾਈ ਤੋਂ ਤੁਸੀਂ 4 ਹਫ਼ਤਿਆਂ ਬਾਅਦ 6 ਅਤੇ 9 ਇਹਤੋਂ ਤੱਕ ਜਿਹੜਾ ਆਪਣਾ ਜਿਹੜਾ ਯੂਰੀਆ ਆਪਾਂ ਕੰਪਲੀਟ ਕਰ ਦੇਣਾ ਚਾਹੀਦਾ। ਜੇਕਰ ਜਿੰਨਾ ਹੀ ਤੁਸੀਂ ਲੇਟ ਜਾਂਦੇ ਹੋ ਤਾਂ ਆਪਣਾ ਜਿਹੜਾ ਯੂਰੀਏ ਦੀ ਕਿਸ਼ਤ ਹੈ ਆਪਾਂ ਲੇਟ ਪਾਉਂਦੇ ਹਾਂ ਤਾਂ ਉਹਦੇ ਨਾਲ ਆਪਣੀ ਫਸਲ ਨੂੰ ਨੁਕਸਾਨ ਹੀ ਹੁੰਦਾ ਹੈ।
1: ਜੀ ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ। ਹੈਲੋ ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ
2: ਮੈਡਮ ਜੀ ਨੂੰ ਵੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੈਡਮ ਜੀ ਮੇਰਾ ਸਵਾਲ ਇਹ ਹੈ ਜੀ, ਸਾਡੇ ਮੈਂ ਪਿੰਡ ਵੱਡੀਆਂ ਜਾਲਾ ਤੋਂ ਦਰਸ਼ਨ ਸਿੰਘ ਸੈਣੀ ਬੋਲਦਾ ਜੀ। ਮੇਰੇ ਪਿੰਡ ਦੇ ਵਿੱਚ ਲੀਜ ਦੀ ਜ਼ਮੀਨ ਹੈ ਜੀ, ਤਕਰੀਬਨ 1000 ਵਿਘੇ ਦੇ ਹਿਸਾਬ ਨਾਲ ਹੋਣੀ, ਤੇ ਉਹ ਹੈ ਜੀ ਜਿਵੇਂ ਕਿ ਮੰਦਿਰ ਦੀ ਜ਼ਮੀਨ ਹੈ ਜੀ ਉਹ ਸਾਨੂੰ, ਅਸੀਂ 99 ਸਾਲੀ ਬਾਹਰ ਹਾਂ ਜੀ, ਚੌਥੀ ਚੌਥੀ ਪੀੜ੍ਹੀ ਪੈ ਗਈ ਸਾਡੀ ਬਾਉਂਦਿਆਂ ਨੂੰ, ਗੁਰਦੌਰੀਆਂ ਸਾਡੇ ਨੋ ਜੀ, ਇੰਤਕਾਲ ਮੰਦਿਰ ਦੇ ਨੋ ਜੀ।
1: ਜੀ
2: ਸਾਡੀਆਂ 3-3 ਕਿਸ਼ਤਾਂ ਆਈਆਂ ਨੇ ਜੀ, ਪਹਿਲਾਂ ਜਿਹੜੀਆਂ ਇਹ 6000 ਵਾਲੀ ਹੈ ਜੀ, ਪ੍ਰਧਾਨ ਮੰਤਰੀ ਵਾਲੀ
0: ਜੀ,
2: ਹੁਣ ਬੰਦ ਹੋ ਗਈਆਂ ਜੀ ਉਹ, ਤੇ ਉਹ ਜਿਹੜੀ ਆਈ ਡੀ ਕਹਿੰਦੇ ਤੁਸੀਂ, ਅਸੀਂ ਲੈ ਕੇ ਗਰਦੌਰੀ ਲੈ ਕੇ ਉਹਦੇ ਆਪਣੇ ਖੇਤੀਬਾੜੀ ਅਫਸਰ ਦੇ ਵੀ ਗਏ ਜੀ ਆਪਣੇ ਸਰਹੰਦ ਰੋਡ ਤੇ ਜੀ, ਉਹ ਕਹਿੰਦੇ ਵੀ ਇਹਨੂੰ ਨੀ ਲੱਗਦੀ ਜੀ, ਕਹਿੰਦੇ ਇਹ ਕਿਸ਼ਤ, ਕਹਿੰਦੇ 3-3 ਹਾਲ ਹੀ ਆ ਪਹਿਲਾਂ ਸਾਡੀਆਂ ਜੀ, ਉਹ ਬੰਦ ਹੋ ਗਿਆ ਜੀ ਹੁਣ, ਇਹਦੇ ਮਸਲੇ ਬਾਰੇ ਦੱਸੋ ਜੀ ਕੋਈ।
0: ਬਿਲਕੁਲ ਜੀ, ਇੱਕ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਜਿਸ ਦੇ ਨਾਮ 'ਤੇ ਜ਼ਮੀਨ ਮਾਲਕ ਹੈ, ਮਲਕੀਅਤ ਹੈ, ਇਹਦੀ ਸਭ ਤੋਂ ਪਹਿਲੀ ਵੱਡੀ ਜਿਹੜੀ ਸ਼ਰਤ ਹੈ ਉਹ ਇਹੀ ਹੈ ਕਿ ਮਲਕੀਅਤ ਹੋਣੀ ਤੁਹਾਡੇ ਨਾਮ 'ਤੇ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੰਦਿਰ ਦੇ ਨਾਮ 'ਤੇ ਜ਼ਮੀਨ ਹੈ, ਮਤਲਬ ਮਲਕੀਅਤ ਹੈ ਜੋ ਉਹ ਮੰਦਿਰ ਦੇ ਨਾਮ 'ਤੇ ਹੈ, ਤੁਸੀਂ ਐਜ਼ ਏ ਲੀਜ਼ ਦੇ ਤੌਰ 'ਤੇ ਉਹਨੂੰ ਵਰਤ ਰਹੇ ਹੋ, ਤਾਂ ਤੁਸੀਂ ਇਸ ਸਕੀਮ ਦੇ ਲਾਭ ਪਾਤਰੀ ਨਹੀਂ ਬਣ ਸਕਦੇ। ਸਾਡੇ ਦਫ਼ਤਰ ਵੱਲੋਂ ਤੁਹਾਨੂੰ ਸਹੀ ਗਾਈਡ ਕੀਤਾ ਗਿਆ ਹੈ
1: ਜੀ। ਮਿਹਰਬਾਨੀ ਦਰਸ਼ਨ ਜੀ, ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕੀਤਾ। ਅਤੇ ਇੱਕ ਜਿਹੜੀ ਸਕੀਮ ਹੈ ਜੀ ਸਮੈਮ, ਉਹਦੇ ਨਾਮ ਬਾਰੇ ਸੁਣਦੇ ਨੇ, ਜ਼ਿਕਰ ਹੁੰਦਾ, ਪਰ ਕਿਸਾਨ ਵੀਰ ਬਹੁਤ ਅਣਜਾਣ ਨੇ। ਇੱਕ ਤਾਂ ਜੇਕਰ ਆਪਾਂ ਨੂੰ ਥੋੜ੍ਹਾ ਜਿਹਾ ਐਲੈਬੋਰੇਟ ਕਰੀਏ ਤਾਂ ਉਹਦਾ ਫੁੱਲ ਫੋਰਮ ਕੁਝ ਹੋਰ ਨਿਕਲਦੀ ਹੈ, ਤਾਂ ਸਮੈਮ ਮਨ ਦੇ ਵਿੱਚ ਵਸਿਆ ਹੋਇਆ, ਉਹਦੇ ਬਾਰੇ ਜ਼ਰੂਰ ਦੱਸਿਓ ਕਿਸਾਨਾਂ ਨੂੰ।
0: ਜਿਹੜੀ ਸਮੈਮ ਦੀ ਜੇ ਆਪਾਂ ਫੁੱਲ ਫੋਰਮ ਦੀ ਗੱਲ ਕਰੀਏ ਤਾਂ ਉਹਦੀ ਫੁੱਲ ਫੋਰਮ ਹੈ ਸਬਮਿਸ਼ਨ ਔਨ ਐਗਰੀਕਲਚਰ ਮਸ਼ੀਨਰੀ। ਇਸ ਦੇ ਵਿੱਚ ਕੀ ਹੈ ਕਿ ਸਮੈਮ ਇੱਕ ਅਲੱਗ ਸਕੀਮ ਹੈ, ਇੱਕ CRM ਸਕੀਮ ਹੈ, ਦੋ ਤਰ੍ਹਾਂ ਦੀਆਂ ਸਕੀਮਸ ਹੈ ਜੋ ਚੱਲ ਰਹੀਆਂ ਨੇ ਮਸ਼ੀਨਰੀ ਦੇ ਸੰਬੰਧ ਦੇ ਵਿੱਚ। ਜੇ CRM ਦੀ ਗੱਲ ਕਰਦੇ ਹਾਂ ਆਪਾਂ ਤਾਂ ਉਹਦੇ ਵਿੱਚ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਆਉਂਦੀਆਂ, ਸਪੈਸੀਫਿਕ ਪਰਾਲੀ ਪ੍ਰਬੰਧਨ ਦੀਆਂ। ਅਤੇ ਜਿਹੜੀ ਸਮੈਮ ਹੈ, ਸਮੈਮ ਦੇ ਵਿੱਚ ਤੁਹਾਡੀਆਂ ਆਲ ਓਵਰ ਮਸ਼ੀਨਸ ਆ ਜਾਂਦੀਆਂ ਨੇ, ਜੇਕਰ ਮੈਂ ਮੋਟਾ ਮੋਟਾ ਗੱਲ ਕਰਾਂ ਤਾਂ ਤਾਂ ਸਮੈਮ ਦੇ ਵਿੱਚ ਜਿਸ ਤਰ੍ਹਾਂ ਕੋਈ ਝੋਨੇ ਦੀ ਜੇ ਸਿੱਧੀ ਬਿਜਾਈ ਕਰਨੀ ਹੈ, ਡਰਿੱਲ ਹੈ, ਨੋਮੈਟਿਕ ਪਲਾਂਟਰ ਨੇ ਜਾਂ ਕੋਈ ਵੀ ਸਪਰੇਅਰ ਨੇ, ਬੂਮ ਸਪਰੇਅਰ ਨੇ, ਇਸ ਤਰ੍ਹਾਂ ਦੀਆਂ ਸਾਰੀਆਂ ਤਰ੍ਹਾਂ ਦੀਆਂ ਮਸ਼ੀਨਾਂ ਆਉਣਗੀਆਂ। ਬਟ ਜੇਕਰ CRM ਦੀ ਆਪਾਂ ਗੱਲ ਕਰਦੇ ਹਾਂ ਤਾਂ CRM ਦੇ ਵਿੱਚ ਸਪੈਸੀਫਿਕਲੀ ਜੋ ਝੋਨੇ ਦੀ ਇਨ ਸੀਟੂ ਅਤੇ ਐਕਸ ਸੀਟੂ ਮੈਨੇਜਮੈਂਟ ਕਰਦੇ, ਇਨ ਸੀਟੂ ਦਾ ਭਾਵ ਜੋ ਜ਼ਮੀਨ ਦੇ ਵਿੱਚ ਰਲਾਉਂਦੇ ਨੇ, ਅਤੇ ਇਨ ਐਕਸ ਸੀਟੂ ਦਾ ਭਾਵ ਜਿਸ ਤਰ੍ਹਾਂ ਬੇਲਰ ਵਗੈਰਾ ਨੇ ਆਪਣੇ, ਉਹ ਮਸ਼ੀਨਾਂ ਆ ਜਾਂਦੀਆਂ ਨੇ। ਇਹ ਦੋ ਹੀ ਜੋ ਡਿਪਾਰਟਮੈਂਟ ਦੀਆਂ ਇਸ ਵਕਤ ਜੋ ਮਸ਼ੀਨਰੀ ਦੇ ਸੰਬੰਧ ਦੇ ਵਿੱਚ ਜੋ ਸਕੀਮਾਂ ਚੱਲ ਰਹੀਆਂ ਨੇ ਉਹ ਇਹ ਨੇ
1: ਜੀ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜੀ ਆਪਣਾ ਮੱਕੀ ਦੇ ਉੱਤੇ ਇੱਕ ਸਕੀਮ ਬੜੀ ਚਰਚਾ ਦੇ ਵਿੱਚ ਹੈ, ਕਿਉਂਕਿ ਕਿਸਾਨ ਵੀਰ ਫਸਲੀ ਵਿਭਿੰਨਤਾ ਦੇ ਵਿੱਚੋਂ ਜਿਹੜਾ ਉਹ ਅਪਣਾਉਣਾ ਚਾਹੁੰਦੇ ਨੇ, ਫਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਨੇ, ਤਾਂ ਉਹਦੇ ਵਾਸਤੇ ਮੱਕੀ ਲਈ ਕੀ ਕਿਸਾਨ ਵੀਰ ਅਪਲਾਈ ਕਰ ਸਕਦੇ ਨੇ ਜਾਂ ਉਹਨਾਂ ਨੂੰ ਬੀਜ ਕਿੱਥੋਂ ਮਿਲੇਗਾ ਅਤੇ ਕਿਵੇਂ ਉਹ ਉਹਦਾ ਲਾਹਾ ਲੈ ਸਕਦੇ ਨੇ? ਅਤੇ ਸ਼ਾਇਦ ਮੇਰੇ ਸੁਣਨ ਦੇ ਵਿੱਚ ਆਇਆ ਸੀਗਾ ਕਿ ਇਹਦੇ ਉੱਤੇ ਕੁਝ ਜਿਹੜੀ ਉਹ ਰਾਸ਼ੀ ਵੀ ਮਿਲਦੀ ਹੈ।
0: ਬਿਲਕੁਲ ਜੀ, ਸਰਕਾਰ ਵੱਲੋਂ ਇੱਕ ਪ੍ਰੋਤਸਾਹਨ ਰਾਸ਼ੀ ਹੈ ਜੋ ਉਹ ਦਿੱਤੀ ਜਾ ਰਹੀ ਹੈ ਮੱਕੀ ਨੂੰ ਉਤਸ਼ਾਹਿਤ ਕਰਨ ਲਈ। ਇਸ ਦਾ ਜੇ ਸਕੀਮ ਦਾ ਜੇਕਰ ਮੇਨ ਆਪਾਂ ਮੋਟਿਵ ਦੀ ਗੱਲ ਕਰੀਏ ਤਾਂ ਇਹ ਹੈ ਕਿ ਫਾਰਮਰ ਝੋਨੇ ਦੀ ਫਸਲ ਨੂੰ ਛੱਡ ਕੇ ਮੱਕੀ ਦੀ ਫਸਲ ਬੀਜੇ, ਝੋਨੇ ਦੀ ਫਸਲ ਦੇ ਬਦਲ ਦੇ ਵਿੱਚ ਮੱਕੀ ਦੀ ਫਸਲ। ਤਾਂ ਮੱਕੀ ਦੀ ਫਸਲ ਬੀਜਣ ਦੇ ਲਈ ਫਾਰਮਰਸ ਨੂੰ ਇੱਕ CDP ਸਕੀਮ ਹੈ ਸਾਡੀ ਡਿਪਾਰਟਮੈਂਟ ਦੀ, ਉਸ ਦੇ ਤਹਿਤ ਜਿਹੜੀ 17,500 ਰੁਪਈਆ ਪ੍ਰਤੀ ਹੈਕਟੇਅਰ, ਭਾਵ ਕਿ 2.5 ਏਕੜ 'ਤੇ ਜੇਕਰ ਗੱਲ ਕਰੀਏ ਤਾਂ 2.5 ਏਕੜ 'ਤੇ ਉਹਨੂੰ 17,500 ਰੁਪਏ ਦੀ ਰਾਸ਼ੀ ਹੈ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇਸ ਦੇ ਵਿੱਚ ਹੋਏਗਾ ਕਿ ਉਹਦੀਆਂ ਦੋ ਜਿਹੜੀਆਂ ਕਿਸ਼ਤਾਂ ਆਉਣਗੀਆਂ, ਇੱਕ ਕਿਸ਼ਤ ਹੋਏਗੀ 9,500 ਦੀ ਅਤੇ ਇੱਕ ਕਿਸ਼ਤ ਹੋਏਗੀ 7,500 ਦੀ। ਇਹ ਦੋ ਕਿਸ਼ਤਾਂ ਦੇ ਵਿੱਚ ਆਏਗੀ। ਕੋਈ ਵੀ ਫਾਰਮਰ ਜੋ ਇਸ ਵਕਤ ਮੱਕੀ ਲਾਉਣ ਦਾ ਚਾਹਵਾਨ ਹੈ ਉਹ ਇਸ ਸਕੀਮ ਦੇ ਵਿੱਚ ਰਜਿਸਟਰ ਕਰ ਸਕਦਾ, ਔਨਲਾਈਨ ਹੀ ਸਾਰੀ ਰਜਿਸਟ੍ਰੇਸ਼ਨ ਹੋਏਗੀ। ਵੈਸੇ ਅਸੀਂ ਕਿਸਾਨ ਸਿਖਲਾਈ ਕੈਂਪ ਜੋ ਲੱਗ ਰਹੇ ਨੇ ਉਹਨਾਂ ਵਿੱਚ ਵੀ ਅਸੀਂ ਇਸ ਦਾ ਪ੍ਰਚਾਰ ਕਰ ਰਹੇ ਹਾਂ, ਅਤੇ ਕੋਈ ਫਾਰਮਰ ਆਪਣੇ ਆਪ ਵੀ ਇਸ ਨੂੰ ਅਪਲਾਈ ਕਰ ਸਕਦਾ ਜੇਕਰ ਸਿੱਧੇ ਤੌਰ 'ਤੇ ਕਰਨਾ ਚਾਹੀਦਾ। ਅਗਰ ਉਸਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦੀ ਲੱਗ ਰਹੀ ਹੈ ਤਾਂ ਉਹ ਸੰਬੰਧਿਤ ਜਿਹੜਾ ਆਪਣਾ ਬਲਾਕ ਖੇਤੀਬਾੜੀ ਦਫ਼ਤਰ ਹੈ ਉਸ ਦੇ ਵਿੱਚ ਜਾ ਕੇ ਉੱਥੋਂ ਆਪਣਾ ਰਜਿਸਟ੍ਰੇਸ਼ਨ ਹੈ ਜੋ ਕਰਵਾ ਸਕਦਾ। ਇਸ ਦਾ ਮੇਨ ਇਹੀ ਹੈ ਕਿ ਫਾਰਮਰ ਦੀ ਜਿਹੜੀ ਇਸ ਇਹਦਾ ਐਲੀਜੀਬਿਲਟੀ ਹੈ ਜੋ ਕੌਣ ਇਸ ਨੂੰ ਲੈ ਸਕਦਾ, ਤਾਂ ਇਹਦੀ ਐਲੀਜੀਬਿਲਟੀ ਹੈ ਕਿ ਫਾਰਮਰ ਸਿਰਫ ਉਸਦੀ ਜਗ੍ਹਾ ਝੋਨਾ ਨਹੀਂ ਲਾਏਗਾ ਮੱਕੀ ਲਾਏਗਾ। ਤਾਂ ਇਸ ਦੀਆਂ ਜਿਹੜੀਆਂ ਦੋ ਡਿਪਾਰਟਮੈਂਟ ਵੱਲੋਂ ਜਿਹੜੇ ਨੋਡਲ ਅਫਸਰ ਲੱਗੇ ਨੇ ਤਾਂ ਉਹਨਾਂ ਉਹ ਵੈਰੀਫਿਕੇਸ਼ਨਸ ਕਰਨਗੇ, ਦੋ ਵੈਰੀਫਿਕੇਸ਼ਨਸ ਹੋਣਗੀਆਂ। ਪਹਿਲੀ ਵੈਰੀਫਿਕੇਸ਼ਨ ਹੋਏਗੀ, ਉਸ ਤੋਂ ਬਾਅਦ ਉਹਨੂੰ ਜਿਹੜਾ 9,500 ਦੀ ਰਾਸ਼ੀ ਜਿਹੜੀ ਟ੍ਰਾਂਸਫਰ ਹੋਏਗੀ, ਅਤੇ ਜਿਹੜੀ ਅਗਲੀ ਵੈਰੀਫਿਕੇਸ਼ਨ ਹੋਏਗੀ ਉਸ ਤੋਂ ਬਾਅਦ ਉਹਨੂੰ ਦੂਸਰੀ ਜਿਹੜੀ ਰਹਿੰਦੀ ਰਾਸ਼ੀ ਹੋਏਗੀ ਉਸਦੀ ਜਿਹੜੀ ਕਿਸ਼ਤ ਆ ਉਹ ਟ੍ਰਾਂਸਫਰ ਹੋ ਜਾਏਗੀ। ਇੱਕ ਬਹੁਤ ਹੀ ਵਧੀਆ ਇਹ ਸਕੀਮ ਹੈ। ਮੈਂ ਸਾਰੇ ਹੀ ਕਿਸਾਨ ਵੀਰਾਂ ਨੂੰ ਅਪੀਲ ਕਰਨਾ ਚਾਹੂੰਗੀ ਕਿ ਵੱਧ ਤੋਂ ਵੱਧ ਫਾਰਮਰਸ ਇਸ ਸਕੀਮ ਦਾ ਲਾਹਾ ਲੈਣ।
1: ਜੀ, ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ। ਹੈਲੋ
3: ਸਰ, ਖੜਕ ਸਿੰਘ ਮੱਟੂ ਪਿੰਡ ਵਾਲੀਆਂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਬੋਲਦਾ ਸਰ।
1: ਹਾਂਜੀ, ਸਵਾਗਤ ਹੈ ਜੀ।
3: ਧੰਨਵਾਦ ਜੀ।
1: ਜੀ
3: ਸਰ, ਜਿਹੜਾ ਪ੍ਰਧਾਨ ਮੰਤਰੀ ਯੋਜਨਾ ਕਿਸਾਨ ਸਨਮਾਨ ਚ 2,000 ਰੁਪਇਆ ਪੈਂਦਾ ਹੈ, ਸਰ ਉਹ ਕਿਸਾਨ ਦੇ ਨਾਂ ਤੇ ਘੱਟੋ ਘੱਟ ਕਿੰਨੀ ਜ਼ਮੀਨ ਹੋਣੀ ਚਾਹੀਦੀ ਆ?
1: ਜੀ
0: ਜੀ, ਮੈਂ ਜੀ ਇਸ ਸੰਬੰਧੀ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ ਅਤੇ ਮੈਂ ਫਿਰ ਤੋਂ ਇੱਕ ਕਲੀਅਰ ਕਰਨਾ ਚਾਹੁੰਦੀ ਹਾਂ ਵੀ ਘੱਟੋ ਘੱਟ ਇਸ ਦੇ ਵਿੱਚ ਕੋਈ ਵੀ ਕ੍ਰਾਈਟੀਰੀਆ ਨਹੀਂ ਹੈ। ਤੁਹਾਡੇ ਕੋਲ ਵਾਹੀਯੋਗ ਜ਼ਮੀਨ ਦਾ ਹੋਣਾ ਲਾਜ਼ਮੀ ਹੈ, ਚਾਹੇ ਤੁਹਾਡੇ ਕੋਲ 1/2 ਏਕੜ ਹੈ, ਚਾਹੇ ਤੁਹਾਡੇ ਕੋਲ 10 ਏਕੜ ਹੈ, ਘੱਟੋ ਘੱਟ ਇਹਦੇ ਵਿੱਚ ਕੋਈ ਵੀ ਜੋ ਕ੍ਰਾਈਟੀਰੀਆ ਨਹੀਂ ਹੈ।
1: ਜੀ, ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਫੋਨ ਦੇ ਉੱਤੇ ਰਾਬਤਾ ਕਾਇਮ ਕੀਤਾ। ਅਤੇ ਜਸ਼ਨ ਜੀ, ਜਦੋਂ ਵੀ ਕੋਈ ਕਿਸਾਨ ਵੀਰ ਤੁਹਾਡੇ ਕੋਲ ਪਹੁੰਚ ਕਰਦਾ ਹੈ, ਖੇਤੀਬਾੜੀ ਵਿਭਾਗ ਕੋਲ ਜਾਂਦਾ ਹੈ, ਤਾਂ ਉਹਦੀ ਕਿਸ ਪ੍ਰਕਾਰ ਸਹਾਇਤਾ ਕੀਤੀ ਜਾਂਦੀ ਹੈ? ਜਿਵੇਂ ਕਿਸੇ ਨੇ ਕੋਈ ਵੀ ਜਾਣਕਾਰੀ ਹਾਸਲ ਕਰਨੀ ਆ ਤਾਂ ਉਹ ਕਿਵੇਂ ਕਿਸ ਪ੍ਰੋਸੈਸ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਕਰੇ ਅਤੇ ਤੁਹਾਡੇ ਤੋਂ ਜਾਣਕਾਰੀ ਲੈ ਸਕੇ?
0: ਬਿਲਕੁਲ ਜੀ, ਵੈਸੇ ਤਾਂ ਸਾਡੇ ਜੋ ਸਰਕਲ ਇੰਚਾਰਜ ਨੇ, ਜਿਸ ਤਰ੍ਹਾਂ ਮੇਰੇ ਕੋਲ ਵੀ ਇੱਕ ਸਰਕਲ ਹੈ, ਤਾਂ ਸਾਡੇ ਸਾਰੇ ਹੀ ਸਰਕਲ ਇੰਚਾਰਜ ਹੁੰਦੇ ਨੇ। ਉਸ ਤੋਂ ਬਾਅਦ ਇੱਕ ਬਲੌਕ ਸਾਡੇ ਬਲੋਕ ਆਫਿਸ ਹੁੰਦਾ, ਉਸਦੇ ਬਲੋਕ ਐਗਰੀਕਲਚਰ ਆਫਿਸ ਹੁੰਦੇ ਨੇ, ਆਫਿਸਰ ਹੁੰਦੇ ਨੇ। ਉਸ ਤੋਂ ਬਾਅਦ ਜਿਹੜੇ ਸਾਡੇ ਜ਼ਿਲ੍ਹੇ ਦੇ ਆਫਿਸਰ ਨੇ ਉਹ ਚੀਫ ਐਗਰੀਕਲਚਰ ਆਫਿਸਰ ਹੁੰਦੇ ਨੇ। ਤਾਂ ਹਰੇਕ ਹੀ ਬਲੋਕ ਦੇ ਵਿੱਚ ਆਪਣੇ ਆਫਿਸ ਆਫਿਸ ਹੈ। ਕਿਸੇ ਵੀ ਫਾਰਮਰ ਨੇ ਅਗਰ ਕਿਸੇ ਵੀ ਤਰ੍ਹਾਂ ਦੀ, ਵੈਸੇ ਤਾਂ ਜਾਂ ਤਕਰੀਬਨ ਸਾਡੇ ਜਿਹੜੇ ਵੀ ਸਰਕਲ ਇੰਚਾਰਜ ਨੇ ਉਹ ਸਾਰੇ ਹੀ ਪਿੰਡਾਂ ਦੇ ਵਿੱਚ, ਉਹਨਾਂ ਦੇ ਇੱਕ ਵਟਸਐਪ ਗਰੁੱਪ ਵੀ ਬਣੇ ਹੋਏ ਨੇ, ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਨਾਊਂਸਮੈਂਟ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਬਾਰੇ ਦੱਸਣਾ ਹੈ ਜਾਂ ਕੋਈ ਐਡਵਾਈਜ਼ਰੀ ਜਾਰੀ ਕਰਨੀ ਹੈ ਤਾਂ ਅਸੀਂ ਉਸ ਵਟਸਐਪ ਗਰੁੱਪ ਦੇ ਵਿੱਚ ਸ਼ੇਅਰ ਕਰਦੇ ਹਾਂ। ਦੂਸਰਾ ਇਹ ਵੀ ਹੁੰਦਾ ਹੈ ਕਿ ਸਾਡੇ ਕੋਲ ਵੀ ਸਿੰਗਲ ਪਰਸਨ ਹੋਣ ਕਰਕੇ ਸਾਰੇ ਨੂੰ ਮੈਨੇਜ ਕਰਨਾ ਥੋੜ੍ਹਾ ਔਖਾ ਹੋ ਜਾਂਦਾ, ਤਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਈਵਨ ਕਿ ਅਨਾਊਂਸਮੈਂਟਸ ਕਰਵਾਉਣੇ ਹੈ। ਤਾਂ ਤੁਸੀਂ ਆਪਣੇ ਸਰਕਲ ਇੰਚਾਰਜ ਨਾਲ ਜ਼ਰੂਰ ਰਾਬਤਾ ਰੱਖੋ।

ਵਿਕਾਸ ਅਫਸਰ ਨੇ ਅਤੇ ਕਿਸਾਨ ਵੀਰੋ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਅਤੇ ਫਿਰ ਅਜਿਹੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅਤੇ ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਵਾ ਗਿਆ।

ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਗੀਤ, ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਦੇਸ਼ ਭਗਤੀ ਦਾ ਇੱਕ ਹੋਰ ਗੀਤ, ਅਤੇ ਸ਼ਾਮ ਨੂੰ 6:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਪ ਕਿਓਰ। ਸ਼ਾਮ ਨੂੰ 7:02 'ਤੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ, ਅਤੇ ਸ਼ਾਮ ਨੂੰ 7:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ, ਹਿੰਦੀ ਅਤੇ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਫੋਨ ਕਾਲ ਰਾਹੀਂ ਭੇਜ ਸਕਦੇ ਹੋ। ਸਾਡਾ ਫੋਨ ਨੰਬਰ ਹੈ 0175-2484-494 'ਤੇ।

ਰਾਤ 8:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਮੰਥਨ। ਇਸ ਪ੍ਰੋਗਰਾਮ ਵਿੱਚ ਅੱਜ ਚਰਚਾ ਦਾ ਵਿਸ਼ਾ ਹੋਵੇਗਾ ਯੋਗ ਦੇ ਸਰੀਰਕ ਅਤੇ ਮਾਨਸਿਕ ਲਾਭ। ਅਤੇ ਰਾਤ 9:15 ਵਜੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ, ਅਤੇ ਰਾਤ 9:00 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਰਾਤ ਠੀਕ 10:02 'ਤੇ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਗੀਤਾਂ ਨਾਲ ਸਜੇ ਹੋਏ ਪ੍ਰੋਗਰਾਮ ਪੰਜਾਬੀ ਤੜਕਾ ਦਾ ਅਤੇ ਰਾਤ 10:30 ਤੁਸੀਂ ਸੁਣੋਗੇ ਹਿੰਦੀ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜੇ ਹੋਏ ਪ੍ਰੋਗਰਾਮ ਰਜਨੀਗੰਧਾ ਨੂੰ ਅਤੇ ਰਾਤ 11:00 ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਸਮਾਚਾਰ ਅਤੇ ਰਾਤ 11:10 'ਤੇ ਅਸੀਂ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ।

0: FM बैंड 100.2 मेगाहर्ट्स ते लाइव स्ट्रीमिंग जरिए न्यूज़ जोन AIR ऐप ते असी आकाशवाणी ते पटियाला केंद्र तो बोल रहे हैं। समा मिला लो इस समय शाम दे ठीक 6:20 होने वाले ने ते हुण वेला हो गया है पंजाबी विच खबरां साढ़े जलंधर केंद्र तों। तुसी हुण सुनोगे पंजाबी विच खबरां साढ़े जलंधर केंद्र तों, इस लई करो कुछ पल इंतज़ार।
1: खबरां नमस्कार, ये आकाशवाणी है। हुण तुसी चंचल शर्मा तो प्रदेशक खबरां सुनो। पहला इस बुलेटिन दीआं खास खबरां। राष्ट्रपति द्रौपदी मुर्मू ने आज राष्ट्रपति भवन विखे दूजे नागरिक सम्मान समारोह च पद्म पुरस्कार प्रदान किए। डेरा सचखंड बल्ला तो अध्यात्मिक गुरु संत निरंजन दास जी और चंडीगढ़ तो इंद्रजीत सिंह सिद्धू नूं पद्म श्री नाल नवासिया गया। पंजाब के मुख्यमंत्री भगवंत सिंह मान ने पंजाब राज बिजली कारपोरेशन लिमिटेड विच नवनियुक्त उम्मीदवारों नूं नियुक्ति पत्र तकसीम किए। पंजाब सरकार वालों दिव्यांगजनों की आर्थिक सुरक्षा लिए चालू वित्तीय साल दौरान 125 करोड़ रुपए तो वध की राशि जारी। स्थानक सरकारां बारे मंत्री हरजोत सिंह बैंस के अचनचेत निरीक्षण पिछों सफाई च ऊणताइयां करके मोगा के नगर निगम कमिश्नर नूं कारण दसो नोटिस जारी। मौसम विभाग ने पंजाब हरियाणा ते चंडीगढ़ विच कुछ थावां ते 26 जून तक गरज चमक नाल हल्की तो दरमियानी बारिश होने बारे येलो अलर्ट जारी किया। राष्ट्रपति द्रौपदी मुर्मू ने आज राष्ट्रपति भवन विखे दूजे नागरिक सम्मान समारोह च पद्म पुरस्कार प्रदान किए। आज कुल 65 पुरस्कार प्रदान किए गए, जिन्हां विच 2 पद्म विभूषण, 7 पद्म भूषण ते 56 पद्म श्री शामिल ने। पद्म विभूषण, पद्म भूषण ते पद्म श्री देश के सब तो उच्चे नागरिक सम्मानों विचों एक ने। आज राष्ट्रपति ने 65 प्रसिद्ध शख्सियतों नूं पद्म पुरस्कार प्रदान किए। इन्हां विच टेनिस के महान खिडारी विजय अमृतराज, अदाकार ममूटी, गायिका अलका याग्निक ते भारतीय क्रिकेट टीम के कप्तान रोहित शर्मा वर्गियां प्रमुख हस्तियां भी शामिल ने। अज सन्मानित होने वालों च डेरा सचखंड बल्ला के अध्यात्मिक गुरु संत निरंजन दास जी, जो श्रवण दास संस्थावां राही समाज भलाई के कार्ज करते हैं और 70 साल तो वध समय तो दुनिया भर में श्री गुरु रविदास महाराज जी दी सिख्यावां दा प्रसार कर रहे ने।
2: संत निरंजन दास जी अध्यात्म।
1: चंडीगढ़ तो श्री इंद्रजीत सिंह सिद्धू, साबका IPS अधिकारी जिन्हां नूं झाड़ू योद्धा वजों भी जाणिया जांदा है, उन्हां सेवा मुक्त होने तो बाद अपने आप नूं स्वच्छता नूं उत्साहित करन लई समर्पित कर दिता। स्वच्छता प्रति अपनी मजबूत प्रतिबद्धता लई उन्हां देश भर तो शलाघा खट्टी है।
2: सरदार इंद्रजीत सिंह सिद्धू, समाज सेवा।
1: उपराष्ट्रपति CP राधा कृष्णन और प्रधानमंत्री नरेंद्र मोदी ने डॉ श्यामा प्रसाद मुखर्जी को श्रद्धांजलि भेंट की है। उपराष्ट्रपति ने डॉ मुखर्जी को एक दूरदर्शी नेता, एक प्रसिद्ध शिक्षा शास्त्री और एक देशभगत दसिया है। उन्होंने कहा कि डॉ मुखर्जी ने निडरता नाल देश की एकता और अखंडता का समर्थन किया। प्रधानमंत्री नरेंद्र मोदी ने एक सोशल मीडिया पोस्ट में कहा कि डॉ श्यामा प्रसाद मुखर्जी ने अपना जीवन देश के विकास लिए समर्पित किया। इस दौरान पठानकोट विच भी BJP वर्करा ने माधोपुर च एकता स्थल यादगार विखे जनसंघ के संस्थापक डॉ श्यामा प्रसाद मुखर्जी का शहीदी दिवस मनाया ते उन्हां नूं श्रद्धांजलि भेंट की। खेतीबाड़ी ते किसान भलाई मंत्री शिवराज सिंह चौहान ने अज नवी दिल्ली च मौसम ते एल नीनो प्रभाव अते खेतीबाड़ी ते इस दे असर दे मद्देनजर एक जायजा मीटिंग की। मीटिंग विच कई सूबियां दे खेतीबाड़ी मंत्रियां, सकत्तरां, जिला कलैक्टरां ते अधिकारियां ने शिरकत की। विचार वटांदरे दौरान घट बारिश की स्थिति च जरूरी तैयारियां, बदलवीं फसल योजनावां ते किसानां दे हितां दी रक्षा ते ध्यान केंद्रित किया गया। पंजाब के मुख्यमंत्री भगवंत सिंह मान ने कहा है कि सूबे च पारदर्शी ते योग्यता आधारित भर्ती प्रणाली कारण पंजाब सरकारी नौकरियां लई देश के मोहरी सूबियां च शामिल हो गया। अज मानसा विखे पंजाब राज बिजली कारपोरेशन लिमिटेड च नवनियुक्त 665 उम्मीदवारों नूं नियुक्ति पत्र सौंपण मौके मुख्यमंत्री ने कहा कि उन्हां दी सरकार ने 4.5 साल दौरान 68,000 तों वध नौजवानों नूं सरकारी नौकरियां प्रदान करके एक नवा रिकॉर्ड कायम किया। उन्होंने नवनियुक्त कर्मचारियों नूं ईमानदारी ते सेवा भावना नाल काम करन दा सद्दा दिता। पंजाब सरकार वालों मई 2026 तक दिव्यांग व्यक्तियों नूं वित्तीय सहायता के रूप में 125 करोड़ रुपए तो वध राशि जारी की जा चुकी है। समाजिक सुरक्षा, महिला ते बाल विकास मंत्री डॉ बलजीत कौर ने विभाग वालों दिव्यांग व्यक्तियों की भलाई लई कीते जा रहे कार्यों की प्रगति जारी सांझी करदिआं ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਇਸ ਨੇਕ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਲਈ ਪਹਿਲਾਂ ਹੀ 498 ਕਰੋੜ ਰੁਪਏ ਦੀ ਵੱਡੀ ਰਾਸ਼ੀ ਦਾ ਵਿਸ਼ੇਸ਼ ਬਜਟ ਉਪਬੰਧ ਕਰਵਾਇਆ ਗਿਐ। ਉਨ੍ਹਾਂ ਦੱਸਿਆ ਕਿ ਇਸ ਲੋਕ ਪੱਖੀ ਯੋਜਨਾ ਦਾ ਸਿੱਧਾ ਲਾਭ ਸੂਬੇ ਦੇ 2,83,000 ਤੋਂ ਵੱਧ ਲਾਭਪਾਤਰੀਆਂ ਨੂੰ ਮਿਲ ਰਿਹੈ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ ਤੇ ਕਿਸੇ ਦਾ ਸਹਾਰਾ ਨਾ ਲੈਣਾ ਪਵੇ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਨੇ ਕਿ ਲਾਭਪਾਤਰੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਹਰ ਮਹੀਨੇ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਜਾਰੀ ਹੋ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਪਰੇਸ਼ਾਨ ਨਾ ਹੋਣਾ ਪਵੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਅਚਨਚੇਤ ਨਿਰੀਖਣ ਤੋਂ ਬਾਅਦ ਮੋਗਾ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਜ਼ਿਕਰਯੋਗ ਹੈ ਕਿ ਨਿਰੀਖਣ ਦੌਰਾਨ ਸ਼ਹਿਰ ਭਰ ਵਿਚ ਸਫ਼ਾਈ ਵਿਚ ਕਾਫ਼ੀ ਉਣਤਾਈਆਂ ਪਾਈਆਂ ਗਈਆਂ। ਅੱਜ ਮੋਗਾ ਸ਼ਹਿਰ 'ਚ ਨਿਰੀਖਣ ਦੌਰਾਨ ਹਰਜੋਤ ਸਿੰਘ ਬੈਂਸ ਨੇ ਵਸਨੀਕਾਂ ਨਾਲ ਗੱਲਬਾਤ ਕੀਤੀ ਤੇ ਸ਼ਹਿਰ ਵਿਚ ਖੁੱਲ੍ਹੇ ਕੂੜੇ ਵਾਲੀਆਂ ਥਾਵਾਂ ਨੂੰ ਦੇਖਿਆ। ਮੰਤਰੀ ਨੇ ਕਿਹਾ ਕਿ ਸਫ਼ਾਈ 'ਚ ਕੋਤਾਹੀ ਜਾਂ ਅਣਗਹਿਲੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਸ਼ਹਿਰ 'ਚ ਅਚਨਚੇਤ ਨਿਰੀਖਣ ਜਾਰੀ ਰਹਿਣਗੇ ਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਏਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਇਮ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਜੋਂ 4 ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ। ਅੱਜ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਉੱਚ ਪੱਧਰੀ ਮੀਟਿੰਗਾਂ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਠਾਈਆਂ ਸਾਰੀਆਂ ਜਾਇਜ਼ ਮੰਗਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਰਾਹਤ ਦੇਣ ਲਈ ਪਹਿਲਾਂ ਤੋਂ ਵਿਚਾਰਾਧੀਨ ਮਾਮਲਿਆਂ ਦੀ ਪ੍ਰਸ਼ਾਸਕੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਪੰਜਾਬ ਸਰਕਾਰ ਵੱਲੋਂ ਕੱਲ੍ਹ ਨੂੰ ਮੋਹਾਲੀ ਸਥਿਤ ਐਮਐਟੀ ਯੂਨੀਵਰਸਿਟੀ ਵਿਖੇ ਐਨਆਰਆਈ ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹੈ। ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਐਨਆਰਆਈ ਮਿਲਣੀ 2026 ਐਨਆਰਆਈ ਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇਕ ਮਹੱਤਵਪੂਰਨ ਮੰਚ ਹੈ ਜਿੱਥੇ ਭਾਗੀਦਾਰ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਾਂਝੇ ਕਰ ਸਕਦੇ ਨੇ ਅਤੇ ਆਪਣੇ ਜ਼ਿਲ੍ਹਿਆਂ ਅਤੇ ਸੂਬੇ ਨਾਲ ਸਬੰਧਤ ਮਾਮਲਿਆਂ ਦੇ ਹੱਲ ਵਾਸਤੇ ਸਰਕਾਰ ਨਾਲ ਸਿੱਧੀ ਗੱਲਬਾਤ ਕਰ ਸਕਣਗੇ। ਕੇਂਦਰ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਤਹਿਤ ਨੈਸ਼ਨਲ SC/ST ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹੈ। ਇਸ ਦਾ ਉਦੇਸ਼ ਮੌਜੂਦਾ SC/ST ਉਦਮੀਆਂ ਵਿਚ ਵਪਾਰਕ ਮੌਕਿਆਂ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸੂਬੇ 'ਚ ਖੁਰਾਕ ਸੁਰੱਖਿਆ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨਾਲ ਜੋੜਨ ਦੇ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਰੀਜਨਰੇਟਿੰਗ ਪੰਜਾਬ ਸੰਸਥਾ ਨਾਲ ਮਿਲ ਕੇ ਵਿਸਥਾਰਤ ਵਿਚਾਰ ਚਰਚਾ ਕੀਤੀ ਤਾਂ ਜੋ ਸਾਰੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਸਬੰਧੀ ਭਵਿੱਖਮੁਖੀ ਰਣਨੀਤੀ ਉਲੀਕੀ ਜਾ ਸਕੇ। ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਇਸ ਦੌਰਾਨ ਖੇਤੀਬਾੜੀ, ਪਾਣੀ, ਸਿਹਤ ਤੇ ਜਲਵਾਯੂ ਦੇ ਆਪਸ ਵਿਚ ਨੁਗਾਈ ਨਾਲ ਜੁੜੇ ਹੋਣ ਤੇ ਜ਼ੋਰ ਦਿੱਤਾ। ਪੰਜਾਬ ਦੇ ਸੰਸਥਾਪਕ ਸੁਮਿਤ ਸੰਧੂ ਨਾਲ ਮਿਲ ਕੇ ਜੀਵਤ ਮਿੱਟੀ ਮਿਸ਼ਨ ਤੇ ਧਰਤੀ ਦੀਆਂ ਧੀਆਂ ਵਰਗੇ ਨਵੇਂ ਸੰਕਲਪਾਂ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਨੇ ਮਿੱਟੀ ਦੀ ਸਿਹਤ ਨੂੰ ਸੁਰਜੀਤ ਕਰਨ ਤੇ ਇਸ ਨੂੰ ਬਿਹਤਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਇਸ ਪਾੜ ਨੂੰ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ। ਉਧਰ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਚੰਗੀ ਪੱਧਰ ਤੇ ਜਾਰੀ ਹੈ ਤੇ ਜਲਦ ਹੀ ਇਸ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਤ 'ਚ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਰਾਜਪਾਤ 'ਚ ਬੰਨ ਬਣਾ ਕੇ ਇਸ ਤੇ ਵਹਾਅ ਨੂੰ ਕਾਬੂ ਕੀਤਾ ਗਿਆ ਜਿਸ ਨਾਲ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਮਾਨਸਾ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੌਰਾਨ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਅਗਲੇ 3 ਦਿਨਾਂ ਦੌਰਾਨ ਵੱਧ

0: वह तापमान 2 तो 3 डिग्री सेल्सियस का वादा भी हो सकता है। पिछले 24 घंटे पंजाब के कुछ हिस्सों च हल्की बारिश हुई है। अज पंजाब के पटियाला च वध तो वध तापमान 38.8 डिग्री सेल्सियस और हरियाणा के रोहतक च वध तो वध तापमान 41.2 डिग्री सेल्सियस दर्ज किया गया। आखिर च खास खबर एक बार फिर तो राष्ट्रपति द्रौपदी मुर्मू ने आज राष्ट्रपति भवन विखे दूजे नागरिक सम्मान समारोह च पद्म पुरस्कार प्रदान किए। डेरा सचखंड बल्ला तो अध्यात्मिक गुरु संत निरंजन दास जी और चंडीगढ़ तो इंद्रजीत सिंह सिद्धू नूं पद्मश्री नाल नवाजा गया। पंजाब के मुख्यमंत्री भगवंत सिंह मान ने पंजाब राज बिजली कारपोरेशन लिमिटेड च नवनियुक्त उम्मीदवारों नूं नियुक्ति पत्र सौंपे। पंजाब सरकार वालों दिव्यांग जनों की आर्थिक सुरक्षा लिए चालू वित्तीय साल दौरान 125 करोड़ तो वध की राशि जारी। स्थानक सरकारां बारे मंत्री हरजोत सिंह बैंस के अचनचेत निरीक्षण पिछों सवाई चोण ताइया करके मोगा के नगर निगम कमिश्नर नूं कारण दसो नोटिस जारी। मौसम विभाग ने पंजाब हरियाणा ते चंडीगढ़ च कुछ थावां ते 26 जून तक गरज चमक नाल हल्की तो दरमियानी बारिश बारे येलो अलर्ट जारी किया। इस दे नाल ही प्रदेशक खबरां खत्म हुई। राष्ट्रीय खबरां दा अगला बुलेटिन तुसीं सुणोगे शाम 7:30 ते। नमस्कार।
1: .2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਟਿਊਨ ਇਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਰੋਤੇ ਹੁਣ ਵੇਲਾ ਹੈ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਬਗਿਓਰ ਅਤੇ ਅੱਜ ਦਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹਾਂ ਮੈਂ ਤਰੁਣ ਅਤੇ ਮੇਰੇ ਨਾਲ ਨੇ ਮੇਰੇ ਸਾਥੀ
2: ਪ੍ਰਭਜੋਤ
1: ਜੀ। ਅਤੇ ਸਰੋਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਸ਼ੇ ਦੇ ਨਾਲ ਅਤੇ ਵਿਸ਼ਾ ਹੈ ਯੂਨਾਈਟਿਡ ਨੇਸ਼ਨਸ ਪਬਲਿਕ ਸਰਵਿਸ ਡੇ। ਤਰਜਮਾ ਕਰਦੇ ਹਾਂ ਸੰਯੁਕਤ ਰਾਸ਼ਟਰ ਲੋਕ ਸੇਵਾ ਦਿਵਸ। ਸਰੋਤੇ ਹਰ ਸਾਲ 23 ਜੂਨ ਨੂੰ ਇਹ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਇਹ ਦਿਵਸ ਨੂੰ ਮਨਾਉਣ ਦਾ ਉਦੇਸ਼ ਲੋਕ ਸੇਵਾ ਨਾਲ ਜੁੜੇ ਕਰਮਚਾਰੀਆਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਅਤੇ ਸਮਾਜ ਦੇ ਵਿਕਾਸ ਲਈ ਉਹਨਾਂ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨੀ ਹੈ। ਇਸ ਦਿਨ ਦੀ ਸ਼ੁਰੂਆਤ ਸੰਨ 2002 ਵਿੱਚ ਹੁੰਦੀ ਹੈ ਜਦ ਯੂਨਾਈਟਿਡ ਨੇਸ਼ਨਸ ਵੱਲੋਂ ਕਿਹਾ ਜਾਂਦਾ ਕਿ ਇਹ ਦਿਵਸ ਜਿਹੜਾ ਮਨਾਉਣ ਦਾ ਬਹੁਤ ਵੱਡਾ ਮੰਤਵ ਹੈ। ਲੋਕ ਸੇਵਾਵਾਂ ਕਿਸੇ ਵੀ ਦੇਸ਼ ਦੀ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀਆਂ ਹੁੰਦੀਆਂ ਨੇ, ਜਾਂ ਕਹਿ ਦਈਏ ਕਿ ਸਰਕਾਰੀ ਅਧਿਕਾਰੀ, ਅਧਿਆਪਕ, ਡਾਕਟਰ, ਪੁਲਿਸ ਕਰਮਚਾਰੀ, ਫਾਇਰ ਬ੍ਰਿਗੇਡ, ਸਿਹਤ ਕਰਮਚਾਰੀ ਅਤੇ ਹੋਰ ਸਰਕਾਰੀ ਸੇਵਾਵਾਂ ਨਾਲ ਜੁੜੇ ਕਰਮਚਾਰੀ ਲੋਕਾਂ ਦੀ ਭਲਾਈ ਲਈ ਨਿਰੰਤਰ ਕੰਮ ਕਰਦੇ ਨੇ। ਇਹ ਕਰਮਚਾਰੀ ਸਿੱਖਿਆ, ਸਿਹਤ ਸੁਰੱਖਿਆ, ਨਿਆਂ ਅਤੇ ਬੁਨਿਆਦੀ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ।
2: ਇਸ ਦਿਵਸ ਦਾ ਮੁੱਖ ਮਕਸਦ ਲੋਕ ਸੇਵਾ ਵਿੱਚ ਨਵੀਨਤਾ, ਪਾਰਦਰਸ਼ਤਾ, ਜਵਾਬਦੇਹੀ ਅਤੇ ਕੁਸ਼ਲਤਾ ਨੂੰ ਉਤਸ਼ਾਹਿਤ ਕਰਨਾ ਹੈ। ਆਧੁਨਿਕ ਯੁੱਗ ਵਿੱਚ ਡਿਜੀਟਲ ਸੇਵਾਵਾਂ ਅਤੇ ਈ ਗਵਰਨੈਂਸ ਨੇ ਲੋਕ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਲੋਕ ਕੇਂਦਰਿਤ ਬਣਾਇਆ ਹੈ। ਇਸ ਨਾਲ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਆਸਾਨੀ ਨਾਲ ਪ੍ਰਾਪਤ ਹੋ ਰਹੀਆਂ ਨੇ। ਸੰਯੁਕਤ ਰਾਸ਼ਟਰ ਲੋਕ ਸੇਵਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਇੱਕ ਮਜ਼ਬੂਤ ਅਤੇ ਵਿਕਸਿਤ ਸਮਾਜ ਦੇ ਨਿਰਮਾਣ ਲਈ ਸਮਰਪਿਤ ਲੋਕ ਸੇਵਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਹ ਦਿਨ ਉਹਨਾਂ ਦੇ ਯੋਗਦਾਨ ਨੂੰ ਸਲਾਮ ਕਰਨ ਅਤੇ ਜਨ ਸੇਵਾ ਦੇ ਉੱਚ ਆਦਰਸ਼ਾਂ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਅਤੇ ਇਸ ਤੋਂ ਬਾਅਦ
1: ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਗੀਤ ਵੱਲ।

0: ਸੋ ਸਰੋਤੇ ਅੱਜ ਦਾ ਦਿਵਸ ਇੱਕ ਹੋਰ ਖਾਸ ਸ਼ਖਸੀਅਤ ਦੇ ਨਾਲ ਸੰਬੰਧ ਰੱਖਦਾ ਹੈ। ਅੱਜ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਹੈ। ਉਹਨਾਂ ਦਾ ਜਨਮ 6 ਜੁਲਾਈ 1901 ਨੂੰ ਕੋਲਕਾਤਾ ਵਿੱਚ ਹੋਇਆ ਸੀ। ਉਹ ਇੱਕ ਪ੍ਰਸਿੱਧ ਸਿੱਖਿਆਵਿਦ, ਵਕੀਲ ਅਤੇ ਰਾਜਨੇਤਾ ਸਨ। ਉਹ ਬਹੁਤ ਛੋਟੀ ਉਮਰ ਵਿੱਚ ਹੀ ਯੂਨੀਵਰਸਿਟੀ ਆਫ ਕਲਕੱਤਾ ਦੇ ਨੌਜਵਾਨ ਵਾਈਸ ਚਾਂਸਲਰ ਬਣੇ। ਆਜ਼ਾਦੀ ਤੋਂ ਬਾਅਦ ਉਹ ਭਾਰਤ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਵੀ ਰਹੇ। 1951 ਵਿੱਚ ਉਹਨਾਂ ਨੇ ਭਾਰਤੀ ਜਨਾ ਸੰਘ ਦੀ ਸਥਾਪਨਾ ਕੀਤੀ, ਜਿਸ ਨੂੰ ਅੱਜ ਭਾਰਤੀ ਜਨਤਾ ਪਾਰਟੀ ਦਾ ਪੂਰਵ ਰੂਪ ਮੰਨਿਆ ਜਾਂਦਾ ਹੈ। ਉਹ ਰਾਸ਼ਟਰੀ ਏਕਤਾ ਅਤੇ ਇੱਕ ਮਜ਼ਬੂਤ ਭਾਰਤ ਦੇ ਹਮਾਇਤੀ ਸਨ। ਜੰਮੂ ਕਸ਼ਮੀਰ ਲਈ ਉਸ ਵੇਲੇ ਲਾਗੂ ਵਿਸ਼ੇਸ਼ ਪ੍ਰਬੰਧਾਂ ਦਾ ਉਹਨਾਂ ਨੇ ਵਿਰੋਧ ਕੀਤਾ। ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਨਹੀਂ ਚੱਲਣਗੇ ਦਾ ਨਾਰਾ ਦਿੱਤਾ।
1: ਪ੍ਰਭਜੋਤ, ਜੇ ਗੱਲ ਕਰੀਏ ਤਾਂ ਅੱਜ ਦੇ ਦਿਨ ਹੀ ਸੰਨ 1953 ਨੂੰ ਜੰਮੂ ਕਸ਼ਮੀਰ ਵਿੱਚ ਹਿਰਾਸਤ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮੌਤ ਦੇ ਹਾਲਾਤ ਬਾਰੇ ਕਈ ਸਾਲਾਂ ਤੱਕ ਚਰਚਾ ਹੁੰਦੀ ਰਹੀ। ਹਰ ਸਾਲ 23 ਜੂਨ ਨੂੰ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ ਅਤੇ ਉਹਨਾਂ ਦੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ। ਸਰੋਤਿਓ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਸਿਧਾਂਤਾਂ ਲਈ ਅੰਤ ਤੱਕ ਸੰਘਰਸ਼ ਕੀਤਾ। ਉਹਨਾਂ ਦੀ ਬਰਸੀ ਸਾਨੂੰ ਦੇਸ਼ ਦੀ ਏਕਤਾ, ਸੇਵਾ ਅਤੇ ਸਮਰਪਣ ਦੀ ਯਾਦ ਦਿਵਾਉਂਦੀ ਹੈ।

0: ਸਰੋਤੇ ਹੁਣ ਵਿਹਲਾ ਹੈ ਸਾਡੇ ਅੱਜ ਦੇ ਸੈਗਮੈਂਟ ਫਿਲਮੀ ਦੁਨੀਆ ਦਾ, ਜਿਹਦੇ ਵਿੱਚ ਅਸੀਂ ਅੱਜ ਤੁਹਾਡੇ ਸਾਹਮਣੇ ਉਹ ਮੂਵੀਜ਼ ਲੈ ਕੇ ਆਏ ਹਾਂ ਜਿਹਦੇ ਵਿੱਚ ਅਕਸਰ ਪ੍ਰਵਾਸ ਦੇ ਦੌਰਾਨ ਕਈ ਜੋਖਿਮ, ਕਈ ਸੁਪਨੇ, ਕਈ ਤਸ਼ੱਦਾਂ, ਜਾਂ ਕਹਿ ਦਈਏ ਕਿ ਕਿਸ ਤਰੀਕੇ ਨਾਲ ਜਿਹੜੀ ਉਹ ਕਹਾਣੀ ਵਾਪਰਦੀਆਂ ਨੇ ਉਹ ਤੁਹਾਡੇ ਅੱਗੇ ਪੇਸ਼ ਕੀਤੀਆਂ ਨੇ। ਅਤੇ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਮੂਵੀ ਹੈ ਉਹ ਹੈਗੀ ਆ ਜਾ ਮੈਕਸੀਕੋ ਚੱਲੀਏ। ਸਰੋਤੇ, ਇਹ ਫਿਲਮ ਵਿਦੇਸ਼ ਜਾਣ ਦੇ ਸੁਪਨੇ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਤਰਨਾਕ ਨਤੀਜਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ। ਕਹਾਣੀ ਉਹਨਾਂ ਨੌਜਵਾਨਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ ਜੋ ਚੰਗੇ ਭਵਿੱਖ ਦੀ ਖਾਤਰ ਆਪਣੇ ਜਾਨ ਤੱਕ ਜੋਖਮ ਵਿੱਚ ਪਾ ਦਿੰਦੇ ਨੇ। ਫਿਲਮ ਵਿੱਚ ਭਾਵਨਾਵਾਂ, ਉਮੀਦਾਂ ਅਤੇ ਕਠੋਰ ਹਕੀਕਤ ਨੂੰ ਸੁੰਦਰ ਮੇਲ ਹੈ। ਇਹ ਦਰਸ਼ਕਾਂ ਨੂੰ ਦਿਖਾਉਂਦੀ ਹੈ ਕਿ ਵਿਦੇਸ਼ ਜਾਣ ਦਾ ਸੁਪਨਾ ਜੇਕਰ ਗਲਤ ਰਸਤੇ ਨਾਲ ਪੂਰਾ ਕੀਤਾ ਜਾਵੇ ਤਾਂ ਇਸ ਦੀ ਕੀਮਤ ਬਹੁਤ ਵੱਡੀ ਹੋ ਸਕਦੀ ਹੈ।
1: ਤੇ ਇਸ ਫਿਲਮ ਦਾ ਮੰਤਵ ਜੋ ਹੈ ਕਿ ਕੋਈ ਵੀ ਸੁਪਨਾ ਇੰਨਾ ਵੱਡਾ ਨਹੀਂ ਹੁੰਦਾ ਕਿ ਉਸ ਲਈ ਆਪਣੀ ਜਾਨ ਅਤੇ ਕਾਨੂੰਨ ਨੂੰ ਜੋਖਿਮ ਵਿੱਚ ਪਾਇਆ ਜਾਵੇ। ਸਹੀ ਰਸਤਾ ਭਾਵੇਂ ਲੰਮਾ ਹੋਵੇ ਪਰ ਉਹੀ ਸੁਰੱਖਿਅਤ ਅਤੇ ਟਿਕਾਊ ਹੁੰਦਾ ਹੈ। ਹਮੇਸ਼ਾ ਹੀ ਜਦੋਂ ਅਸੀਂ ਆਪਣੇ ਭਵਿੱਖ ਨੂੰ ਸਿਰਜਣਾ ਚਾਹੁੰਦੇ ਹਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਜੋ ਹੈ ਸਭ ਤੋਂ ਘੱਟ ਸਾਨੂੰ ਮਿਹਨਤ ਕਰਨੀ ਪਵੇ ਅਤੇ ਸਾਨੂੰ ਉਹ ਮੁਕਾਮ ਜਲਦੀ ਮਿਲ ਜਾਵੇ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਜਿਵੇਂ ਜਿਵੇਂ ਉਸਦੇ ਤਰੀਕੇ ਬਣਾਏ ਗਏ ਨੇ, ਸਹੀ ਤਰੀਕੇ ਬਣਾਏ ਗਏ ਨੇ, ਜੇ ਅਸੀਂ ਉਹਨਾਂ ਨੂੰ ਅਪਣਾ ਕੇ ਚੱਲੀਏ ਤਾਂ ਸਾਡੀ ਜਾਨ ਵੀ ਬਚੇਗੀ, ਸਾਡੇ ਮਾਪਿਆਂ ਦੀਆਂ ਉਮੀਦਾਂ ਅਤੇ ਆਪਣੀਆਂ ਉਮੀਦਾਂ 'ਤੇ ਤਾਂ ਹੀ ਅਸੀਂ ਖਰੇ ਉਤਰ ਸਕਦੇ ਹਾਂ।
0: ਜੀ ਬਿਲਕੁਲ ਸਰੋਤਿਓ, ਅਤੇ ਇਹਦੇ ਵਿੱਚ ਜਿਹੜੀ ਅਗਲੀ ਮੂਵੀ ਹੈ ਉਹ ਹੈ ਚੱਲ ਮੇਰਾ ਪੁੱਤ। ਇਹ ਫਿਲਮ ਤਾਂ ਮੈਨੂੰ ਲੱਗਦਾ ਕਿ ਅਕਸਰ ਜਦ ਇਹਦਾ ਨਵਾਂ ਸੀਕੁਅਲ ਆਉਂਦਾ ਤਾਂ ਪੰਜਾਬੀਆਂ ਨੂੰ ਚਾਹ ਹੀ ਚੜ੍ਹ ਜਾਂਦਾ, ਕਿਉਂਕਿ ਇਹ ਮੂਵੀ ਦੇ ਵਿੱਚ ਕੋਮੇਡੀ ਨਾਲ ਇਮੋਸ਼ਨਸ ਅਤੇ ਇਸ ਤੋਂ ਇਲਾਵਾ ਉੱਥੇ ਕੀ ਬੀਤ ਰਿਹਾ ਉਹਦਾ ਇੰਨਾ ਸਹੀ ਤਰੀਕੇ ਨਾਲ ਜਿਹੜਾ ਸਾਨੂੰ ਢੰਗ ਨਾਲ ਦਰਸਾਇਆ ਗਿਆ ਕਿ ਸਾਨੂੰ ਆਪਣੇ ਆਪ ਦੇ ਵਿੱਚ ਲੱਗਦਾ ਕਿ ਹਾਂ ਭਾਈ ਉੱਥੇ ਜਿਹੜੀ ਜ਼ਿੰਦਗੀ ਆ ਉਹ ਐਵੇਂ ਸੁਮੇਲ ਖਾਂਦੀ ਹੈ। ਅਤੇ ਇਹ ਫਿਲਮ ਸਰੋਤਿਓ ਪ੍ਰਦੇਸ਼ ਵਿੱਚ ਰਹਿੰਦੇ ਪੰਜਾਬੀਆਂ ਅਤੇ ਹੋਰ ਪ੍ਰਵਾਸੀਆਂ ਦੀ ਜ਼ਿੰਦਗੀ ਨੂੰ ਹਾਸੇ ਭਾਵਨਾਵਾਂ ਨਾਲ ਪੇਸ਼ ਕਰਦੀ। ਕਹਾਣੀ ਦਿਖਾਉਂਦੀ ਹੈ ਕਿ ਭਾਵੇਂ ਲੋਕਾਂ ਵਿੱਚ ਵੱਖ ਵੱਖ ਦੇਸ਼ਾਂ, ਧਰਮਾਂ ਅਤੇ ਭਾਸ਼ਾਵਾਂ ਨਾਲ ਸੰਬੰਧਿਤ ਹੋਣ ਪਰ ਮੁਸ਼ਕਲ ਸਮੇਂ ਵਿੱਚ ਮਨੁੱਖਤਾ ਹੀ ਸਭ ਤੋਂ ਵੱਡਾ ਰਿਸ਼ਤਾ ਬਣਦੀ ਹੈ। ਫਿਲਮ ਦੋਸਤੀ, ਸਹਿਯੋਗ ਅਤੇ ਇਕੱਠੇ ਰਹਿਣ ਨੂੰ ਭਾਵਨਾ ਨੂੰ ਉਭਾਰਦੀ ਹੈ।
1: ਜਿਵੇਂ ਕਿ ਚੱਲ ਮੇਰਾ ਪੁੱਤ ਫਿਲਮ ਵਿੱਚ ਦਰਸਾਇਆ ਗਿਆ ਕਿ ਜਿਵੇਂ ਇੱਕ ਭਾਰਤੀ ਨੌਜਵਾਨ ਹੁੰਦੇ ਨੇ ਅਤੇ ਪਾਕਿਸਤਾਨੀ ਉਹਨਾਂ ਦੇ ਦੋਸਤ ਬਣ ਜਾਂਦੇ ਨੇ, ਅਤੇ ਜਿਵੇਂ ਜਿਵੇਂ ਉਹ ਰਹਿੰਦੇ ਨੇ ਉਹਨਾਂ ਦੇ ਰਹਿਣ ਸਹਿਣ, ਖਾਣ ਪੀਣ ਦਾ ਕਿਵੇਂ ਸਹਿਯੋਗ ਇੱਕ ਦੂਜੇ ਨਾਲ ਕਰਕੇ ਉਹ ਪ੍ਰਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੀ ਪੰਜਾਬੀ ਨੂੰ, ਆਪਣੇ ਦੇਸ਼ ਨੂੰ ਨਹੀਂ ਭੁੱਲਦੇ ਹੈਗੇ, ਅਤੇ ਉਹ ਆਪਣੀਆਂ ਜਿਹੜੀਆਂ ਹੈਗੀਆਂ ਨੇ ਦੋਸਤੀ ਨੂੰ ਹੋਰ ਮਜ਼ਬੂਤ ਕਰਕੇ ਆਪਣੇ ਪਰਿਵਾਰ ਨਾਲ ਵੀ ਉਹਦਾ ਸੰਬੰਧ ਬਣਾਉਂਦੇ ਨੇ, ਅਤੇ ਐਵੇਂ ਕਰਕੇ ਉਹ ਬਾਹਰ ਰਹਿਣ ਦਾ ਜਿਹੜਾ ਉਹਨਾਂ ਨੇ ਔਖਿਆਈ ਦਿਖਾਈ ਹੈ ਕਿ ਜਿਵੇਂ ਖਾਣ ਪੀਣ ਦਾ ਕਿੰਨਾ ਔਖਾ ਹੁੰਦਾ ਅਤੇ ਰਹਿਣ ਸਹਿਣ ਦਾ ਕਿੰਨਾ ਔਖਾ ਹੁੰਦਾ, ਅਤੇ ਉਸ ਤੋਂ ਬਾਅਦ ਜਿਹੜਾ ਰੁਜ਼ਗਾਰ ਹੈ ਸਭ ਤੋਂ ਵੱਡੀ ਦਿੱਕਤ ਹੈ ਰੁਜ਼ਗਾਰ। ਰੁਜ਼ਗਾਰ ਜੇ ਉੱਥੇ ਜਾ ਕੇ ਵੀ ਨਹੀਂ ਮਿਲ ਰਿਹਾ ਤਾਂ ਉਹ ਜਾਣ ਦਾ ਕੋਈ ਫਾਇਦਾ ਨਹੀਂ। ਅਤੇ ਇਸ ਤੋਂ ਬਾਅਦ ਫਿਲਮ ਦੀ ਗੱਲ ਕਰਦੇ ਹਾਂ ਆਪਾਂ, ਦਾ ਇਲੀਗਲ।
0: ਜੀ ਬਿਲਕੁਲ, ਜਿਹੜੀ ਇਹ ਫਿਲਮ ਹੈ ਇਹਦੇ ਨਾਲ ਗੱਲਬਾਤ ਕਰਾਂਗੇ ਇਸ ਗੀਤ ਤੋਂ ਬਾਅਦ।

0: ਜੀ ਇਸ ਤੋਂ ਬਾਅਦ ਸਰੋਤੇ ਆਪਾਂ ਗੱਲ ਕਰਦੇ ਹਾਂ ਦਾ ਇਲੀਗਲ ਫਿਲਮ ਦੀ। ਇਹ ਫਿਲਮ ਵਿਦੇਸ਼ਾਂ ਵਿੱਚ ਪੜ੍ਹਾਈ ਅਤੇ ਕਰੀਅਰ ਬਣਾਉਣ ਵਾਲੇ ਵਿਦਿਆਰਥੀਆਂ ਦੀ ਅਸਲ ਚੁਣੌਤੀਆਂ ਨੂੰ ਦਰਸਾਉਂਦੀ ਹੈ। ਫਿਲਮ ਦਿਖਾਉਂਦੀ ਹੈ ਸਫਲਤਾ ਦਾ ਰਸਤਾ ਹਮੇਸ਼ਾ ਆਸਾਨ ਨਹੀਂ ਹੁੰਦਾ ਅਤੇ ਕਈ ਵਾਰ ਕਾਨੂੰਨੀ ਅਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਹਾਣੀ ਬਹੁਤ ਹੀ ਯਥਾਰਥਵਾਦੀ ਹੈ ਅਤੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ।
1: ਜੀ ਬਿਲਕੁਲ ਪ੍ਰਭਜੋਤ ਜੀ, ਗੱਲ ਕਰੀਏ ਅਕਸਰ ਹੁੰਦਾ ਕਿ ਜਦ ਅਸੀਂ ਕਿਸੇ ਬਾਹਰਲੇ ਮੁਲਕ ਜਾਂਦੇ ਹਾਂ ਤਾਂ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਮਾਜਿਕ ਚੀਜ਼ਾਂ ਜਿਹੜੀ ਤੁਹਾਨੂੰ ਘੇਰਦੀਆਂ ਨੇ, ਕਿਉਂਕਿ ਜਿੱਥੇ ਜਿੱਥੇ ਜਾਗਰੂਕਤਾ ਦੀ ਜਿਹੜੀ ਕਮੀ ਹੁੰਦੀ ਹੈ ਉੱਥੇ
0: ਜੀ
1: ਉੱਥੇ ਇਹ ਚੀਜ਼ਾਂ ਜਿਹੜਾ ਆਪਣਾ ਵਾਸਾ ਕਰ ਲੈਂਦੀਆਂ ਨੇ।
0: ਜੀ
1: ਅਤੇ ਅਗਰ ਸਾਨੂੰ ਦੇਖੀਏ ਤਾਂ ਸਿੱਖਣ ਨੂੰ ਇਹ ਮਿਲਦਾ ਕਿ ਕਿਸੇ ਵੀ ਦੇਸ਼ ਵਿੱਚ ਸਫਲਤਾ ਹਾਸਲ ਕਰਨ ਲਈ ਮਿਹਨਤ, ਇਮਾਨਦਾਰੀ ਅਤੇ ਕਾਨੂੰਨੀ ਤਰੀਕਿਆਂ ਦੀ ਪਾਲਣਾ ਸਭ ਤੋਂ ਜ਼ਰੂਰੀ ਹੈ।
0: ਜੀ ਬਿਲਕੁਲ
1: ਅਤੇ ਪ੍ਰਭਜੋਤ, ਅਗਲੀ ਮੂਵੀ ਕਿਹੜੀ ਹੈ?
0: ਜੀ, ਇਸ ਤੋਂ ਅਗਲੀ ਮੂਵੀ ਹੈ ਕੈਨੇਡਾ ਦੀ ਫਲਾਈਟ। ਇਹ ਫਿਲਮ ਪੰਜਾਬ ਵਿੱਚ ਕੈਨੇਡਾ ਜਾਣ ਦੀ ਵਧਦੀ ਹੋਈ ਦੌੜ ਅਤੇ ਉਸ ਨਾਲ ਜੁੜੇ ਸਮਾਜਿਕ ਦਬਾਅ ਨੂੰ ਵਿਅੰਗਮਈ ਅੰਦਾਜ਼ ਵਿੱਚ ਪੇਸ਼ ਕਰਦੀ ਹੈ। ਕਹਾਣੀ ਮਨੋਰੰਜਕ ਹੋਣ ਦੇ ਨਾਲ ਨਾਲ ਸਮਾਜ ਦੀ ਉਸ ਸੋਚ ਨੂੰ ਵੀ ਉਜਾਗਰ ਕਰਦੀ ਹੈ ਜਿਸ ਵਿੱਚ ਵਿਦੇਸ਼ ਜਾਣ ਨੂੰ ਹੀ ਸਫਲਤਾ ਮੰਨਿਆ ਜਾਂਦਾ ਹੈ, ਜਿਵੇਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਾ ਕਿ ਨੌਕਰੀਆਂ ਵੱਲ ਦੇਖਦੀ ਹੈ, ਨਾ ਕੋਈ ਮਿਹਨਤ ਕਰਨ ਦਾ ਸੋਚਦੀ ਹੈ, ਨਾ ਕੋਈ ਕੰਮਕਾਰ ਸਿੱਖਦੀ ਹੈ। ਉਹ ਕਹਿੰਦੀ ਹੈ ਕਿ ਅਸੀਂ ਬਾਹਰ ਜਾਵਾਂਗੇ ਅਤੇ ਉੱਥੇ ਜਾ ਕੇ ਕੰਮ ਕਰਾਂਗੇ, ਉੱਥੇ ਜਾ ਕੇ ਮਿਹਨਤ ਕਰਨੀ ਮਨਜ਼ੂਰ ਸਮਝ ਲੈਂਦੇ ਨੇ, ਪਰ ਇੱਥੇ ਮਿਹਨਤ ਕਰਨੀ ਬਿਲਕੁਲ ਵੀ ਵਾਜਬ ਨਹੀਂ ਸਮਝਦੇ। ਅਤੇ ਫਿਲਮ ਹਸਾਉਂਦੀ ਵੀ ਹੈ ਅਤੇ ਸੋਚਣ ਲਈ ਵੀ ਮਜਬੂਰ ਕਰਦੀ ਹੈ।
1: ਜੀ ਬਿਲਕੁਲ, ਮੈਨੂੰ ਲੱਗਦਾ ਕਿ ਇਹ ਮੂਵੀ ਇੱਕ ਵਾਰ ਤਾਂ ਜਿਨ੍ਹਾਂ ਨੇ ਬਾਹਰ ਜਾਣ ਦਾ ਸੁਪਨਾ ਦੇਖਿਆ ਉਹਨਾਂ ਨੂੰ ਦੇਖ ਲੈਣੀ ਚਾਹੀਦੀ ਹੈ।
0: ਜੀ ਬਿਲਕੁਲ,
1: ਕਿਉਂਕਿ ਅਕਸਰ ਅਸੀਂ ਮਿਹਨਤ ਤੋਂ, ਮੈਨੂੰ ਲੱਗਦਾ ਕਿ ਮਿਹਨਤ ਤੋਂ ਨਹੀਂ ਭੱਜਦੇ, ਪਰ ਅਸੀਂ ਭੱਜਦੇ ਹਾਂ ਕਿ ਉਰੇ ਦੇ ਹਾਲਾਤਾਂ ਨੂੰ ਫੇਸ ਕਰਨ ਤੋਂ।
0: ਜੀ,
1: ਸਾਨੂੰ ਲੱਗਦਾ ਕਿ ਉਹੀ ਕੰਮ ਉੱਥੇ ਕਰ ਲਾਂਗੇ ਤਾਂ ਠੀਕ ਹੈ, ਕਿਹੜਾ ਪਤਾ ਲੱਗੂਗਾ, ਪਰ
0: ਜੀ
1: ਮੈਨੂੰ ਲੱਗਦਾ ਕਿ ਅਗਰ ਉਰੇ ਵੀ ਮਿਹਨਤ ਕੀਤੀ ਜਾਵੇ
0: ਜੀ
1: ਤਾਂ ਐਗਜ਼ਾਮਪਲਾਂ ਪੰਜਾਬ 'ਚ ਜਾਂ ਇੰਡੀਆ 'ਚ ਵੀ ਘੱਟ ਨਹੀਂ, ਵੀ ਜਿਹੜੇ ਲੋਕ ਨਾ ਕੁਛ ਹੋਣ ਨਾਲ ਵੀ ਜਾਂ ਰਿਸੋਰਸਿਸ ਦੀ ਬਹੁਤ ਘਾਟ ਹੋਣ ਨਾਲ ਵੀ ਬਹੁਤ ਕਾਮਯਾਬ ਹੋਏ ਨੇ।
0: ਜੀ ਬਿਲਕੁਲ,
1: ਅਤੇ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਇਹੀ ਹੈ ਕਿ ਦੁਨੀਆ ਦੀ ਜਾਣੀ ਮਰਵਾਨੀਆਂ ਜਿਹੜੀ MNCs ਨੇ, ਸਰਚ ਇੰਜਨਸ ਨੇ, ਉਹਨਾਂ ਸਾਰਿਆਂ ਦੇ ਹੀ CEO ਜ਼ਿਆਦਾਤਰ ਭਾਰਤੀ ਉਹਦਾ ਲੱਗਦੇ ਨੇ।
0: ਜੀ,
1: ਅਤੇ ਸਿੱਖਿਆ ਮਿਲਦੀ ਹੈ ਕਿ ਸਫਲਤਾ ਦਾ ਮਾਪਦੰਡ ਸਿਰਫ ਵਿਦੇਸ਼ ਜਾਣਾ ਨਹੀਂ ਹੁੰਦਾ, ਜੋ ਕਿ ਸਭ ਤੋਂ ਵੱਡਾ ਅੱਜ ਦੇ ਲੋਕਾਂ ਦੇ ਦਿਮਾਗ 'ਚ ਵਸਿਆ ਹੋਇਆ, ਆਪਣੀ ਯੋਗਤਾ ਅਤੇ ਮਿਹਨਤ ਨਾਲ ਆਪਣੇ ਦੇਸ਼ ਵਿੱਚ ਵੀ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਨੇ।
0: ਜੀ ਬਿਲਕੁਲ, ਇਸ ਤੋਂ ਬਾਅਦ ਆਪਾਂ ਫਿਲਮ ਦੀ ਗੱਲ ਕਰਦੇ ਹਾਂ ਮਿੱਟੀ ਨਾ ਫਰੋਲ ਜੋਗੀ ਆ। ਇਹ ਫਿਲਮ ਆਪਣੀ ਮਿੱਟੀ, ਸੱਭਿਆਚਾਰ ਅਤੇ ਪਰਿਵਾਰਕ ਰਿਸ਼ਤਿਆਂ ਨਾਲ ਜੁੜੇ ਰਹਿਣ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਕਹਾਣੀ ਭਾਵਨਾਤਮਕ ਅਤੇ ਪੰਜਾਬੀ ਸੱਭਿਆਚਾਰ ਦੀ ਖੂਬਸੂਰਤੀ ਨੂੰ ਉਜਾਗਰ ਕਰਦੀ ਹੈ। ਫਿਲਮ ਦਰਸ਼ਕਾਂ ਨੂੰ ਆਪਣੀ ਜੜ੍ਹਾਂ ਅਤੇ ਵਿਰਾਸਤ ਦੀ ਯਾਦ ਦਿਵਾਉਂਦੀ ਹੈ, ਜਿਵੇਂ ਕਿ ਅੱਜ ਨੌਜਵਾਨ ਜਿਵੇਂ ਬਾਹਰ ਚਲੇ ਜਾਂਦੇ ਨੇ, ਉੱਥੇ ਦੇ ਵਸਨੀਕ ਹੋ ਜਾਂਦੇ ਨੇ, ਅਤੇ ਉਹ ਆਪਣੀ ਪੰਜਾਬੀ ਬੋਲਣੀ ਬੋਲਣਾ ਇੱਕ ਬਹੁਤ ਵੱਡੀ ਸ਼ਰਮ ਮਹਿਸੂਸ ਕਰਦੇ ਨੇ, ਅਤੇ ਆਪਣੇ ਸੱਭਿਆਚਾਰ ਨੂੰ, ਪਰਿਵਾਰਿਕ ਰਿਸ਼ਤਿਆਂ ਨੂੰ ਜੁੜੇ ਰਹਿਣ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਅਤੇ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ, ਭਾਵੇਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪਹੁੰਚ ਜਾਈਏ, ਆਪਣੀ ਮਿੱਟੀ, ਸੱਭਿਆਚਾਰ ਅਤੇ ਪਰਿਵਾਰ ਨਾਲ ਜੁੜਾ ਕਦੇ ਨਹੀਂ ਭੁੱਲਣਾ ਚਾਹੀਦਾ।
1: ਜੀ ਆਓ ਤੇ ਵੱਧਦੇ ਹਾਂ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਗੀਤ ਵੱਲ।

0: ਸਰੋਤੇ ਹੁਣ ਰੋਜ਼ਗਾਰ ਸਮਾਚਾਰ ਵਿੱਚ ਜ਼ਰੂਰੀ ਸੂਚਨਾ।
1: ਜ਼ਿਲ੍ਹੇ ਦੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਉਪਪਤੀ ਹੁਨਰ ਵਿਕਾਸ ਅਤੇ ਕਾਰੋਬਾਰ ਬਿਊਰੋ ਮਲੇਰਕੋਟਲਾ ਵੱਲੋਂ 24 ਜੂਨ ਦਿਨ ਬੁੱਧਵਾਰ ਨੂੰ ਸਵੇਰੇ 7:30 ਵਜੇ ਤੋਂ ਦੁਪਹਿਰ 12 ਵਜੇ ਤੱਕ ਸਥਾਨਕ ਸਰਕਾਰੀ ITI ਲੜਕੇ ਵਿਖੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਦੀ ਪ੍ਰਮੁੱਖ ਕੰਪਨੀਆਂ ਨਾਲ ਸਿੱਧੇ ਤੌਰ 'ਤੇ ਜੁੜਨ ਅਤੇ ਰੋਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਕੰਵਲ ਪੁਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 30 ਤੋਂ ਵੱਧ ਨਾਮਵਰ ਕੰਪਨੀਆਂ ਭਾਗ ਲੈਣਗੀਆਂ ਅਤੇ ਉਹ ਆਪਣੀ ਲੋੜ ਅਨੁਸਾਰ ਯੋਗ ਉਮੀਦਵਾਰਾਂ ਦੀ ਚੋਣ ਲਈ ਇੰਟਰਵਿਊ ਕਰਨਗੀਆਂ। ਜ਼ਿਲ੍ਹੇ ਦੇ ਵੱਧ ਤੋਂ ਵੱਧ ਯੋਗ ਨੌਜਵਾਨਾਂ ਨੂੰ ਇਸ ਮੈਗਾ ਰੋਜ਼ਗਾਰ ਮੇਲੇ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਅਤੇ ਉਹਨਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹਨਾਂ ਦੱਸਿਆ ਕਿ ਪ੍ਰਾਰਥੀਆਂ ਦੀ ਉਮਰ ਸੀਮਾ 18 ਸਾਲ ਤੋਂ 37 ਸਾਲ ਹੋਣੀ ਚਾਹੀਦੀ ਹੈ ਅਤੇ ਇਸ ਰੋਜ਼ਗਾਰ ਮੇਲੇ ਵਿੱਚ +2 ਤੋਂ ਪੋਸਟ ਗ੍ਰੈਜੂਏਟ ਤੱਕ ਦੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਿਊਮ, ਆਧਾਰ ਕਾਰਡ ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
0: ਜੀ ਬਿਲਕੁਲ, ਅਤੇ ਸਰੋਤੇ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਰੋਜ਼ਗਾਰ ਸਮਾਚਾਰ ਦੇ ਵਿੱਚ ਅਗਲੀ ਸੂਚਨਾ।
1: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆ ਕਿ ਵਿਭਾਗ ਦੇ ਪ੍ਰੀ ਰਿਕਰੂਟਮੈਂਟ ਸੈਂਟਰ ਵਿਖੇ ਫੌਜ ਅਤੇ ਨੀਮ ਫੌਜੀ ਬਲਾਂ ਵਿੱਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆਂ ਲਈ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਕੋਰਸ ਮਿਤੀ 2 ਜੁਲਾਈ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਮੰਤਵ ਸੈਨਾ ਵਿੱਚ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਬਾਕੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਫੌਜ, ਨੀਮ ਫੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਯੋਗ ਬਣਾਉਣਾ ਹੈ। ਇਹ ਕੋਰਸ 45 ਦਿਨ ਦਾ ਰਹੇਗਾ, ਜਿਸ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਭਰਤੀ ਹੋਣ ਲਈ ਲੋੜੀਂਦੇ ਮਿਆਰ ਲਈ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੂੰ ਲਿਖਤੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾਵੇਗੀ ਅਤੇ ਫੌਜ ਵਿੱਚ ਸਿਪਾਹੀ ਦੀ ਭਰਤੀ ਲਈ ਉਮੀਦਵਾਰ ਦੀ ਉਮਰ 17 ਸਾਲ 1 ਮਹੀਨੇ ਤੋਂ 2 ਮਹੀਨੇ ਤੋਂ 22 ਸਾਲ ਅਤੇ ਕੱਦ 170 ਸੈਂਟੀਮੀਟਰ, ਛਾਤੀ 77 ਤੋਂ 82 ਸੈਂਟੀਮੀਟਰ ਅਤੇ ਵਜ਼ਨ 50 ਕਿਲੋ ਹੋਣਾ ਚਾਹੀਦਾ ਹੈ ਅਤੇ ਉਮੀਦਵਾਰ 10ਵੀਂ ਕਲਾਸ ਵਿੱਚ ਕੁੱਲ 45% ਅਤੇ ਹਰੇਕ ਵਿਸ਼ੇ ਵਿੱਚ 33% ਨੰਬਰਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਅਤੇ ਸਰੋਤਿਓ, ਕਲਰਕ SC/ST ਦੀ ਭਰਤੀ ਲਈ ਉਮੀਦਵਾਰਾਂ ਦੀ ਉਮਰ 17 ਤੋਂ 22 ਸਾਲ ਦੇ ਵਿਚਕਾਰ ਅਤੇ ਕੱਦ ਘੱਟੋ ਘੱਟ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਅਤੇ ਗਣਿਤ, ਅਕਾਊਂਟ, ਬੁੱਕ ਕੈਂਪਿੰਗ ਵਿਸ਼ਿਆਂ ਵਿੱਚ 50% ਨੰਬਰਾਂ ਨਾਲ ਪਾਸ ਹੋਣਾ ਬਹੁਤ ਜ਼ਰੂਰੀ ਹੈ। ਚਾਹਵਾਨ ਉਮੀਦਵਾਰ ਆਪਣੇ ਪੜ੍ਹਾਈ ਦੇ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ, ਡਿਸਚਾਰਜ ਬੁੱਕ ਅਤੇ SC ਜਾਤੀ ਦੇ ਉਮੀਦਵਾਰ ਆਪਣਾ ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਨੇੜੇ ਰੇਲਵੇ ਸਟੇਸ਼ਨ ਵਿਖੇ ਆਪਣਾ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਉਮੀਦਵਾਰ ਹੀ ਇਸ ਟ੍ਰੇਨਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਪ੍ਰੀ ਰਿਕਰੂਟਮੈਂਟ ਸੈਂਟਰ ਸਿਖਲਾਈ ਲਈ ਇੱਕ ਆਲ ਵੈਦਰ ਟਰੈਕ ਅਤੇ ਟ੍ਰੇਨਿੰਗ ਦੇ ਜ਼ਰੂਰੀ ਸਾਜੋ ਸਮਾਨ ਉਪਲਬਧ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 0175-23-61-188, 70-278-80-527 ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।
0: ਜੀ ਬਿਲਕੁਲ ਸਰੋਤਿਓ, ਦਿਵਾਦੇ ਇਸ ਨਾਲ ਹੀ ਪ੍ਰੋਗਰਾਮ ਦੇ ਆਖਰੀ ਗੀਤ ਵੱਲ।

એફએમ બેન્ડ 100.2 મેગાહર્ટ્ઝ લાઈવ સ્ટ્રીમિંગ જરીએ ન્યૂઝ ઓન AIR એપ થી અસી આકાશવાણી ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ ਠੀਕ 7 ਵਜ ਗਏ ਹਨ ਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਤੇ।

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਨਵੇਂ ਸੁਰੱਖਿਆ ਖਤਰਿਆਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਏ। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਨਾਫੇਡ ਦੇ ਨਿਲਾਮੀ ਪੋਰਟਲ NAFEX ਨੈਫਿਕਸ.in ਨੂੰ ਲਾਂਚ ਕੀਤਾ।

ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਹਰਵਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ। ਹੁਣ ਸਰਵਣ ਕਰਦੇ ਹਾਂ ਸ਼ਬਦ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ।

0: ਇਸ ਦੇ ਨਾਲ ਹੀ ਮੈਨੂੰ ਤੇਜਿੰਦਰ ਸਿੰਘ ਨੂੰ ਪ੍ਰੋਗਰਾਮ ਬੰਦਗੀ ਸਮਾਪਤ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ ਠੀਕ 7:30 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਇਸ ਲਈ ਕਰੋ ਕੁਝ ਪਲ ਇੰਤਜ਼ਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਪੱਲਾ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਫਾਰਸ ਦੀ ਖਾੜੀ ਖੇਤਰ ਵਿੱਚ ਮੌਜੂਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿੱਚ ਰੱਖਣ ਦੀ ਅਪੀਲ ਕੀਤੀ ਏ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਅਲ ਨੀਨੋ ਕਾਰਨ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਏ। ਤੇ FIH ਹਾਕੀ ਪ੍ਰੋ ਲੀਗ ਵਿੱਚ ਅੱਜ ਲੰਡਨ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿੱਚ ਪਦਮ ਅਵਾਰਡ ਪ੍ਰਦਾਨ ਕੀਤੇ। ਪੱਤਰਕਾਰ ਪੀ ਨਾਰਾਇਣਨ ਨੂੰ ਸਾਹਿਤ ਅਤੇ ਸਿੱਖਿਆ ਸ਼੍ਰੇਣੀ ਵਿੱਚ ਪਦਮ ਵਿਭੂਸ਼ਣ ਅਤੇ ਸਾਬਕਾ ਜੱਜ KT ਥੌਮਸ ਨੂੰ ਸਮਾਜਿਕ ਕਾਰਜ ਦੇ ਖੇਤਰ ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸਾਬਕਾ ਟੈਨਿਸ ਖਿਡਾਰੀ ਵਿਜੇ ਅਮ੍ਰਿਤ ਰਾਜ, ਅਦਾਕਾਰ ਮਾਮੋਡੀ ਅਤੇ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਅਵਾਰਡ ਪ੍ਰਦਾਨ ਕੀਤਾ ਗਿਆ। ਪੰਜਾਬ ਤੋਂ ਡੇਰਾ ਸੱਚਖੰਡ ਵੱਲੋਂ ਜਲੰਧਰ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਨੂੰ ਅਧਿਆਤਮ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ।
2: ਸੰਤ ਨਿਰੰਜਨ ਦਾਸ ਜੀ ਅਧਿਆਤਮ।
1: ਸੰਤ ਜੀ ਸਰਵਣ ਦਾਸ ਸੰਸਥਾਵਾਂ ਰਾਹੀਂ ਸਮਾਜਿਕ ਭਲਾਈ ਦੇ ਕਾਰਜ ਕਰਦੇ ਨੇ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆ ਭਰ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਪਸਾਰ ਕਰ ਰਹੇ ਨੇ। ਚੰਡੀਗੜ੍ਹ ਤੋਂ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।
2: ਸਰਦਾਰ ਇੰਦਰਜੀਤ ਸਿੰਘ ਸਿੱਧੂ ਸਮਾਜ ਸੇਵਾ।
1: ਪ੍ਰੇਰਣਾਦਾਇਕ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਵਿਆਪਕ ਤੌਰ ਤੇ ਝਾੜੂ ਯੋਧਾ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਸਾਫ਼ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਸਫਾਈ ਪ੍ਰਤੀ ਆਪਣੀ ਮੌਨ ਪਰ ਸ਼ਕਤੀਸ਼ਾਲੀ ਵਚਨਬੱਧਤਾ ਲਈ ਉਨ੍ਹਾਂ ਨੂੰ ਦੇਸ਼ ਭਰ ਵਿੱਚ ਸਲਾਹਿਆ ਗਿਆ। ਇਸ ਸਾਲ ਸਰਕਾਰ ਨੇ ਕੁੱਲ 131 ਪਦਮ ਅਵਾਰਡਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਅਵਾਰਡ ਸ਼ਾਮਿਲ ਨੇ। ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰਤੀ ਝੰਡੇ ਵਾਲੇ 10 ਜਹਾਜ਼ ਅਜੇ ਵੀ ਫਾਰਸ ਦੀ ਖਾੜੀ ਖੇਤਰ ਵਿੱਚ ਨੇ। ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ 17 ਜੂਨ ਨੂੰ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤੇ ਤੇ ਦਸਤਖਤ ਹੋਣ ਤੋਂ ਬਾਅਦ ਭਾਰਤ ਆਉਣ ਵਾਲੇ 11 ਜਹਾਜ਼ ਹੋਰਮੁਜ਼ ਪਣਜੋੜ ਵਿੱਚੋਂ ਲੰਘੇ ਨੇ। ਇਨ੍ਹਾਂ ਜਹਾਜ਼ਾਂ ਵਿੱਚ ਭਾਰਤੀ ਝੰਡੇ ਵਾਲੇ ਕੱਚੇ ਤੇਲ ਦੇ 3 ਟੈਂਕਰ ਸ਼ਾਮਿਲ ਨੇ। ਹਰੇਕ ਵਿੱਚ 2,85,000 ਮੀਟ੍ਰਿਕ ਟਨ ਤੋਂ ਵੱਧ ਕੱਚਾ ਤੇਲ, ਇੱਕ ਵਿਦੇਸ਼ੀ ਝੰਡੇ ਵਾਲਾ LPG ਵਾਹਕ, ਇੱਕ ਵਿਦੇਸ਼ੀ ਝੰਡੇ ਵਾਲਾ ਕੱਚਾ ਤੇਲ ਟੈਂਕਰ ਅਤੇ ਖਾਦ ਲਿਆਰੇ ਵਿਦੇਸ਼ੀ ਝੰਡੇ ਵਾਲੇ 6 ਜਹਾਜ਼ ਸ਼ਾਮਿਲ ਨੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਰਤੀ ਝੰਡੇ ਵਾਲੇ ਬਾਕੀ ਜਹਾਜ਼ ਵੀ ਜਲਦ ਹੀ ਹੋਰਮੁਜ਼ ਪਣਜੋੜ ਨੂੰ ਪਾਰ ਕਰ ਸਕਣਗੇ। ਕਤਰ ਦੇ ਧਮਾਕੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਧਮਾਕੇ ਵਿੱਚ 12 ਭਾਰਤੀ ਨਾਗਰਿਕ ਮਾਰੇ ਗਏ ਨੇ।
3: ਰਾਸ ਲਫਾਨ ਪਰਿਯੋਜਨਾ ਮੇ ਜੋ ਵਹਾਂ ਇੱਕ ਵਿਸਫੋਟ ਹੁਆ, ਉਸ ਵਿਸਫੋਟ ਮੇ 12 ਭਾਰਤੀਯ ਨਾਗਰਿਕ ਮਾਰੇ ਗਏ ਹੈ। ਇਸਕੇ ਇਲਾਵੇ ਕੁੱਲ 66 ਲੋਕ ਐਸੇ ਹੈ ਜੋ ਘਾਇਲ ਹੋਏ ਹੈ। ਉਹ ਲੋਕ ਸਭ ਲੋਕ ਸੁਰਕਸ਼ਿਤ ਹੈ ਔਰ ਹਾਸਪਿਟਲ ਮੇ ਉਨਕੀ ਮੈਡੀਕਲ ਟ੍ਰੀਟਮੈਂਟ ਹੋ ਰਹੀ ਹੈ। ਯੇ 12 ਲੋਕ ਕੇ ਬਾਰੇ ਮੇ ਹਮ ਲੋਕ ਕਤਰ ਮੇ ਵਹਾਂ ਕੇ ਸਰਕਾਰ ਕੇ ਸਾਥ ਔਰ ਇਨਕੇ ਪਰਿਵਾਰ ਜਨੋ ਕੇ ਸਾਥ ਉਨਸੇ ਬਾਤਚੀਤ ਹੋ ਰਹੀ ਹੈ ਹਮਾਰੀ।
1: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਵੱਲੋਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੀ ਸਥਿਤੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਗੁਆਂਢੀ ਦੇਸ਼ ਵੱਲੋਂ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀਆਂ ਬੇਚੈਨ ਕੋਸ਼ਿਸ਼ਾਂ ਨੇ। ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਮਨਘੜਤ ਦਾਅਵਿਆਂ ਨੂੰ ਸਪਸ਼ਟ ਤੌਰ ਤੇ ਰੱਦ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਮੁਜ਼ਾਹਰੇ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਆਰਥਿਕ ਸ਼ੋਸ਼ਣ, ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਅਤੇ ਆਪਣੇ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਵਾਲੇ ਖੇਤਰਾਂ ਵਿੱਚ ਪ੍ਰਸ਼ਾਸਨਿਕ ਦਮਨ ਦੀ ਨੀਤੀ ਦਾ ਸਿੱਧਾ ਨਤੀਜਾ ਨੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਹਾਰਾਂ ਲਈ ਜਵਾਬਦੇਹ ਠਹਿਰਾਏਗਾ। ਬ੍ਰਿਕਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਮੀਟਿੰਗ ਬਾਰੇ ਸ੍ਰੀ ਜੈਸਵਾਲ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੱਲ੍ਹ ਇਰਾਨ, ਇਥੋਪੀਆ, ਚੀਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਆਪਣੇ ਹਮ ਰੁਤਬਾਵਾਂ ਨਾਲ ਦਵੱਲੀ ਮੀਟਿੰਗ ਕੀਤੀ।
3: ब्रिक्स एनएसए की मीटिंग चल रही है, कल हमारे राष्ट्रीय सुरक्षा सलाहकार की चीन के विदेश मंत्री और वहां के पॉलिट ब्यूरो के जो चीफ हैं उनसे भी हमारे एनएसए की द्विपक्षीय वार्ता हुई और इसमें उन्होंने जो हमारे द्विपक्षीय संबंध हैं उसके बारे में जिक्र किया और ये सकारात्मक बातचीत थी।
1: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ ਏ। ਪ੍ਰਧਾਨ ਮੰਤਰੀ ਨੇ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿਚ ਸਹਾਇਕ ਸਕੱਤਰਾਂ ਵਜੋਂ ਨਿਯੁਕਤ 2024 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 183 ਸਿੱਖਿਆਰਥੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਨੌਜਵਾਨ ਸਿਵਲ ਸੇਵਕਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਕੇਂਦਰ ਵਿਚ ਰੱਖ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਸਰਕਾਰ ਅਲ ਨੀਨੋ ਕਾਰਨ ਮੌਨਸੂਨ ਤੇ ਪੈਣ ਵਾਲੇ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਏ। ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਕਰੀਬ 43% ਘੱਟ ਬਾਰਿਸ਼ ਹੋਈ ਏ ਅਤੇ ਜੁਲਾਈ ਵਿਚ ਵੀ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।
4: अलिनो के कारण कमजोर मानसून रहने की जो संभावित स्थितियां हैं और जिसका प्रभाव अब दिखने भी लगा है, क्योंकि मानसून अभी काफी लेट चल रहा है, इसलिए ओवरऑल अभी तक 43% बरसात कम हुई है और आगे भी जो मौसम का अनुमान है 2 जुलाई तक के सप्ताह में कमजोर रहने की संभावना है और इसका मतलब ये है कि हमारी खरीफ की फसल उस पर इसका असर पड़ सकता है और इसलिए बिना किसी देरी के हम काफी दिनों से इन परिस्थितियों से निपटने के लिए तैयारियां कर रहे थे। हम जो प्रभावित जिले कितने हो सकते हैं उसका आकलन भी किया गया है और अब तक जो संभावना है 315 जिले ऐसे होंगे जहां वर्षा कम रहने की संभावना है।
1: श्री चौहान ने कहा कि राजा नु दाला, मोटे अनाज से तेली बीजा वर्गिया फसलों नु साहत करने की सलाह दी गई है। इन फसलों नु घट पानी की लोड़ होंदी है ते मुश्किल हालात विच भी चंगी पैदावार दे सकदियां ने। ਉਨ੍ਹਾਂ ਵੀ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਮਾਰਗਦਰਸ਼ਨ ਯਕੀਨੀ ਬਣਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਮੌਸਮ ਵਿਗਿਆਨ ਇਕਾਈਆਂ ਅਤੇ ਹੋਰ ਮਾਧਿਅਮਾਂ ਜਿਵੇਂ ਕਿ SMS, WhatsApp, ਕਾਲ ਸੈਂਟਰ, ਰੇਡੀਓ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਸ੍ਰੀ ਚੌਹਾਨ ਨੇ ਵੀ ਕਿਹਾ ਕਿ ਪਸ਼ੂਆਂ ਲਈ ਚਾਰੇ ਦੀ ਉਪਲਬਧਤਾ, ਫਸਲ ਬੀਮੇ ਦੀ ਵਿਆਪਕ ਕਵਰੇਜ ਅਤੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡਾਂ ਦੀ ਤੁਰੰਤ ਵੰਡ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਘੱਟ ਬਾਰਿਸ਼ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਨੂੰ ਘਟਾਉਣ ਵਿਚ ਮਦਦ ਕਰਨਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕੀਤੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ 23 ਜੂਨ ਦਾ ਦਿਨ BJP ਵਰਕਰਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਸੇ ਦਿਨ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਰਾਸ਼ਟਰੀ ਏਕਤਾ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਅੰਡਰ ਗ੍ਰੈਜੂਏਟ ਦਾਖਲਿਆਂ ਲਈ ਅੱਜ ਸਾਂਝੇ ਯੂਨੀਵਰਸਿਟੀ ਦਾਖਲਾ ਇਮਤਿਹਾਨ ਕਿਊਟ 2026 ਦੇ ਨਤੀਜੇ ਐਲਾਨ ਦਿੱਤੇ ਨੇ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਹੁਣ ਅਧਿਕਾਰਤ ਪੋਰਟਲ ਰਾਹੀਂ ਆਪਣੇ ਸਕੋਰ ਕਾਰਡ ਪ੍ਰਾਪਤ ਕਰ ਸਕਦੇ ਨੇ। ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ISSF ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਅੱਜ ਆਪਣੀ ਸੂਚੀ ਵਿਚ 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ 3 ਹੋਰ ਤਮਗੇ ਜੋੜੇ ਨੇ। ਸ਼ਿਵਾ ਨਰਵਾਲ ਨੇ ਮਰਦਾਂ ਦੇ 10 ਮੀਟਰ ਏਅਰ ਪਿਸਟਲ ਜੂਨੀਅਰ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਯੁਗ ਪ੍ਰਤਾਪ ਸਿੰਘ ਰਾਠੌਰ ਨੇ ਉਸੇ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਮਰਦਾਂ ਦੇ 10 ਮੀਟਰ ਏਅਰ ਪਿਸਟਲ ਜੂਨੀਅਰ ਟੀਮ ਮੁਕਾਬਲੇ ਵਿਚ ਵੀ ਸ਼ਿਵਾ ਨਰਵਾਲ, ਸੰਦੀਪ ਬਿਸ਼ਨੋਈ ਅਤੇ ਚਿਰਾਗ ਸ਼ਰਮਾ ਦੀ ਤਿਕੜੀ ਨੇ ਰਲ ਕੇ ਚਾਂਦੀ ਦਾ ਤਮਗਾ ਦੇਸ਼ ਦੇ ਨਾਂ ਕੀਤਾ। ਭਾਰਤ ਦੀ ਤਮਗਿਆਂ ਦੀ ਕੁੱਲ ਗਿਣਤੀ 15 ਹੋ ਗਈ ਹੈ, ਜਿਸ ਵਿਚ 5 ਸੋਨੇ ਦੇ, 3 ਚਾਂਦੀ ਦੇ ਅਤੇ 7 ਕਾਂਸੀ ਦੇ ਤਮਗੇ ਸ਼ਾਮਲ ਨੇ। FIH ਹਾਕੀ ਪ੍ਰੋ ਲੀਗ ਦੇ ਉਦਘਾਟਨੀ ਮੈਚ ਵਿਚ ਅੱਜ ਲੰਡਨ ਵਿਚ ਭਾਰਤ ਦੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। 2024 ਵਿਚ ਚੀਨ ਦੇ ਹੁਲਨਬੁਏਰ ਵਿਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਆਖਿਰ ਚ ਖਾਸ ਖਬਰਾਂ। राष्ट्रपति द्रौपदी मुर्मू ने आज शाम राष्ट्रपति भवन विखे दूजे सिविल समारोह विच पद्म अवार्ड प्रदान किए। डेरा सचखंड बलां दे अध्यात्मिक आगू संत निरंजन दास जी, झाड़ू योद्धा साबका IPS अधिकारी सरदार इंदरजीत सिंह सिद्धू।

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਇੰਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ, ਗੀਤ ਦਾ ਜੋ ਕਿ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਸੀ। ਅਤੇ ਹੁਣ ਸਾਡੇ ਨਾਲ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੀ ਸੁਣਦੇ ਹਾਂ ਫਰਮਾਇਸ਼। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
3: ਧੰਨਾ ਸਿੰਘ ਖਰੌੜ ਬੋਲਦਾ ਜੀ, ਪਿੰਡ ਸਿਉਣੇ ਤੋਂ
2: ਜੀ। ਸਤਿ ਸ਼੍ਰੀ ਅਕਾਲ ਧੰਨਾ ਸਿੰਘ ਖਰੌੜ ਜੀ, ਹਾਂਜੀ ਕੀ ਫਰਮਾਇਸ਼ ਕਰਦੇ ਹੋ ਜੀ, ਕੀ ਸੁਣੋਗੇ?
3: ਫਰਮਾਇਸ਼ ਜੀ ਲੌਂਗ ਲਾਚੀ ਫਿਲਮ ਚੋਂ ਸੁਣਾ ਦਿਓ ਜੀ, ਚਿੜੀ ਬਲੌਰੀ ਕੱਚੀ
2: ਜੀ। ਤੁਹਾਡੀ ਫਰਮਾਇਸ਼ ਤੇ ਤੁਹਾਡੇ ਗੀਤ ਲਗਾਏ ਜਾ ਰਹੇ ਜੀ, ਧੰਨਵਾਦ ਜੀ।
3: ਧੰਨਵਾਦ ਜੀ।

0: ਤੁਸੀਂ ਆਨੰਦ ਮਾਣ ਰਹੇ ਸੀ ਗੀਤ ਜੋ ਕਿ ਲੌਂਗ ਲੱਚੀ ਫਿਲਮ ਤੋਂ ਸੀ, ਅਤੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਐਮੀ ਵਿਰਕ ਅਤੇ ਉਹਨਾਂ ਦੀ ਟੀਮ ਨੇ। ਅਤੇ ਆਓ ਸਾਡੇ ਨਾਲ ਅਗਲੇ ਕੋਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਨਮਸਕਾਰ ਜੀ,
0: ਨਮਸਕਾਰ ਸਰ। ਨਮਸਕਾਰ ਜੀ, ਆਪਣਾ ਸ਼ੁਭ ਨਾਮ ਅਤੇ ਆਪਣਾ ਪਤਾ ਦੱਸ ਦਿਓ ਜੀ, ਕਿੱਥੋਂ ਦੀ?
1: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜੀ, ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ਦਿਲ ਜੀ।
0: ਜੀ, ਪੱਪੂ ਰਾਜਾ ਖੁਸ਼ਦਿਲ ਜੀ, ਸਵਾਗਤ ਹੈ ਤੁਹਾਡੇ ਇਸ ਪ੍ਰੋਗਰਾਮ 'ਚ। ਤੁਸੀਂ ਆਪਣੀ ਫਰਮਾਇਸ਼ ਹਾਜ਼ਰ ਕਰੋ ਜੀ, ਕਿਹੜਾ ਗੀਤ ਸੁਣੋਗੇ?
1: ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ ਜੀ।
0: ਜੀ, ਧੰਨਵਾਦ ਜੀ, ਆਪਣੀ ਫਰਮਾਇਸ਼ ਭੇਜ ਦਿਓ ਸਰ, ਫਰਮਾਇਸ਼ ਦੱਸ ਦਿਓ ਕਿਹੜਾ ਗੀਤ ਸੁਣੋਗੇ?
1: ਮੇਰਾ ਪੰਨਾ ਫਿਲਮ ਦਾ ਕੋਈ ਵੀ ਗਾਣਾ ਸੁਣਾ ਦਿਓ, ਅਸੀਂ ਤੁਹਾਡਾ ਆਕਾਸ਼ਵਾਣੀ ਪਟਿਆਲਾ ਤੇ ਪੂਰਾ ਸਵਾਗਤ ਕਰਦੇ ਹਾਂ ਜੀ।
0: ਜੀ, ਧੰਨਵਾਦ ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਲਗਾਇਆ ਜਾ ਰਿਹਾ ਹੀਰਾ ਪੰਨਾ ਫਿਲਮ ਤੋਂ ਜੀ।

0: ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਰੰਗ ਰੰਗ ਗੀਤਾਂ ਦਾ, ਅਤੇ ਆਓ ਹੁਣ ਸਾਡੇ ਨਾਲ ਨਵੇਂ ਕੋਲਰ ਜੁੜ ਚੁੱਕੇ ਨੇ, ਆਓ ਉਹਨਾਂ ਦੀ ਫਰਮਾਇਸ਼ ਸੁਣਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਜੁਮਾ ਮੀਰ, ਅਦਾਲਤ ਬਾਜ਼ਾਰ ਪਟਿਆਲਾ ਤੋਂ ਜੀ।
0: ਅੱਛਾ ਜੀ, ਜੁਮਾ ਮੀਰ ਜੀ, ਆਪਣੀ ਫਰਮਾਇਸ਼ ਦੱਸ ਦਿਓ ਜੀ।
1: ਦੁਰਗਾ ਰੰਗੀਲਾ ਜੀ ਦਾ ਸੁਣਾਓ ਜੀ, ਖੁਫੀਆ ਜਸ਼ਨ ਮਨਾਏ ਨੇ
0: ਜੀ, ਖੁਫੀਆ ਜਸ਼ਨ ਦੁਰਗਾ ਰੰਗੀਲਾ ਜੀ, ਤੁਹਾਡੀ ਫਰਮਾਇਸ਼ ਦੇ ਆਧਾਰ 'ਤੇ ਗੀਤ ਚਲਾ ਰਹੇ ਹਾਂ ਜੀ। ਧੰਨਵਾਦ ਜੀ।
1: ਭੇਜ ਦਿਓ ਜੀ, ਭੇਜ ਦਿਓ ਰੇਡੀਓ ਸੈੱਟ 'ਤੇ ਜੀ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਸਾਡੇ ਨਾਲ ਜੁੜ ਚੁੱਕੇ ਨੇ ਨਵੇਂ ਕਾਲਰ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ।
2: ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਰ ਸਤਿ ਸ਼੍ਰੀ ਅਕਾਲ, ਮੈਂ ਸੋਨੂੰ ਪਟਿਆਲ ਵੀ ਬੋਲ ਰਿਹਾ, ਤ੍ਰਿਪੜੀ ਦਸ਼ਮੇਸ਼ ਨਗਰ ਏ ਪਟਿਆਲਾ ਤੋਂ, ਮਮਿਕਰੀ ਆਰਟਿਸਟ ਹੈ।
1: ਜੀ ਜੀ ਜੀ, ਤੁਸੀਂ ਕਿਹੜੀ ਫਰਮਾਇਸ਼ ਭੇਜ ਦਿਓ, ਦੱਸ ਦਿਓ ਜੀ, ਕਿਹੜਾ ਕੀ ਸੁਣੋਗੇ?
2: ਸਰ ਕਰਮਾ ਫਿਲਮਾਂ ਦਾ ਸੁਣਾ ਦਿਓ
1: ਜੀ। ਕਰਮਾ ਫਿਲਮ ਦਾ ਤੁਹਾਡੀ ਫਰਮਾਇਸ਼ 'ਤੇ ਗੀਤ ਲਗਾ ਰਹੇ ਜੀ, ਲਓ ਜੀ।
2: ਸ਼ੁਕਰੀਆ।

0: ਪ੍ਰੋਗਰਾਮ ਵਿੱਚ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਸਰ, ਨਾਮ ਅਤੇ ਪਤਾ ਦੱਸੋ ਜੀ।
1: ਪਿੰਡ ਧਰਮਕੋਟ ਜੀ, ਸਨੌਰ ਜੋਰਾ ਰਾਮ ਬੋਲ ਰਿਹਾ ਜੀ।
0: ਜੀ, ਆਪਣਾ ਗੀਤ ਦੀ ਫਰਮਾਇਸ਼ ਦੱਸੋ।
1: ਕੁਲਦੀਪ ਮਾਣਕ ਦਾ ਕੋਈ ਵੀ ਗੀਤ ਸੁਣਾ ਦਿਓ ਸਰ।
0: ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਚਲਾ ਰਹੇ ਜੀ, ਧੰਨਵਾਦ ਜੀ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ, ਤੇ ਹੁਣ ਸਮਾਂ ਮਿਲਾ ਲਓ ਇਸ ਸਮੇਂ ਠੀਕ ਸਟੂਡੀਓ ਦੀ ਘੜੀ ਮੁਤਾਬਕ ਠੀਕ ਰਾਤ ਦੇ 8:15 ਵੱਜ ਗਏ ਹਨ ਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਮੰਥਨ ਦਾ। ਤੁਸੀਂ ਇਸ ਪ੍ਰੋਗਰਾਮ ਵਿੱਚ ਅੱਜ ਸੁਣੋਗੇ ਯੋਗ ਦੇ ਸਰੀਰਕ ਤੇ ਮਾਨਸਿਕ ਲਾਭ।

0: इस बारे गलबात कीती है रिपुदमन सिंह जी ने डॉक्टर परविंदर सिंह, डॉक्टर मुकेश चौधरी ते विपनदीप थापर उन्हां नाल। आओ सुनदे इस विशेष गलबात नूं।
1: ਵਿਚਾਰ ਚਰਚਾ ਦਾ ਪ੍ਰੋਗਰਾਮ ਮੰਥਨ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਮੈਂ ਰਿਪੂਦਮਨ ਸਿੰਘ। ਸਾਥੀਓ, ਅੱਜ ਦੇ ਵਿਚਾਰ ਚਰਚਾ ਦੇ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ ਯੋਗ ਦੇ ਬਾਰੇ, ਅਤੇ ਖਾਸ ਤੌਰ 'ਤੇ ਯੋਗ ਦੇ ਸਰੀਰਕ ਅਤੇ ਮਾਨਸਿਕ ਲਾਭਾਂ ਦੇ ਬਾਰੇ। ਅਤੇ ਇਸੇ ਚਰਚਾ 'ਚ ਅੱਜ ਸਾਡੇ ਨਾਲ ਸ਼ਿਰਕਤ ਕਰ ਰਹੇ ਨੇ ਸਾਡੇ ਸਟੂਡੀਓ ਦੇ ਵਿੱਚ ਪਰਵਿੰਦਰ ਸਿੰਘ ਜੀ, ਜੋ ਕਿ ਯੋਗਾ ਇੰਸਟ੍ਰਕਟਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਤੇ ਇੰਟਰਨੈਸ਼ਨਲ ਯੋਗਾ ਅਤੇ ਨੈਚੁਰੋਪੈਥੀ ਐਸੋਸੀਏਸ਼ਨ ਤੋਂ ਅਵਾਰਡਿਡ ਨੇ। ਨਾਲ ਹੀ ਉਹਨਾਂ ਨਾਲ ਨੇ ਜੀ ਵਿਪਨਦੀਪ ਥਾਪਰ ਜੀ, ਜੋ ਕਿ ਯੋਗਾ ਇੰਸਟ੍ਰਕਟਰ ਨੇ ਗਵਰਨਮੈਂਟ ਆਯੁਰਵੈਦਿਕ ਕਾਲਜ ਐਂਡ ਹਸਪੀਟਲ ਪਟਿਆਲਾ ਵਿਖੇ ਅਤੇ ਪੰਜਾਬ ਯੋਗਾਸਨ ਸਪੋਰਟਸ ਐਸੋਸੀਏਸ਼ਨ ਦੇ ਸਕੱਤਰ ਵਜੋਂ ਵੀ ਬਤੌਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅਤੇ ਇਹਨਾਂ ਨਾਲ ਨੇ ਜੀ ਮੁਕੇਸ਼ ਚੌਧਰੀ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ 25 ਸਾਲ ਤੋਂ ਯੋਗ ਇੰਸਟ੍ਰਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਜਦੋਂ ਅਸੀਂ ਯੋਗ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਅਤੇ ਸਾਡੇ ਸੁਣਨ ਵਾਲਿਆਂ ਨੂੰ ਵੀ, ਜਿਹੜਾ ਯੋਗ ਦਿਵਸ ਲੰਘਿਆ ਵਿਸ਼ਵ ਯੋਗ ਦਿਵਸ 21 ਤਰੀਕ ਨੂੰ, ਉਹਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਮੁਬਾਰਕਾਂ। ਅਤੇ ਸਾਨੂੰ ਲੱਗਦਾ ਹੈ ਵੀ ਤੁਹਾਡੇ ਵਰਗੇ ਯੋਗਾ ਇੰਸਟ੍ਰਕਟਰਸ ਦੇਸ਼ ਅਤੇ ਵਿਦੇਸ਼ 'ਚ ਜਿਹੜੇ ਨੇ, ਜਿਹੜੇ ਯੋਗ ਦਾ ਪਾਠ ਸਿਖਾ ਰਹੇ ਨੇ, ਯੋਗ ਦੇ ਸੁਨੇਹੇ ਨੂੰ ਅੱਗੇ ਤੋਰ ਰਹੇ ਨੇ, ਉਹਨਾਂ ਦੀ ਪਿੱਠ ਥਪਥਪਾਣੀ ਬਣਦੀ ਹੈ ਕਿ ਅੱਜ ਜਿਹੜਾ ਯੋਗ ਹੈ ਉਹ ਨਾ ਸਿਰਫ ਭਾਰਤ ਦੇ ਵਿੱਚ ਬਲਕਿ ਵਿਸ਼ਵ ਪੱਧਰ 'ਤੇ, ਨਿਊਯਾਰਕ ਦੇ ਟਾਈਮ ਸਕੁਏਅਰ ਦੇ ਵਿੱਚ ਹੋਏ, ਲੰਡਨ ਦੇ ਟ੍ਰਫੈਲਗਰ ਸਕੁਏਅਰ ਦੇ ਵਿੱਚ ਹੋਏ, ਪੈਰਿਸ ਦੇ ਆਈਫਲ ਟਾਵਰ 'ਤੇ ਹੋਏ, ਉੱਥੇ ਅਸੀਂ ਦੇਖਿਆ ਕਿ 21 ਜੂਨ ਨੂੰ ਪੂਰਾ ਵਿਸ਼ਵ ਯੋਗ ਕਰ ਰਿਹਾ। ਇਹਦੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਅਤੇ ਤੁਹਾਡੇ ਵਰਗੇ ਅਨੇਕਾਂ ਹੀ ਹੋਰ ਯੋਗਾ ਇੰਸਟ੍ਰਕਟਰ ਨੇ ਜਿਹੜੇ ਦੁਨੀਆ ਦੇ ਵਿੱਚ, ਭਾਰਤ ਦੇ ਵਿੱਚ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅਤੇ ਮੁਬਾਰਕਬਾਦ।
2: ਬਹੁਤ ਬਹੁਤ ਸ਼ੁਕਰੀਆ ਜੀ। ਸਰ, ਮੈਂ ਯਹਾਂ ਪੇ ਇੱਕ ਬਾਤ ਜ਼ਰੂਰ ਕਹਿਣਾ ਚਾਹੂੰਗੀ। ਸਬਸੇ ਪਹਿਲੇ ਤੋਂ ਪਟਿਆਲਾ ਆਕਾਸ਼ਵਾਣੀ ਕੇ ਸੁਣਨੇ ਵਾਲੇ ਹਮਾਰੇ ਜਿਤਨੇ ਵੀ ਸ਼ਰੋਤਾ ਹੈ, ਉਨ ਸਬਕੋ ਹਮਾਰੀ ਪਿਆਰ ਭਰੀ ਨਮਸਕਾਰ। ਆਜ ਕੇ ਸਮੇਂ ਮੇਂ ਵਕਤ ਬਹੁਤ ਬਦਲ ਗਿਆ ਹੈ। ਆਪਨੇ ਬਿਲਕੁਲ ਠੀਕ ਕਿਹਾ ਕਿ ਜੈਸੇ ਹਰ ਜਗ੍ਹਾ ਯੋਗ ਡੇ ਮਨਾਇਆ ਗਿਆ ਹੈ, ਕਿਸੀ ਸਮੇਂ ਮੇਂ ਯੋਗ ਜੋ ਹੈ ਕੇਵਲ ਗੁਫਾਓਂ ਤੱਕ, ਜੰਗਲੋਂ ਤੱਕ, ਰਿਸ਼ੀ ਮੁਨੀਓਂ ਤੱਕ ਸੀਮਿਤ ਥਾ। ਲੇਕਿਨ ਅਬ ਵਕਤ ਕੇ ਸਾਥ ਇਤਨਾ ਬਦਲਾਵ ਆਇਆ ਹੈ ਕਿ ਯੋਗ ਜੰਗਲੋਂ ਸੇ ਨਿਕਲ ਕੇ, ਗੁਫਾਓਂ ਸੇ ਨਿਕਲ ਕੇ ਘਰੋਂ ਤੱਕ ਪਹੁੰਚ ਗਿਆ ਹੈ, ਆਮ ਆਦਮੀ ਕੀ ਜੀਵਨ ਤੱਕ ਪਹੁੰਚ ਗਿਆ ਹੈ। ਵੋ ਵੀ ਛੋੜੀਏ ਔਰ ਦੇਖੀਏ ਕਿ ਇਹ ਆਗੇ ਲੈਬੋਰੇਟਰੀਜ਼ ਤੱਕ ਪਹੁੰਚ ਗਿਆ ਹੈ। ਅਬ ਲੈਬ ਮੈਂ ਯੋਗ ਕੇ ਉੱਪਰ ਰਿਸਰਚ ਹੋਤੀ ਹੈ। ਅਬ ਦੇਖਾ ਜਾਤਾ ਹੈ ਕਿ ਹਾਂ, ਹਮ ਯੋਗ ਕੋ ਔਰ ਆਗੇ ਕਹਾਂ ਕਹਾਂ, ਕਿਆ ਕਿਆ ਆਪਣੇ ਜੀਵਨ ਮੇਂ ਉਸਕਾ ਬੈਨੀਫਿਟਸ ਲੇ ਸਕਤੇ ਹੈ। ਤੋ ਯੇ ਇੱਕ ਬਹੁਤ ਬੜਾ ਬਦਲਾਵ ਆਇਆ ਹੈ ਅੱਜ ਕੇ ਸਮੇਂ ਮੇਂ।
1: ਜੀ ਬਿਲਕੁਲ, ਯੋਗ ਦੇ ਜਦੋਂ ਸਫ਼ਰ ਦੀ ਗੱਲ ਕਰਦੇ ਹਾਂ ਜਾਂ ਯੋਗ ਵੱਲ ਜਦੋਂ ਦੇਖਦੇ ਹਾਂ ਤਾਂ ਬੜਾ ਇੱਕ ਦਿਲਚਸਪ ਸਫ਼ਰ ਹੈ ਕਿ ਪਤੰਜਲੀ ਵੱਲੋਂ ਸਾਡੇ ਅਨੇਕਾਂ ਹੀ ਸਾਲ ਪਹਿਲਾਂ ਯੋਗ ਦਾ ਇਜਾਦ ਹੁੰਦਾ ਅਤੇ ਯੋਗ ਨੂੰ ਭਾਰਤੀ ਸੱਭਿਅਤਾ ਅਪਣਾਉਂਦੀ ਹੈ, ਫਿਰ ਯੋਗ ਬਾਹਰ ਜਾਂਦਾ, ਯੋਗ ਪੱਛਮੀ ਸੱਭਿਅਤਾ 'ਚ ਜਾ ਕੇ ਯੋਗਾ ਬਣ ਜਾਂਦਾ, ਅਤੇ ਫਿਰ ਉਹੀ ਯੋਗਾ ਸਾਡੇ ਕੋਲ ਵਾਪਸ ਆਉਂਦਾ ਅਤੇ ਅਸੀਂ ਉਹਨੂੰ ਇੱਕ ਨਵੇਂ ਰੂਪ ਵਿੱਚ ਅਪਣਾਉਂਦੇ ਹਾਂ। ਅਤੇ ਹੁਣ ਅਸੀਂ ਇੱਕ ਅਜਿਹੇ ਮੰਜ਼ਰ 'ਤੇ ਹਾਂ ਕਿ ਸਾਡੇ ਯਤਨਾਂ ਸਦਕਾ, ਭਾਰਤ ਸਰਕਾਰ ਦੇ ਯਤਨਾਂ ਸਦਕਾ, ਪੂਰੀ ਦੁਨੀਆ ਇਸ ਨੂੰ ਜੂਨ 21 ਨੂੰ ਮਨਾਉਂਦੀ ਹੈ, ਐਜ਼ ਵਰਲਡ ਯੋਗਾ ਡੇ ਮਨਾਉਂਦੀ ਹੈ। ਇਹ ਆਪਣੇ ਆਪ 'ਚ ਇੱਕ ਬੜੀ ਉਪਲਬਧੀ ਵੀ ਹੈ ਅਤੇ ਬੜਾ ਇੱਕ ਦਿਲਚਸਪ ਸਫ਼ਰ ਵੀ ਹੈ, ਇਤਿਹਾਸਿਕ ਤੌਰ 'ਤੇ ਵੀ, ਅਤੇ ਜਿਹੜੀ ਹੁਣ ਮਾਡਰਨ ਕੰਟੈਂਪਰੇਰੀ ਟਾਈਮ ਦੇ ਅਸੀਂ ਲੈਂਸ ਤੋਂ ਦੇਖੀਏ ਕਿ ਯੋਗ ਦਾ ਜਿਹੜਾ ਰੂਪ ਹੈ ਉਹ ਬਦਲਦਾ ਗਿਆ।
0: ਇਹ ਦੇਖਣ ਦੇ ਵਿੱਚ ਆਇਆ ਕਿ ਜਦੋਂ ਤੋਂ UNO ਦੀ 2014 ਦੇ ਵਿੱਚ 163 ਦੇਸ਼ਾਂ ਦੀ ਸ਼ਮੂਲੀਅਤ ਦੇ ਦੁਆਰਾ ਯੋਗ ਨੂੰ ਇੰਟਰਨੈਸ਼ਨਲ ਡੇ ਆਫ ਯੋਗ ਮਨਾਉਣਾ ਸਟਾਰਟ ਕੀਤਾ ਗਿਆ, ਉਸ ਦਿਨ ਤੋਂ ਲੈ ਕੇ ਬਹੁਤ ਸਾਰੇ ਮੁਲਕਾਂ ਨੇ ਆਪਣਾ ਆਪਣਾ ਯੋਗ ਦੇ ਪ੍ਰਤੀ ਰੁਝਾਨ ਦਿਖਾਇਆ। ਤਾਂ ਉਸ ਰੁਝਾਨ ਦੇ ਵਿੱਚ ਦੇਖਦੇ ਆਏ ਹਾਂ ਕਿ ਦਿਨ ਪ੍ਰਤੀ ਦਿਨ ਲੋਕਾਂ ਦੀ ਸ਼ਮੂਲੀਅਤ ਵੱਧਦੀ ਹੀ ਗਈ ਹੈ, ਔਰ ਇਹਦੇ ਵਧਣ ਦੇ ਨਾਲ ਉਹਨਾਂ ਨੂੰ ਹੈਲਥ ਬੈਨੀਫਿਟਸ ਤਾਂ ਮਿਲੇ ਹੀ ਮਿਲੇ ਨੇ, ਫਿਜ਼ੀਕਲ ਬੋਡੀ ਦੇ ਨਾਲ ਨਾਲ ਮੈਂਟਲ ਔਰ ਸਪਿਰਚੁਅਲ ਲੈਵਲ 'ਤੇ ਵੀ ਇੰਪਰੂਵਮੈਂਟ ਦੇਖਣ ਦੇ ਵਿੱਚ ਮਿਲੀ ਹੈ। ਜਿਵੇਂ ਮੈਮ ਮੁਕੇਸ਼ ਚੌਧਰੀ ਜੀ ਨੇ ਦੱਸਿਆ ਕਿ ਘਰ ਘਰ ਦੇ ਵਿੱਚ ਯੋਗ ਪਹੁੰਚ ਚੁੱਕਿਆ। ਇੰਟਰਨੈਸ਼ਨਲ ਯੋਗਾ ਡੇ ਜਦੋਂ ਦਾ ਸਟਾਰਟ ਹੋਇਆ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਏਜ ਦੇ ਵਿੱਚ ਯੋਗ ਦੀ ਸ਼ਮੂਲੀਅਤ ਡਿਫਰੈਂਟ ਡਿਫਰੈਂਟ ਲੈਵਲ ਦੀ ਹੈ, ਡਿਫਰੈਂਟ ਡਿਫਰੈਂਟ ਲੈਵਲ ਦੇ ਅਸਪੈਕਟਸ ਦੇ ਨਾਲ ਯੋਗ ਨੂੰ ਦੇਖਦੇ ਆ। ਸਟੂਡੈਂਟ ਲਾਈਫ ਦੇ ਵਿੱਚ ਯੋਗ ਨੂੰ ਐਜੂਕੇਸ਼ਨ ਦੇ ਪਰਪਸ ਦੇ ਨਾਲ ਵੇਖਿਆ ਜਾਂਦਾ ਹੈ, ਸਪੋਰਟਸ ਦੇ ਪਰਪਸ ਨਾਲ ਵੇਖਿਆ ਜਾਂਦਾ ਹੈ, ਓਲਡ ਏਜ ਦੇ ਵਿੱਚ ਜਾ ਕੇ ਆਪਣੀ ਹੈਲਥ ਨੂੰ ਕਿਵੇਂ ਮੇਨਟੇਨ ਰੱਖਣਾ ਹੈ, ਬਿਮਾਰੀਆਂ ਤੋਂ ਕਿਵੇਂ ਬਚ ਕੇ ਰਹਿਣਾ ਹੈ, ਇਸ ਤਰ੍ਹਾਂ ਦੇ ਕੰਸੈਪਟਸ ਨੂੰ ਦੇਖ ਕੇ ਯੋਗ ਨੂੰ ਆਪਣੀ ਲਾਈਫ ਦੇ ਵਿੱਚ ਉਤਾਰਿਆ ਜਾਂਦਾ ਹੈ।
1: ਪਰਵਿੰਦਰ ਜੀ, ਮੁਕੇਸ਼ ਜੀ, ਤੁਸੀਂ

0: ਦੋਵੇਂ ਜਣੇ ਲੰਮੇ ਸਮੇਂ ਤੋਂ ਪਿਛਲੇ ਲਗਭਗ 2 ਦਹਾਕਿਆਂ ਤੋਂ ਵੱਧ ਤੋਂ ਯੋਗ ਦੇ ਨਾਲ ਜੁੜੇ ਹੋਏ ਅਤੇ ਪਿਛਲੇ ਘੱਟੋ ਘੱਟ 20-25 ਸਾਲ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਬਦਲਾਵ ਦੇਖਦੇ ਹੋ ਕਿ ਜਦੋਂ ਤੁਸੀਂ ਯੋਗ ਕਰਨਾ ਜਾਂ ਯੋਗ ਦੀ ਸਿੱਖਿਆ ਜਾਂ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਉਸ ਵੇਲੇ ਕਿਸ ਤਰੀਕੇ ਦਾ ਰੁਝਾਨ ਸੀ ਉਸ ਵੇਲੇ ਕਿਸ ਤਰੀਕੇ ਦੀ ਸ਼ਮੂਲੀਅਤ ਹੁੰਦੀ ਸੀ ਅਤੇ ਹੁਣ ਕਿਸ ਤਰੀਕੇ ਦੀ ਸ਼ਮੂਲੀਅਤ ਹੁੰਦੀ ਹੈ ਯੋਗ ਨੂੰ ਲੈ ਕੇ ਕਿਸ ਤਰੀਕੇ ਦੇ ਰੁਝਾਨ ਜਾਂ ਕਿਸ ਤਰੀਕੇ ਦਾ ਇੰਟਰਸਟ ਦੇਖਣ ਨੂੰ ਮਿਲਦਾ
1: ਦੇਖੋ ਜਦੋਂ ਅਸੀਂ ਯੋਗ ਸ਼ੁਰੂ ਕੀਤਾ ਸੀਗਾ ਤਾਂ ਉਦੋਂ ਯੋਗ ਇੰਨਾ ਪਪੂਲਰ ਨਹੀਂ ਸੀਗਾ ਉਸਨੂੰ ਜਿਵੇਂ ਮੈਮ ਨੇ ਕਿਹਾ ਜੰਗਲਾਂ ਤੱਕ ਸੀਗਾ ਲੇਕਿਨ ਸਾਡੇ ਟਾਈਮ ਉਹ ਸੀਗਾ ਕਿ ਜਿਹੜਾ ਯੋਗ ਸੀਗਾ ਉਹ ਜਾਂ ਤਾਂ ਬਹੁਤ ਉੱਚ ਪਰਿਵਾਰ ਦੀ ਇੱਕ ਫੈਸ਼ਨ ਦੇ ਤੌਰ 'ਤੇ ਜਿਹੜਾ ਹੈ ਕੀਤਾ ਜਾਂਦਾ ਸੀਗਾ ਲੇਕਿਨ ਜਿਵੇਂ ਤੁਸੀਂ ਗੱਲ ਕੀਤੀ ਮਹਾਰਿਸ਼ੀ ਜਿਹੜੇ ਹੈ ਪਤੰਜਲੀ ਜੀ ਦੀ ਪਰ ਮੈਂ ਥੋੜ੍ਹਾ ਜਿਹਾ ਇੱਕ ਉਹਦੇ 'ਚ ਮਾਫ ਕਰਨਾ ਕਰੈਕਸ਼ਨ ਕਰਨਾ ਚਾਹੂੰਗਾ ਕਿ ਯੋਗ ਦਾ ਇਜਾਦ ਜਿਹੜਾ ਹੈ ਉਹ ਤਾਂ ਬਹੁਤ ਪਹਿਲਾਂ ਹੋ ਚੁੱਕਾ ਸੀਗਾ
0: ਜੀ
1: ਮਹਾਰਿਸ਼ੀ ਪਤੰਜਲੀ ਜੀ ਤੋਂ ਬਹੁਤ ਪਹਿਲਾਂ ਹੋ ਚੁੱਕਾ ਸੀ ਸਿਰਫ ਇੱਕ ਉਹਨਾਂ ਨੇ ਜਿਹੜੇ ਉਸ ਸਮੇਂ ਸਮਾਜ ਦੇ ਵਿੱਚ ਯੋਗ ਸੀਗੇ ਅਲੱਗ ਅਲੱਗ ਨਾਥ ਯੋਗ ਜਾਂ ਹੋਰ ਇਸ ਤਰ੍ਹਾਂ ਦੇ ਯੋਗ ਸੀਗੇ ਉਹਨਾਂ ਨੂੰ ਕਲੈਕਟ ਕਰਕੇ ਇੱਕ ਸਕ੍ਰਿਪਟ ਬਣਾਈ ਉਹਨਾਂ ਨੇ ਸਕ੍ਰਿਪਟ ਦੇ ਤੌਰ 'ਤੇ ਜਿਹੜਾ ਹੈ ਉਸਨੂੰ ਸੰਗ੍ਰਹਿਤ ਕੀਤਾ ਫਿਰ ਜਿਹੜੀ ਆਪਾਂ ਉਸਦੇ ਪ੍ਰਸ਼ਨ 'ਤੇ ਆਉਂਦੇ ਹਾਂ ਕਿ ਕੀ ਫਰਕ ਆਇਆ ਉਸ ਟਾਈਮ ਮੈਨੂੰ ਹੁਣ ਤੱਕ ਯਾਦ ਹੈ ਕਿ ਜਦੋਂ ਮੈਂ ਕਿਹਾ ਕਿ ਮੈਂ ਯੋਗ ਦੇ ਵਿੱਚ ਐਡਮਿਸ਼ਨ ਲੈ ਲਈ ਤਾਂ ਉਦੋਂ ਮੈਨੂੰ ਇੱਕ ਖਾਸ ਨਾਮ ਲੈ ਕੇ ਪੁਕਾਰਿਆ ਗਿਆ ਲੇਕਿਨ ਅੱਜ ਉਹੀ ਜਿਹੜੇ ਹੈਗੇ ਹੈ ਜਿਹੜੇ ਕਹਿੰਦੇ ਆ ਉਹ ਮੈਨੂੰ ਰੋਜ਼ ਪੁੱਛਦੇ ਆ ਵੀ ਮੈਨੂੰ ਆਹ ਪ੍ਰੋਬਲਮ ਆ ਗਈ ਹੁਣ ਮੈਂ ਕੀ ਕਰਾਂ ਇਹ ਯੋਗ ਹੁਣ ਹੌਲੀ ਹੌਲੀ ਇੰਨਾ ਕੁ ਸਾਰਿਆਂ ਦੇ ਵਿੱਚ ਰਚ ਚੁੱਕਿਆ ਹੈ ਕਿ ਸ਼ਾਇਦ ਕੋਈ ਐਸਾ ਆਪਣੇ ਇੰਡੀਆ ਦੇ ਵਿੱਚ ਜਾਂ ਪੰਜਾਬ 'ਚ ਕਿਧਰੇ ਵੀ ਕਹਿ ਲਓ ਇਹੋ ਜਿਹਾ ਨਹੀਂ ਹੋਏਗਾ ਜਿਹਨੂੰ ਯੋਗ ਸ਼ਬਦ ਨਾ ਸੁਣਿਆ ਹੋਵੇ ਉਹ ਚਾਹੇ ਠੀਕ ਹੈ ਤੁਹਾਡੀ ਗੱਲ ਸਹੀ ਹੈ ਕਿ ਯੋਗ ਇੱਥੇ ਬਣਿਆ ਵੈਸਟਰਨ ਗਿਆ ਵੈਸਟਰਨ ਤੋਂ ਬਾਅਦ ਯੋਗਾ ਬਣ ਕੇ ਸਾਡੇ ਕੋਲ ਆਇਆ ਔਰ ਇਸ ਦੀ ਜਿਹੜੀ ਹੁਣ ਗੱਲ ਕਰਾਂ ਮੈਂ ਅੱਜ ਦੇ ਟਾਈਮ ਮਾਡਰਨ ਟਾਈਮ ਦੇ ਵਿੱਚ ਯੋਗ ਸ਼ਬਦ ਵੀ ਸ਼ਾਇਦ ਥੋੜ੍ਹਾ ਜਿਹਾ ਹਟ ਗਿਆ ਹੁਣ ਯੋਗ ਥੈਰੇਪੀ ਆ ਗਿਆ ਥੈਰੇਪੀ ਦਾ ਮਤਲਬ ਕਿ ਕੋਈ ਚਿਕਿਤਸਾ ਜਾਂ ਚਿਕਿਤਸਾ ਵਿਆਧੀ ਹਰਣੀ ਜਿਹੜੀ ਕਿ ਤੁਹਾਡੇ ਵਿਆਧੀ ਨੂੰ ਹਰਦੀ ਹੈ ਔਰ ਇਹੀ ਅੱਜ ਦੇ ਟਾਈਮ ਦੀ ਨੀਡ ਹੈ ਕਿਉਂਕਿ ਯੋਗ ਜਿਸ ਸਮੇਂ ਵੀ ਰਿਹਾ ਚਾਹੇ ਉਹ ਕੋਈ ਵੀ ਸਮਾਂ ਰਹੇ ਉਸ ਵਕਤ ਜੋ ਉਸ ਟਾਈਮ ਦੀ ਨੀਡ ਹੁੰਦੀ ਸੀ ਯੋਗ ਨੇ ਆਪਣੇ ਆਪ ਨੂੰ ਉਸ ਮੁਤਾਬਕ ਢਾਲ ਲਿਆ ਔਰ ਅੱਜ ਦੇ ਸਮੇਂ ਦੀ ਮੇਰੇ ਖਿਆਲ 'ਚ ਬਿਮਾਰੀਆਂ ਹੋਸਪਿਟਲਸ ਭਰੇ ਹੋਏ ਹੈ ਸਾਰਾ ਕੁਛ ਹੈ ਚਾਹੇ ਉਹ ਫਿਜ਼ੀਕਲੀ ਹੈ ਚਾਹੇ ਉਹ ਮੈਂਟਲੀ ਹੈ ਔਰ ਯੋਗ ਹੀ ਇੱਕ ਐਸਾ ਸਾਧਨ ਹੈ ਜਿਹਦੇ ਨਾਲ ਤੁਸੀਂ ਇੱਕੋ ਜਗ੍ਹਾ 'ਤੇ ਆ ਕੇ ਦੋਨੋਂ ਲੈਵਲਸ ਦੇ ਉੱਤੇ ਜਿਹੜਾ ਹੈ ਉਹ ਆਪਣੀ ਰੋਗਾਂ ਨੂੰ ਠੀਕ ਕਰ ਸਕਦੇ ਹੋ
2: ਮੈਂ ਯਹਾਂ ਪੇ ਇੱਕ ਚੀਜ਼ ਔਰ ਐਡ ਕਰਨਾ ਚਾਹੂੰਗੀ ਜਬ ਹਮ ਛੋਟੇ ਥੇ ਨਾ ਤੋ ਹਮ ਦੇਖਤੇ ਥੇ ਯੋਗ ਥਾ ਤਬ ਵੀ ਪਰ ਇਤਨਾ ਪਾਪੂਲਰ ਨਹੀਂ ਥਾ ਮੁਝੇ ਆਜ ਵੀ ਯਾਦ ਹੈ ਕਿ ਮੈਂ ਸਕੂਲ ਮੈਂ ਜਾਤੀ ਥੀ ਤੋ ਟੀ ਵੀ ਮੈਂ ਸਵਾਮੀ ਧੀਰੇਂਦਰ ਬ੍ਰਹਮਚਾਰੀ ਜੀ ਕਭੀ ਕਭੀ ਹਮੇਂ ਯੋਗ ਕਰਾਤੇ ਹੋਏ ਦਿਖਤੇ ਥੇ ਤਬ ਇਤਨਾ ਗਿਆਨ ਨਹੀਂ ਥਾ ਤੋ ਮੈਂ ਯਹਾਂ ਪੇ ਕਾਫੀ ਹੱਦ ਤੱਕ ਜੋ ਕ੍ਰੈਡਿਟ ਹੈ ਵੋ ਹਮ ਆਪਣੇ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਨਕੋ ਦੇਣਾ ਚਾਹੇਂਗੇ ਕਿ ਇਨਕੀ ਵਜ੍ਹਾ ਸੇ ਆਜ ਘਰ ਘਰ ਤੱਕ ਯੋਗ ਪਹੁੰਚਾ ਹੈ ਯੋਗ ਪਹਿਲੇ ਵੀ ਥਾ ਸੁਣ ਲਿਆ ਕਰ ਲਿਆ ਜਾਂ ਜੈਸਾ ਵੀ ਪਰਮਿੰਦਰ ਜੀ ਨੇ ਕਿਹਾ ਕਿ ਪਹਿਲੇ ਥੋੜ੍ਹਾ ਹਾਈ ਲੈਵਲ ਮੈਂ ਥਾ ਫੈਸ਼ਨ ਮੈਂ ਥਾ ਜਾਂ ਇਸ ਤਰ੍ਹਾਂ ਤੋ ਹਮਾਰੇ ਜੋ ਆਦਰਣੀਏ ਪੂਜੇ ਸਵਾਮੀ ਰਾਮਦੇਵ ਜੀ ਹੈ ਉਹਨਾਂ ਮੀਡੀਆ ਕਾ ਸਹਾਰਾ ਲੈ ਕੇ ਯੋਗ ਕੋ ਘਰ ਘਰ ਤੱਕ ਪਹੁੰਚਾਇਆ ਉਸਕੇ ਬਾਅਦ ਹਮਾਰੇ ਆਦਰਣੀਏ ਨਰਿੰਦਰ ਮੋਦੀ ਜੀ ਉਹਨਾਂ ਨੇ ਯੋਗ ਕੋ ਬਹੁਤ ਆਗੇ ਬੜਾਨੇ ਕਾ ਪ੍ਰਯਾਸ ਕੀਆ ਹਮਾਰੇ ਪੰਜਾਬ ਮੈਂ ਲੈ ਲੀਜੀਏ CM ਭਗਵੰਤ ਮਾਨ ਜੀ ਹੈ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਆ ਹੈ CM ਕੀ ਯੋਗਸ਼ਾਲਾ ਤੋ ਉਸ ਤਰ੍ਹਾਂ ਹਮ ਕਹਿ ਸਕਤੇ ਹੈ ਕਿ ਮੀਡੀਆ ਕਾ ਇਸ ਚੀਜ਼ ਕੋ ਪ੍ਰਸਾਰ ਕਰਨੇ ਮੈਂ ਕਾਫੀ ਹੱਦ ਤੱਕ ਯੋਗਦਾਨ ਹੈ
0: ਵਿਪਨ ਜੀ ਜਦੋਂ ਅਸੀਂ ਹੁਣ ਗੱਲ ਕਰਦੇ ਹਾਂ ਕਿ ਵੱਖ ਵੱਖ ਜਿਹੜੇ ਤਬਕੇ ਨੇ ਸਮਾਜ ਦੇ ਜਾਂ ਵੱਖ ਵੱਖ ਉਮਰ ਦੇ ਜਿਹੜੇ ਲੋਕ ਨੇ ਉਹ ਯੋਗ ਨੂੰ ਅਲੱਗ ਤਰੀਕੇ ਨਾਲ ਵੇਖਦੇ ਨੇ ਤਾਂ ਤੁਸੀਂ ਜਦੋਂ ਹੁਣ ਆਪਣੀ ਕਲਾਸਿਸ ਦੇ ਵਿੱਚ ਬਤੌਰ ਯੋਗਾ ਇੰਸਟਰਕਟਰ ਜਦੋਂ ਕੰਮ ਕਰਦੇ ਹੋ ਤਾਂ ਕਿਸ ਤਰੀਕੇ ਦਾ ਰੁਝਾਨ ਦੇਖਣ ਨੂੰ ਮਿਲਦਾ ਜ਼ਿਆਦਾ ਰੁਝਾਨ ਕਿਹੜੇ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲਦਾ ਕੋਈ ਐਸਾ ਕੋਈ ਪੈਟਰਨ ਹੈ ਜਿਹਦੇ ਬਾਰੇ ਤੁਸੀਂ ਗੱਲ ਕਰਨਾ ਚਾਹੋਗੇ
3: ਬਿਲਕੁਲ ਜੀ ਜੇਕਰ ਏਜ ਕੈਟਾਗਰਾਈਜ਼ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਸਟੂਡੈਂਟ ਲਾਈਫ ਹੈ ਉਹਦੇ ਵਿੱਚ ਪੇਰੈਂਟਸ ਦੀ ਇਨਵੋਲਵਮੈਂਟ ਰਹਿੰਦੀ ਹੈ ਕਿ ਪੇਰੈਂਟਸ ਬੱਚੇ ਦੇ ਉੱਪਰ ਇਸ ਤਰ੍ਹਾਂ ਦਾ ਪ੍ਰੈਸ਼ਰ ਇਸ ਤਰ੍ਹਾਂ ਦਾ ਚਾਹੁੰਦੇ ਨੇ ਕਿ ਸਾਡਾ ਬੱਚਾ ਯੋਗ ਦੇ ਪ੍ਰਤੀ ਅਵੇਅਰ ਹੋਵੇ ਯੋਗ ਆਸਨ ਦੇ ਕੁਛ ਆਸਨਾਂ ਨੂੰ ਉਹ ਆਪਣੇ ਲਾਈਫ ਦੇ ਵਿੱਚ ਉਤਾਰੇ ਔਰ ਯੋਗ ਆਸਨ ਦੇ ਕੁਛ ਪਰਟੀਕੁਲਰ ਪ੍ਰਾਣਾਯਾਮ ਨੇ ਔਰ ਮੈਡੀਟੇਸ਼ਨ ਦੀਆਂ ਟੈਕਨੀਕਸ ਨੇ ਜਿਨ੍ਹਾਂ ਨੂੰ ਉਹ ਆਪਣੀ ਡੇਲੀ ਲਾਈਫ ਦੇ ਵਿੱਚ ਰੂਟੀਨ ਦੇ ਵਿੱਚ ਉਹਨਾਂ ਨੂੰ ਐਡ ਔਨ ਕਰਕੇ ਔਰ ਆਪਣੀ ਐਜੂਕੇਸ਼ਨ ਨੂੰ ਡਿਵੈਲਪ ਕਰ ਪਾਏ ਇਹ ਤਾਂ ਹੋ ਗਈ ਸਟੂਡੈਂਟ ਲਾਈਫ ਦੇ ਵਿੱਚ ਔਰ ਇਸ ਤੋਂ ਇਲਾਵਾ ਜਿਹੜੀ ਮਿਡਲ ਏਜ ਦੀ ਗੱਲ ਕਰੀਏ ਮਿਡਲ ਏਜ ਦੇ ਵਿੱਚ ਦੇਖਿਆ ਜਾਂਦਾ ਕਿ ਮੋਸਟਲੀ ਮਿਡਲ ਏਜ ਦੇ ਵਿੱਚ ਬਿਜ਼ਨਸ ਮਾਈਂਡਡ ਹੋ ਜਾਂਦੇ ਆ ਜਾਂ ਆਪਾਂ ਜੋਬ ਸੈਕਟਰ ਦੇ ਵਿੱਚ ਆ ਜਾਂਦੇ ਹਾਂ ਵਰਕਿੰਗ ਪਲੇਸ ਦਾ ਵਿੱਚ ਆ ਜਾਂਦੇ ਹਾਂ ਤਾਂ ਵਰਕਿੰਗ ਪਲੇਸ ਦੇ ਵਿੱਚ ਸਟ੍ਰੈਸ ਐਂਜਾਇਟੀ ਰਹਿਣਾ ਇੱਕ ਆਮ ਗੱਲ ਹੈ ਸਟ੍ਰੈਸ ਐਂਜਾਇਟੀ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਯੋਗ ਬਹੁਤ ਹੈਲਪ ਕਰਦਾ ਹੈ

0: ਮਿਡਲ ਏਜ ਦੇ ਵਿੱਚ ਜਦੋਂ ਸਟ੍ਰੈੱਸ ਐਂਜ਼ਾਇਟੀ ਵੱਧਦੀ ਹੈ ਤਾਂ ਉਹ ਲੋਕ ਯੋਗ ਦੇ ਪ੍ਰਤੀ ਆਪਣਾ ਰੁਝਾਨ ਦਿਖਾਉਂਦੇ ਨੇ। ਓਲਡ ਏਜ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਕੁਝ ਬਿਮਾਰੀਆਂ ਨੇ ਜੋ ਬੰਦੇ ਨੂੰ ਘੇਰ ਲੈਂਦੀਆਂ ਨੇ, ਜਿਸ ਤਰ੍ਹਾਂ ਕਿ ਡਾਇਬਟੀਕ ਹੈ, ਹਾਈ ਬੀਪੀ ਹੈ, ਸਟ੍ਰੈੱਸ ਲੈਵਲ ਹੈ, ਜਾਂ ਕੁਝ ਮਸਕੂਲਰ ਡਿਸਆਰਡਰਸ ਨੇ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਔਰ ਕਿਓਰ ਕਰਨ ਦੇ ਲਈ ਯੋਗ ਦੀ ਹੈਲਪ ਲਈ ਜਾਂਦੀ ਹੈ। ਬਿਮਾਰੀਆਂ ਨਾ ਹੋਣ ਉਸ ਦੇ ਲਈ ਵੀ ਯੋਗ ਦੀ ਹੈਬਿਟ ਬਣਾਉਣੀ ਬਹੁਤ ਜ਼ਰੂਰੀ ਹੈ, ਔਰ ਬਹੁਤ ਸਾਰੇ ਲੋਕਾਂ ਨੇ ਇਹਨਾਂ ਨੂੰ ਲਾਈਫ ਦਾ ਪਾਰਟ ਬਣਾ ਲਿਆ ਹੈ। ਅਰਲੀ ਇਨ ਦਾ ਮੋਰਨਿੰਗ ਅਸੀਂ ਪਾਰਕਾਂ ਦੇ ਵਿੱਚ, ਘਰਾਂ ਦੇ ਵਿੱਚ, ਖੁੱਲ੍ਹੀਆਂ ਥਾਵਾਂ ਦੇ ਵਿੱਚ ਦੇਖਦੇ ਹਾਂ ਕਿ ਹਰੇ ਵਾਈ ਦੇ ਵਿੱਚ ਲੋਕ ਜਾ ਕੇ ਯੋਗ ਦਾ ਅਭਿਆਸ ਕਰਦੇ ਨੇ, ਪ੍ਰਾਣਾਯਾਮ ਕਰਦੇ ਨੇ। ਨਾੜੀ ਸ਼ੋਧਨ ਪ੍ਰਾਣਾਯਾਮ ਹੈ, ਬਹੁਤ ਹੀ ਫੇਮਸ ਹੈ, ਜਿਹਨੂੰ ਕਿ ਅਨੁਲੋਮ ਵਿਲੋਮ ਦੇ ਨਾਮ ਦੇ ਨਾਲ ਵੀ ਜਾਣਦੇ ਨੇ। ਭ੍ਰਾਮਰੀ ਪ੍ਰਾਣਾਯਾਮ ਹੈ, ਇਹ ਸਾਰੇ ਪ੍ਰਾਣਾਯਾਮ ਸਾਡੇ ਨੂੰ ਸਟ੍ਰੈੱਸ ਨੂੰ ਰਿਲੀਜ਼ ਕਰਦੇ ਨੇ ਔਰ ਹਰ ਉਮਰ ਦੇ ਵਿਅਕਤੀ ਇਸ ਨੂੰ ਕਰ ਸਕਦੇ ਨੇ।
1: ਜੀ, ਇੱਕ ਚੀਜ਼ ਨਾ ਜਿਹੜੀ ਬੜੀ ਚੰਗੀ ਹੋਈ ਹੈ, ਜਿਹੜੀ ਆਮ ਜ਼ਿੰਦਗੀ 'ਚ ਹੁਣ ਦੇਖਣ ਨੂੰ ਮਿਲਦੀ ਹੈ ਕਿ ਪਹਿਲਾਂ ਪਾਰਕਾਂ ਦੇ ਵਿੱਚ ਜਿਹੜੀ ਪਬਲਿਕ ਪਲੇਸਿਸ ਹੁੰਦੀਆਂ ਸੀਗੀਆਂ ਉੱਥੇ ਲੋਕ ਇੱਕ ਅੱਧਾ ਬੰਦਾ ਕੋਈ ਯੋਗ ਕਰ ਰਿਹਾ ਹੁੰਦਾ ਸੀਗਾ। ਹੁਣ ਉਹਨਾਂ ਪਾਰਕਾਂ ਦੇ ਵਿੱਚ ਹੀ ਪਬਲਿਕ ਪਲੇਸਿਸ 'ਚ ਖਾਸ ਤੌਰ 'ਤੇ ਜਗ੍ਹਾ ਬਣਾ ਦਿੱਤੀ ਜਾਂਦੀ ਹੈ ਕਿ ਇੱਥੇ ਆ ਕੇ ਲੋਕ ਯੋਗ ਕਰ ਸਕਦੇ ਹਨ, ਕਿਉਂਕਿ ਯੋਗ ਨੂੰ ਇੰਨਾ ਭਰਵਾਂ ਹੁੰਗਾਰਾ ਮਿਲ ਰਿਹਾ। ਪਰਵਿੰਦਰ ਜੀ, ਸਿਹਤ ਪੱਖੋਂ ਬੈਨੀਫਿਟਸ ਦੀ, ਲਾਭਾਂ ਦੀ ਅਸੀਂ ਗੱਲ ਕਰ ਰਹੇ ਸੀ ਯੋਗ ਨੂੰ ਲੈ ਕੇ, ਤਾਂ ਜਿਸ ਤਰ੍ਹਾਂ ਕਿ ਵਿਪਨ ਜੀ ਨੇ ਦੱਸਿਆ ਕਿ ਡਾਇਬਟੀਜ਼ ਹੋ ਗਈ, ਬਿਮਾਰੀ ਹੋ ਗਈ, ਜਾਂ ਬੱਚਿਆਂ ਦੇ ਵਿੱਚ ਕੰਸੈਂਟਰੇਸ਼ਨ, ਧਿਆਨ ਵਧਾਉਣ ਦੇ ਲਈ ਯੋਗ ਕਰਨਾ ਸਹਾਈ ਸਿੱਧ ਹੁੰਦਾ, ਹੋਰ ਕਿਹੜੀਆਂ ਚੀਜ਼ਾਂ ਨੇ ਜਿਹਦੇ 'ਚ ਯੋਗ, ਜਾਂ ਹੋਰ ਕਿਹੜੇ ਬਿਮਾਰੀਆਂ ਨੇ ਸਿਹਤ ਪੱਖੀ ਲਾਭ ਨੇ ਕਿ ਯੋਗ ਕਰਨ ਨਾਲ ਜਿਨ੍ਹਾਂ ਦਾ ਸਾਨੂੰ ਫਾਇਦਾ ਹੋ ਸਕਦਾ?
2: ਸਰ, ਯੋਗ ਨੂੰ ਨਾ ਆਪਾਂ ਬੜੇ ਛੋਟੇ ਲੈਵਲ 'ਤੇ ਕਈ ਵਾਰ ਗੱਲਬਾਤ ਕਰ ਲੈਂਦੇ ਹਾਂ, ਜਿਵੇਂ ਆਪਾਂ ਗੱਲ ਕੀਤੀ ਆਸਨ ਦੀ ਜਾਂ ਇਸ ਦੀ। ਮੇਰੇ ਖਿਆਲ 'ਚ ਯੋਗ ਬਾਰੇ ਜਿਨ੍ਹਾਂ ਨੇ ਕਿਹਾ, ਜਿਨ੍ਹਾਂ ਨੇ ਇਸ ਨੂੰ ਕੀਤਾ, ਅਗਰ ਉਹਨਾਂ ਦੀ ਡੈਫੀਨੇਸ਼ਨ ਦੇਖੀਏ ਤਾਂ ਬਹੁਤ ਬਰੋਡ ਹੈ। ਪਤੰਜਲੀ ਯੋਗ ਸੂਤਰ ਦੀ ਆਪਾਂ ਗੱਲ ਕੀਤੀ, ਪਤੰਜਲੀ ਯੋਗ ਸੂਤਰ ਦਾ ਜਿਹੜਾ ਪਹਿਲਾ ਸੂਤਰ ਹੈ ਉਹਦੇ 'ਚ ਆਉਂਦਾ ਅਥ ਯੋਗਾ ਅਨੁਸ਼ਾਸਨਮ। ਉਹਨਾਂ ਨੇ ਯੋਗ ਨੂੰ ਇੱਕ ਅਨੁਸ਼ਾਸਨ ਦੱਸਿਆ ਕਿ ਯੋਗ ਕੀ ਹੈ, ਇੱਕ ਅਨੁਸ਼ਾਸਨ ਹੈ। ਔਰ ਮੇਰੇ ਖਿਆਲ 'ਚ ਅਨੁਸ਼ਾਸਨ ਜਿਸ ਵਿਅਕਤੀ ਦੇ ਵਿੱਚ ਹੈ ਉਹ ਇਨ ਬਿਮਾਰੀਆਂ ਵੀ ਉਹਨੂੰ ਘੱਟ ਹੋਣਗੀਆਂ, ਉਹਦਾ ਲਾਈਫ ਸਟਾਈਲ ਵੀ ਬਾਕੀਆਂ ਨਾਲੋਂ ਜਿਹੜਾ ਹੈ ਵਧੀਆ ਹੋਇਆ, ਯਾਨੀ ਕਿ ਯੋਗ ਨੂੰ ਉਹਨਾਂ ਨੇ ਅਨੁਸ਼ਾਸਨ ਦੇ ਰੂਪ 'ਚ ਦੇਖਿਆ। ਦੂਸਰਾ, ਜੇ ਮੈਂ ਆਵਾਂ, ਭਗਵਦ ਗੀਤਾ ਦੇ ਵਿੱਚ ਜਿਹਾ ਗਿਆ ਹੈ ਯੋਗ ਕਰਮਸ਼ੂ ਕੌਸ਼ਲਮ, ਕਿ ਸਕਿੱਲਫੁੱਲ ਹੋਣਾ, ਆਪਣੇ ਵਰਕ ਦੇ ਵਿੱਚ ਸਕਿੱਲਫੁੱਲ ਹੋਣਾ ਜਿਹੜਾ ਹੈ ਉਹ ਯੋਗ ਹੈ। ਇਹਨਾਂ ਸਾਰੀਆਂ ਚੀਜ਼ਾਂ ਤੁਹਾਡੇ ਕਿਧਰੇ ਨਾ ਕਿਧਰੇ ਸਿਹਤ ਨਾਲ ਹੀ ਸੰਬੰਧ ਰੱਖਦੀਆਂ, ਚਾਹੇ ਉਹ ਫਿਜ਼ੀਕਲ ਹੋਵੇ, ਚਾਹੇ ਉਹ ਮੈਂਟਲੀ ਸਿਹਤ ਹੋਵੇ। ਆਪਾਂ ਤਾਂ ਅਸਲ ਲਈ ਫਿਜ਼ੀਕਲ ਦੀ ਗੱਲ ਕਰੀਏ ਜਾਂ ਮੈਂਟਲੀ ਗੱਲ ਕਰੀਏ, ਇੱਕ ਸਿਹਤ ਜਿਹੜੀ ਯੋਗ ਦੇ ਵਿੱਚ ਗੱਲ ਕੀਤੀ ਗਈ ਹੈ ਉਹ ਹੈ ਸਪਿਰਿਚੁਅਲ ਹੈਲਥ ਹੋਣਾ ਵੀ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਫਿਜ਼ੀਕਲ ਹੈਲਥ ਦੇ ਵਿੱਚ ਤੁਸੀਂ ਆਸਨ ਕਰ ਰਹੇ ਹੋ, ਪ੍ਰਾਣਾਯਾਮ ਕਰ ਰਹੇ ਹੋ, ਜਾਂ ਇਹ ਚੀਜ਼ਾਂ ਜਿਹੜੀਆਂ ਹੈ ਉਹ ਕਰ ਰਹੇ ਹੋ, ਠੀਕ ਹੈ ਜੀ। ਮਾਨਸਿਕ ਤੌਰ 'ਤੇ ਵੀ ਮੈਡੀਟੇਸ਼ਨ ਦੀ ਜਿਹੜੀ ਹੈ ਗੱਲ ਕਰਿਓ, ਲੇਕਿਨ ਇਹਦਾ ਅਲਟਰਨੇਟ ਟਾਰਗੇਟ ਕੀ ਹੈ ਐਂਡ 'ਚ ਜਾ ਕੇ? ਟਾਰਗੇਟ ਤੁਹਾਡਾ ਸਪਿਰਿਚੁਅਲਿਟੀ ਹੈ, ਲੇਕਿਨ ਸਪਿਰਿਚੁਅਲਿਟੀ ਦਾ ਮਤਲਬ ਮੈਂ ਕਿਸੇ ਰਿਲੀਜਨ ਨਾਲ ਨਹੀਂ ਜੋੜਿਆ। ਸੋ ਇਹਦੇ ਵਿੱਚ ਫਰਕ ਹੈ, ਰਿਲੀਜੀਅਸ ਹੋਣਾ ਅਤੇ ਸਪਿਰਿਚੁਅਲ ਹੋਣਾ, ਇਹਨਾਂ ਦੋਨਾਂ ਦੇ ਵਿੱਚ ਫਰਕ ਹੈ। ਸੋ ਮੈਂ ਇਹ ਮੰਨਦਾ ਕਿ ਯੋਗ ਇੱਕ ਐਸੀ ਚੀਜ਼ ਹੈ ਨਾ ਸਿਰਫ ਤੁਹਾਡੇ ਫਿਜ਼ੀਕਲ, ਮੈਂਟਲ, ਸਪਿਰਿਚੁਅਲ, ਬਲਕਿ ਆਲ ਓਵਰ ਡਿਵੈਲਪਮੈਂਟ ਵਾਸਤੇ, ਚਾਹੇ ਉਹ ਕਿਸੇ ਵੀ ਏਜ ਦਾ ਹੈ, ਕਿਸੇ ਚਾਹੇ ਉਹ ਬੱਚਾ ਹੈ, ਚਾਹੇ ਉਹ ਬਜ਼ੁਰਗ ਹੈ, ਕਿਸੇ ਵੀ ਏਜ ਦਾ ਅਗਰ ਹੈਗਾ ਉਹਦੇ ਲਈ ਇਹ ਕਰਨਾ ਜ਼ਰੂਰੀ ਮੈਂ ਸਮਝਦਾ, ਕਿਉਂਕਿ ਇਹ ਇੱਕ ਪੜ੍ਹਨ ਵਾਲਾ ਵਿਸ਼ਾ ਨਹੀਂ ਹੈਗਾ, ਇਹ ਗੁੜਨ ਵਾਲਾ ਵਿਸ਼ਾ ਹੈ ਜਿਹੜਾ ਕਿ ਤੁਹਾਡੇ ਸਿੱਧਾ ਸਿੱਧਾ ਲਾਈਫ ਸਟਾਈਲ ਨਾਲ ਸੰਬੰਧ ਰੱਖਦਾ। ਇਸੇ ਕਰਕੇ ਲੋਕ ਜਦੋਂ ਉਹਨਾਂ ਨੂੰ ਇਹ ਅਹਿਸਾਸ ਹੋਇਆ ਵੀ ਇਹ ਜ਼ਰੂਰੀ ਹੈ ਤਾਂ ਵਾਪਿਸ ਆ ਰਹੇ ਹੈ।
1: ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਿਸੇ ਧਰਮ ਨਾਲ ਲੈਣਾ ਦੇਣਾ ਨਹੀਂ ਹੈ ਯੋਗ ਦਾ, ਅਤੇ ਅਸੀਂ ਮੰਨਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਨਾ ਗਲਤ ਧਾਰਨਾਵਾਂ ਸਮਾਜ ਵਿੱਚ ਜੁੜ ਜਾਂਦੀਆਂ। ਖੈਰ, ਉਹਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ। ਮੁਕੇਸ਼ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਤੌਰ 'ਤੇ ਸਰੀਰਕ ਜਿਹੜੇ ਲਾਭ ਨੇ ਜਾਂ ਮਾਨਸਿਕ ਲਾਭ ਨੇ, ਅਤੇ ਅਕਸਰ ਅਸੀਂ ਲੋਕਾਂ ਨੂੰ ਕਹਿੰਦੇ ਸੁਣੇ ਹਾਂ ਵੀ ਉਹਨਾਂ ਦਾ ਜਿਹੜਾ ਗਠੀਆ ਰੋਗ ਹੈ, ਆਰਥਰਾਈਟਸ ਹੋ ਗਿਆ, ਜਾਂ ਡਾਇਬਟੀਜ਼ ਹੋ ਗਈ ਜਿਸ ਤਰ੍ਹਾਂ ਵਿਪਨ ਜੀ ਨੇ ਵੀ ਕਿਹਾ, ਜਾਂ ਹੋਰ ਕਈ ਬਿਮਾਰੀਆਂ ਨੇ, ਸਾਹ ਨੂੰ ਲੈ ਕੇ ਬਿਮਾਰੀ ਹੈ, ਦਮੇ ਦੀ ਬਿਮਾਰੀ ਹੈ, ਉਹਨਾਂ 'ਚ ਵੀ ਯੋਗ ਬੜਾ ਸਹਾਈ ਸਿੱਧ ਹੁੰਦਾ।
3: ਯਹਾਂ ਪੇ ਔਰ ਇਸ ਤਰ੍ਹਾਂ ਸੇ ਇਸ ਬਾਤ ਕੋ ਰੱਖਣਾ ਚਾਹੂੰਗੀ ਕਿ ਜੈਸੇ ਹਮ ਦੇਖ ਰਹੇ ਹੈ ਕਿ ਹਮਾਰਾ ਸਮਾਜ ਜਾਂ ਕਹੇ ਹਮਾਰਾ ਦੇਸ਼ ਜਾਂ ਵਿਸ਼ਵ ਬਹੁਤ ਤਰੱਕੀ ਕੀ ਓਰ ਗਿਆ ਹੈ, ਮਤਲਬ ਆਜ ਇਨਸਾਨ ਚਾਂਦ ਪੇ ਵੀ ਪਹੁੰਚ ਗਿਆ ਹੈ। ਇੱਕ ਤਰਫ ਤੋਂ ਹਮ ਬਹੁਤ ਤਰੱਕੀ ਕਰ ਰਹੇ ਹੈ, ਲੇਕਿਨ ਅਗਰ ਦੂਸਰੀ ਤਰਫ ਹਮ ਦੇਖੇ ਹੈਲਥ ਕੇ ਪੁਆਇੰਟ ਆਫ ਵਿਊ ਸੇ ਦੇਖੇ ਤੋ ਹਮਾਰੇ ਜੋ ਹੈਲਥ ਹੈ ਵੋ ਦਿਨ ਪੇ ਦਿਨ ਗਿਰਤੀ ਜਾ ਰਹੀ ਹੈ। ਪਹਿਲੇ ਸਮੇਂ ਮੇ ਇਤਨੀ ਬਿਮਾਰੀਆਂ ਹਮੇ ਕਭੀ ਦੇਖਣੇ ਕੋ ਨਹੀਂ ਮਿਲਤੀ ਥੀ। ਅਗਰ ਹਮ ਆਪਣੇ ਬਜ਼ੁਰਗੋਂ ਕੋ ਦੇਖੇ, ਆਪਣੇ ਦਾਦਾ ਹਰ ਕੋ, ਪਰ ਦਾਦਾ ਹਰ ਕੀ ਪੀੜ੍ਹੀ ਕੋ ਦੇਖੇ, ਤੋ ਮੇਰੇ ਖਿਆਲ ਸੇ ਉਸ ਸਮੇਂ ਕਿਸੀ ਕੋ ਕੋਈ ਬੈਕਿਕ ਹੋ ਜਾਂ ਘੁਟਨੇ ਕਾ ਦਰਦ ਹੋ ਜਾਂ ਯੇ ਜੋ ਆਪਨੇ ਕਹਾ ਟੈਨਸ਼ਨ, स्ट्रेस या ऐसी मधुमेह ऐसी कोई बीमारी कभी देखने को नहीं मिलती थी। तो कहते हैं ना, अगर एक तरफ हम ऊपर जा रहे हैं तो दूसरी तरफ हमारा ग्राफ गिर भी रहा है। तो मेरा तो ये विचार है सर कि योग जो है वो करने की चीज़ नहीं, योग एक जीवन शैली है, हमारा लाइफस्टाइल है। योग में ऐसी बहुत सी छोटी छोटी क्रियाएं हैं, जैसे विपिन जी ने बताया, अपना परमिंदर जी ने बताया, कि हम उन्हें करके, चाहे सूक्ष्म व्यायाम है या प्राणायाम है, आसन है, उन्हें करके हम अपने आप को बहुत स्वस्थ रख सकते हैं।
1: विपिन जी, असी अक्सर जो योग की गल करते हैं तो जिस तरह की तुसी पहला भी कहा कि योग कॉन्सनट्रेशन वधाने ध्यान वधाने मदद करता है। एक सवाल मेरे जहन च यह आता है कि पहली गल तो करता किस तरह ध्यान वधाउंदा ते किन्नी देर दिन च योग करन नाल सानूं असर देखण नूं मिलदा, क्योंकि जिहड़ा बंदा अगर अपना पहला कदम पुट रहा है योग दे वल तां शायद उहदे मन विच इह वी सवाल आए कि मैनूं नतीजे चाहीदे ने। तां जिस तरह कि एलोपैथिक दवाई हुंदी है या होर दवाइयां हुंदियां, इंसान नूं हुंदा ना कि मैनूं नतीजा नाल दी नाल दिखे, मैं दो दिन च मैनूं नतीजा दिखे, तां योग दे नतीजे किन्नी देर बाद दिखण लग जांदे ने?
0: बहुत ही अच्छा सवाल है। इहदे विच डिस्कशन दा बहुत अच्छा कंसैप्ट है कि जेकर आपां देखदे हां योग दे नाल जिहड़े रिजल्ट्स लैणे ने उह दो तरहां दे रिजल्ट्स ने, कि तुसीं योग जेकर कर रहे हो सिर्फ और सिर्फ रिजल्ट्स लैण वास्ते कर रहे हो, और सैकेंड चीज़ की है कि तुसीं योग कर रहे हो जिवें कि मुकेश मैम ने कहा कि यह लाइफ दा एक पार्ट बन चुके है, और ये लाइफ है, जीवन जीन दी शक्ति है, कि यह साडा बेस है योग। जेकर तुसी योग नू लाइफ दा पार्ट मनदे हो तो तुहानू रिजल्ट्स दी जरूरत ही नहीं पैंदी, आटोमैटिकली ही तुहाडी लाइफ जिहड़ी है सिक्योर हो जाती है और स्टेबल हो जाती है। बैलेंस करता है योग, की करता है, बैलेंस दा काम करता है। वह हर चीज़ दे विच बैलेंस बनाउंदा, जिवें साडियां दो नाड़ां ने ईड़ा और पिंगला, तो वह बैलेंस दा काम करदियां ने सूक्ष्म नाड़ी दे नाल मिलके, साडी बॉडी दा टैंपरेचर नू कंट्रोल रखदियां ने, हीट और कोल्ड नू कंट्रोल रखदियां ने। दूसरा तुहाडा डिस्कशन दा पॉइंट सीगा कि रिजल्ट्स कदों दिंदा, और सैकेंडली कि इहदे जिहड़ा मैडीटेशन है जां किन्नी देर सानू योग दा अभ्यास करना चाहिए। तो मैडीटेशन दे आपां गल करदे हां तां इहदे विच कंसैप्ट है जिवें कि आयुर्वेद दा कंसैप्ट है पंचकर्मा। पंचकर्मा दे बारे बहुत सारे लोगों नूं पता भी होएगा कि पंचकर्मा दे पंज कर्म ने जिन जो कि शुद्धि क्रिया करते हैं, बॉडी की क्लिनजिंग प्रोसैस करते हैं। इस तरह साढ़े योग के अंदर षट कर्मा का कंसैप्ट है जिदे च छे कर्म ने। छे कर्म की करते हैं, साड़ी बॉडी नूं शुद्धिकरण के काम करन आते हैं, और उन्होंने एक कंसैप्ट है त्राटक क्रिया, बहुत ही स्पिरिचुअल लैवल पर भी उन्होंने यूज़ किया जाता है, और फिजिकल और मैंटल लैवल पर भी इसनों त्राटक क्रिया यूज़ किया जाता है। और त्राटक क्रिया करन दा टेक्नीक है कि देसी घ्यो दे दीवे दी लो दे उपर जिहड़ी लाइट हुंदी है, दीवे दी लाइट है, उस लाइट नू एक तो डेढ़ फीट दे फांसले, जो कि साडा थर्ड आई एरिया है, जिस जगह ते आपां तिलक और बिंदी लगाने हैं, उस जगह दे इक्वल उस फ्लेम नू रख के एक तो डेढ़ फीट दी दूरी दे उपर हनेरा करके उस दे उपर फोकस करना हुंदा है। जो इस तरह का असी फोकस करते हैं, फोकस करन दे नाल साडे माइंड दियां जिहड़ियां अल्फा बीटा रेज ने, जिवें कि तुसीं क्वेश्चन कीता कि यह कंसनट्रेशन पावर चेंज किवें हुंदी है, तां साडी साइंस कहिंदी है कि हर व्यक्ति दे अंदर जिहड़े है विचार जिहड़े है 40 to 60,000 दे आस पास एक दिन दे अंदर विचार आते हैं। तो जिवें जिवें विचार घटते जाते हैं, सबकॉन्शियस माइंड, कॉन्शियस और अनकॉन्शियस माइंड दियां तीन स्टेजां ने। सबकॉन्शियस माइंड दे विच सब तो ज़्यादा विचार चलते हैं, तो उन्हां विचारां दी गिनती नूं जिवें जिवें असीं घट करदे हां थ्रू प्रैक्टिस, प्राणायाम दी प्रैक्टिस दे नाल, जां जिहड़ी पहलां असीं दस्सी है हुणे त्राटक क्रिया, त्राटक क्रिया दे नाल वी साडे विचार जिहड़े ने शांत हुंदे ने, जिहड़े विचारां दी गिनती है ओह घटदी जांदी है। जदों जदों साडे विचारां दी गिनती घटदी जाएगी असीं कॉन्सनट्रेशन दे वल वधदे जावांगे, साडी कॉन्सनट्रेशन आटोमैटिकली इनक्रीज़ हुंदी जाएगी, और जदों कॉन्सनट्रेशन साडी वधदी है तो साडे थॉट्स जिहड़े ने घटदे है, थॉट्स घटनगे, साढ़े मन दे विच लालच घटेगा, सानू किसी दे प्रति बुरियाई घटेगी, और नैगटिविटी वाले थॉट आटोमैटिकली घटते जाते हैं। इस नू जीवन का मुख विशा बनाना चाहिए, और त्राटक किरिया मैं लगता है कि सारे लोगों इनू लाइफ दे विच अडोप्ट करना चाहिए। किसी बिंदु तो भी कर सकते हो, सिंपल टेक्नीक है कि दीवार के उपर एक बिंदु लगा के उसनू फोकस करके भी कर सकते हो, कैंडल दी लाइट दे उपर भी कर सकते हो, दीवे दी लाइट दे उपर भी कर सकते हो, मून दे उपर भी करवाया जाता है, रात नू मून दे उपर या सूरज दी पहली किरण दे उपर भी असी त्राटक किया जा सकता है।
2: बिल्कुल ठीक है विपिन जी ने, इन्हां दी गल नू थोड़ा जा होर मैं मॉडिफाई करा, ਜਿਵੇਂ ਸਵਾਲ ਸੀਗਾ ਵੀ ਇਹ ਕਿਸ ਤਰ੍ਹਾਂ ਹੁੰਦਾ ਅਤੇ ਕਿਵੇਂ ਹੁੰਦਾ, ਇਹੀ ਕੁਐਸਚਨ ਮੇਰੇ ਸਾਹਮਣੇ ਆਇਆ ਸੀ ਜਦੋਂ ਮੈਂ ਕਿਸੇ ਨੂੰ ਪ੍ਰਾਣਾਯਾਮ ਕਰਵਾਉਣ ਲੱਗਿਆ ਸੀ, ਉਹ ਡਾਕਟਰ ਸੀਗੇ ਅਤੇ ਉਹਨਾਂ ਨੇ ਪੁੱਛ ਲਿਆ ਵੀ ਬਰੀਥਿੰਗ ਤਾਂ ਅਸੀਂ ਵੈਸੇ ਵੀ ਲੈਂਦੇ ਰਹਿੰਦੇ ਹਾਂ, ਨਾਓ ਵਟ ਇਜ਼ ਦਾ ਡਿਫਰੈਂਸ ਬਿਟਵੀਨ ਨੋਰਮਲ ਬਰੀਥਿੰਗ ਐਂਡ ਦਾ ਪ੍ਰਾਣਾਯਾਮ? ਤਾਂ ਉਹਦੇ ਵਿੱਚ ਇੱਕ ਚੀਜ਼ ਇਹ ਮੈਂ ਅਨਾਟਮੀਕਲੀ ਥੋੜ੍ਹਾ ਜਿਹਾ ਦੱਸਣਾ ਚਾਹੂੰਗਾ, ਜਦੋਂ ਆਪਾਂ ਨੋਰਮਲ ਬਰੀਥ ਕਰਦੇ ਹਾਂ ਤਾਂ ਉਦੋਂ ਆਪਣਾ ਬ੍ਰੇਨ ਦਾ ਜਿਹੜਾ ਸਭ ਤੋਂ ਨੀਚੇ ਵਾਲਾ ਸਟੈਮ ਹੁੰਦੀ ਹੈ ਜਿਹਨੂੰ ਮੈਡੂਲਾ ਓਬਲਾਗੇਟਾ ਕਹਿੰਦੇ ਆ, ਉਹ ਪਾਰਟ ਐਕਟਿਵ ਹੁੰਦਾ ਜਿਹੜਾ ਕਿ ਇਨਵੋਲੰਟਰੀ ਜਿਹੜੀ ਹੈਗੀ ਆ ਪ੍ਰੋਸੈਸ ਉਸ ਦੇ ਨਾਲ ਚੱਲਦਾ। ਲੇਕਿਨ ਜਦੋਂ ਅਸੀਂ ਪ੍ਰਾਣਾਯਾਮ ਕਰਨ ਲੱਗ ਜਾਂਦੇ ਹਾਂ, ਪ੍ਰਾਣਾਯਾਮ ਦੇ ਵਿੱਚ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਸਾਹ ਨੂੰ ਜਿੰਨਾ ਮਰਜ਼ੀ ਲੰਬਾ ਕਰ ਲਈਏ ਛੋਟਾ ਕਰ ਲਈਏ, ਉਹ ਆਪਣੇ 'ਤੇ ਡਿਪੈਂਡ ਆਉਂਦਾ। ਤਾਂ ਉਹ ਬਿਲਕੁਲ ਜਿਹੜਾ ਆਪਣਾ ਨਰਵਸ ਸਿਸਟਮ ਹੈ ਮੈਡੂਲਾ ਓਬਲਾਗੇਟਾ ਤੋਂ ਚੇਂਜ ਹੋ ਕੇ ਕੋਰਟੈਕਸ ਵਾਲਾ ਆ ਜਾਂਦਾ, ਜਿਹੜਾ ਕਿ ਵੋਲੰਟਰੀ ਪ੍ਰੋਸੈਸ ਦੇ ਵਿੱਚ ਆ ਜਾਂਦਾ ਅਤੇ ਵੋਲੰਟਰੀ ਕਿਰਿਆਵਾਂ ਨੂੰ ਜਿਹੜਾ ਹੈ ਉਹ ਕੰਟਰੋਲ ਕਰਦਾ। ਯਾਨੀ ਕਿ ਜਿਵੇਂ ਇਹਨਾਂ ਨੇ ਥੀਟਾ ਵੇਵਸ ਦੀ ਗੱਲ ਕੀਤੀ, ਜਦੋਂ ਉਹ ਵੋਲੰਟਰੀ ਕੋਰਟੈਕਸ ਦੇ ਵਿੱਚ ਆ ਜਾਂਦਾ ਅਤੇ ਆਪਾਂ ਕੰਸਨਟ੍ਰੇਸ਼ਨ ਜਿਹੜੀ ਹੈ ਕਰਦੇ ਹਾਂ, ਇਹਦਾ ਰਿਜ਼ਲਟ ਤੁਸੀਂ ਰਿਜ਼ਲਟ ਦੇ ਵੀ ਮੈਂ ਹੁਣ ਆ ਜਾਂਦਾ। ਅਤੇ ਮੈਂ ਕਿਸੇ ਨੂੰ ਇਹ ਕਰਵਾਇਆ ਸੀ, ਉਹਨੂੰ ਇਨਸੋਮੇਨੀਆ ਦੀ ਪ੍ਰੋਬਲਮ ਸੀਗੀ, ਇਨਸੋਮੇਨੀਆ ਦੀ ਪ੍ਰੋਬਲਮ ਸੀਗੀ, ਇਨਸੋਮੇਨੀਆ ਦੇ ਵਿੱਚ ਕੀ ਸੀ, ਉਹਦੀ ਅੱਖ ਲੱਗਦੀ ਸੀ ਥੋੜ੍ਹੇ ਟਾਈਮ ਬਾਅਦ ਖੁੱਲ੍ਹ ਜਾਂਦੀ ਸੀ। ਉਸਨੂੰ ਵੈਰੀ ਫਸਟ ਡੇ ਉਹਨੇ ਕਿਹਾ, ਉਹਨੇ ਮੈਨੂੰ ਮੋਰਨਿੰਗ 'ਚ ਫੋਨ ਆਇਆ ਵੀ ਸਰ ਅੱਜ ਮੈਂ ਫਸਟ ਟਾਈਮ ਜਿਹੜੀ ਹੈ ਉਹ 6 ਵਜੇ ਤੱਕ ਸੁੱਤੀ। ਕੁਝ ਕੁਝ ਕੇਸਿਸ ਦੇ ਵਿੱਚ ਇੱਕ ਦਿਨ ਦੇ ਵਿੱਚ ਵੀ ਆਪਾਂ ਨੂੰ ਰਿਜ਼ਲਟ ਜਿਹੜਾ ਹੈ ਉਹ ਦੇਖਣ ਨੂੰ ਇਹਦੇ ਵਿੱਚ ਮਿਲ ਜਾਂਦਾ ਹੈ। ਐਨਾਟਮੀਕਲੀ ਇਹ ਹਿੱਸਾ ਹੈਗਾ।
3: ਮੈਂ ਵਿਪਿਨ ਜੀ ਔਰ ਪਰਮਿੰਦਰ ਜੀ ਦੋਨੋਂ ਕੀ ਬਾਤ ਸੇ ਬਹੁਤ ਸਹਿਮਤ ਹੂੰ। ਇਸਕੋ ਇੱਕ ਬਹੁਤ ਹੀ ਆਮ ਭਾਸ਼ਾ ਮੈਂ ਕਹਿਣਾ ਚਾਹੁੰਦਾ ਸਰ ਕਿ ਹਮਾਰੇ ਸਮਾਜ ਮੈਂ ਅਭੀ ਤੱਕ ਬਹੁਤ ਸੇ ਲੋਕੋਂ ਕੋ ਪ੍ਰੋਪਰ ਬਰੀਦਿੰਗ ਕਾ ਹੀ ਨਹੀਂ ਪਤਾ ਹੋਤਾ। ਉਹ ਜਲਦਬਾਜ਼ੀ ਮੈਂ ਸਿਰਫ ਨੋਰਮਲ ਸੀ ਸਾਂਸ ਲੇਤੇ ਰਹਿਤੇ, ਉਸਸੇ ਕਿਆ ਹੈ ਕਿ ਹਮਾਰੇ ਜੋ ਲੰਗਸ ਹੈ ਨਾ ਵੋ ਵੀ ਪ੍ਰੋਪਰ ਪੂਰੀ ਸਾਂਸ ਲੈ ਹੀ ਨਹੀਂ ਪਾਤੇ ਹੈ, ਤੋ ਉਸਕੀ ਵਜ੍ਹਾ ਸੇ ਹਮਾਰੇ ਲੰਗਸ ਮੈਂ ਬਹੁਤ ਮੈਕਸੀਮਮ ਬਲੋਕੇਜ ਵੀ ਰਹਿਤੀ ਹੈ। ਤੋ ਸਾਂਸ ਲੈਨੇ ਕੀ ਵੀ ਬਹੁਤ ਟੈਕਨੀਕਸ ਹੈ, ਜੈਸੇ ਵਿਪਿਨ ਜੀ ਨੇ ਕਿਹਾ ਕਿ ਤ੍ਰਾਟਕ, ਤ੍ਰਾਟਕ ਕੇ ਸਾਥ ਸਾਥ ਅਗਰ ਹਮ ਕੇਵਲ ਸਾਂਸੋਂ ਪਰ ਹੀ ਫੋਕਸ ਕਰੇ, ਜੈਸੇ ਥੋਰੈਸਿਕ ਬਰੀਦਿੰਗ ਹੈ ਜਾਂ ਐਬਡੋਮੀਨਲ ਬਰੀਦਿੰਗ ਹੈ, ਕੋਈ ਸੀ ਵੀ ਸਾਂਸੋਂ ਪਰ ਹੀ ਫੋਕਸ ਕਰੇ, ਉਸਸੇ ਵੀ ਹਮ ਬਹੁਤ ਜਲਦੀ ਰਿਜ਼ਲਟਸ ਲੈ ਸਕਤੇ ਹੈ। ਅੱਛਾ, ਜਹਾਂ ਤੱਕ ਬਾਤ ਆਤੀ ਹੈ ਸ਼ਾਰੀਰਿਕ ਸਵਸਥਤਾ ਕੀ, ਫਿਜ਼ੀਕਲ ਫਿਟਨੈਸ, ਉਹ ਤੋਂ ਸਰ ਹਮ ਦੇਖਤੇ ਹੈ ਕਿ ਰਨਿੰਗ ਵੀ ਕਰ ਲੈਤੇ ਹੈ, ਜਿਮ ਵੀ ਕਰ ਲੈਤੇ ਹੈ, ਜੋਗਿੰਗ ਵੀ ਕਰ ਲੈਤੇ ਹੈ, ਲੇਕਿਨ ਜਹਾਂ ਪਰ ਬਾਤ ਆ ਜਾਤੀ ਹੈ ਨਾ ਆਪਕੇ ਮੈਂਟਲ ਫਿਟਨੈਸ ਕੀ, ਵਹਾਂ ਕੇ ਲੀਏ ਲੋਕ ਅਬ ਵਾਪਸ ਯੋਗ ਕੀ ਤਰਫ ਹੀ ਜਾ ਰਹੇ ਹੈ, ਕਿਉਂਕਿ ਇਹ ਰਿਸਰਚ ਸਾਹਮਣੇ ਆ ਚੁੱਕੀ ਹੈ ਕਿ ਅਗਰ ਆਪਕੋ ਮਾਨਸਿਕ ਸਵਾਸਥ ਚਾਹੀਏ, ਆਪਕੋ ਡਿਪਰੈਸ਼ਨ ਸੇ ਛੁਟਕਾਰਾ ਚਾਹੀਏ, ਫਰਸਟ੍ਰੇਸ਼ਨ ਸੇ ਚਾਹੀਏ, ਤੋ ਆਪਕੋ ਯੋਗ ਕੀ ਤਰਫ ਹੀ ਆਨਾ ਪੜੇਗਾ, ਸਪੈਸ਼ਲੀ ਆਪਕੇ ਪ੍ਰਾਣਾਯਾਮ, ਆਪਕਾ ਤ੍ਰਾਟਕ, ਆਪਕੇ ਬਰੀਦਿੰਗ ਔਰ ਐਕਸਰਸਾਈਜ਼ਸ ਜਾਂ ਜੋ ਔਰ ਵੀ ਕੋਈ ਛੋਟੀ ਮੋਟੀ ਕਿਰਿਆਏ ਹੈ।
1: ਜੀ ਬਿਲਕੁਲ, ਅਤੇ ਅਸੀਂ ਗੱਲਬਾਤ ਦੇ ਸ਼ੁਰੂਆਤ 'ਚ ਜਿਸ ਤਰ੍ਹਾਂ ਜ਼ਿਕਰ ਕੀਤਾ ਸੀਗਾ ਕਿ ਕਿਸੇ ਵੀ ਚੀਜ਼ ਦੇ ਨਾਲ ਬਹੁਤ ਸਾਰੀ ਗਲਤ ਧਾਰਨਾਵਾਂ ਜੁੜ ਜਾਂਦੀਆਂ, ਜਿਸ ਤਰ੍ਹਾਂ ਯੋਗ ਦੇ ਨਾਲ ਜੁੜੀ ਹੋਈ ਹੈ ਕਿ ਸ਼ਾਇਦ ਇਸ ਦਾ ਸੰਬੰਧ ਕਿਸੇ ਖਾਸ ਧਰਮ, ਕਿਸੇ ਖਾਸ ਵਿਚਾਰਧਾਰਾ ਦੇ ਨਾਲ ਹੈ। ਅਤੇ ਤੁਹਾਡੇ ਆਪਣੇ ਐਕਸਪੀਰੀਅੰਸ ਦੇ ਵਿੱਚ, ਤਜਰਬੇ ਦੇ ਵਿੱਚ ਤੁਸੀਂ ਐਸੀਆਂ ਕਈ ਗਲਤ ਧਾਰਨਾਵਾਂ ਦਾ ਐਕਸਪੀਰੀਅੰਸ ਹੋਇਆ ਹੋਣਾ, ਤੁਹਾਨੂੰ ਵੀ ਤੁਹਾਡੇ ਸਾਹਮਣੇ ਆਈਆਂ ਹੋਣੀਆਂ, ਜਿਸ ਤਰ੍ਹਾਂ ਕਿ ਮਿਸਾਲ ਦੇ ਤੌਰ 'ਤੇ ਕਈ ਪੁੱਛਦੇ ਹੋਣੇ ਵੀ ਇਹ ਸਾਰੇ ਕਰ ਸਕਦੇ ਹੈ ਕਿ ਨਹੀਂ ਕਰ ਸਕਦੇ, ਹਰ ਉਮਰ ਦਾ ਹਰ ਵਰਗ ਦਾ ਇਨਸਾਨ ਕਰ ਸਕਦਾ ਕਿ ਨਹੀਂ ਕਰ ਸਕਦਾ, ਯੋਗ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ। ਅਗਰ ਕੁਝ ਇੱਕ ਦੋ ਗਲਤ ਧਾਰਨਾਵਾਂ ਤੁਸੀਂ ਸਾਡੇ ਰੇਡੀਓ ਦੇ ਮਾਧਿਅਮ ਦੇ ਰਾਹੀਂ ਸਾਡੇ ਸਰੋਤਿਆਂ ਤੱਕ ਪਹੁੰਚਾਉਣਾ ਚਾਹੋ ਅਤੇ ਉਹਨਾਂ ਨੂੰ ਖਤਮ ਕਰਨਾ ਚਾਹੋ, ਤੋੜਨਾ ਚਾਹੋ ਗਲਤ ਧਾਰਨਾਵਾਂ ਨੂੰ, ਤਾਂ ਇੱਕ ਜਾਂ ਦੋ ਧਾਰਨਾਵਾਂ ਕਿਹੜੀਆਂ ਹੋਣਗੀਆਂ ਸੰਖੇਪ 'ਚ?
2: ਜਿਹੜੀ ਮੁੱਖ ਜਿਹੜੀਆਂ ਮੈਂ ਫੇਸ ਕੀਤੀਆਂ, ਇੱਕ ਜਿਹੜਾ ਹੈ ਉਹਨੂੰ ਕਿਸੇ ਇੱਕ ਸਪੈਸੀਫਿਕ ਰਿਲੀਜਨ ਦੇ ਨਾਲ ਜੋੜ ਦਿੱਤਾ ਜਾਂਦਾ ਵੀ ਸ਼ਾਇਦ ਇਹ ਉਸਦਾ ਪ੍ਰਚਾਰ ਹੋ ਰਿਹਾ। ਬਟ ਮੈਂ ਇਹ ਕਹੂੰਗਾ ਕਿ ਦੂਜਾ ਦੌਰ ਕੁਐਸਚਨ ਸੀ ਵੀ ਇਹ ਕਿਹਨਾਂ ਨੂੰ ਕਰਨਾ ਚਾਹੀਦਾ, ਜਿਹੜਾ ਵਿਅਕਤੀ ਆਪਣੇ ਆਪ ਨੂੰ ਸਵਸਥ ਰੱਖਣਾ ਚਾਹੁੰਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੈ, ਇਨਸਾਨ ਤਾਂ ਇਨਸਾਨ ਹੈ। ਪ੍ਰਾਣਾਯਾਮ ਦੀ ਗੱਲ ਕੀਤੀ, ਪ੍ਰਾਣਾਯਾਮ ਸ਼ਬਦ ਕਿੱਥੋਂ ਆਇਆ? ਪ੍ਰਾਣੀ ਤੋਂ, ਕਿ ਅਸੀਂ ਪ੍ਰਾਣੀ ਹਾਂ ਤਾਂ ਪ੍ਰਾਣ ਲੈਂਦੇ ਹਾਂ, ਇਸ ਕਰਕੇ ਅਸੀਂ ਪ੍ਰਾਣੀ ਹਾਂ। ਸੋ ਇਸ 'ਚ ਮੇਰੇ ਖਿਆਲ 'ਚ ਇਹ ਡੈਫੀਨੇਸ਼ਨ 'ਚ ਸਾਰਾ ਕੁਝ ਹੀ ਕਲੀਅਰ ਹੋ ਜਾਂਦਾ ਕਿ ਜਿਹੜਾ ਵਿਅਕਤੀ ਸਾਹ ਲੈ ਰਿਹਾ ਪ੍ਰਾਣੀ ਹੈ, ਯੋਗ ਉਹਦੇ ਲਈ ਉਹਦੇ ਲਈ ਜ਼ਰੂਰੀ ਹੈ, ਉਹਨੂੰ ਆਪਣੀ ਲਾਈਫ ਸਟਾਈਲ ਦੇ ਵਿੱਚ ਸੁਧਾਰ ਲਈ ਜਿਹੜਾ ਹੈ ਉਹ ਕਰਨਾ ਚਾਹੀਦਾ। ਇੱਕ ਦੂਜਾ ਸ਼ਬਦ ਯੋਗ ਦੇ ਵਿੱਚ ਆਮ ਤੌਰ 'ਤੇ ਵਰਤ ਕੀਤਾ ਜਾਂਦਾ ਹੈ, ਐਕਚੁਅਲ ਦੇ ਵਿੱਚ ਉਹ ਅਨਾਹਦ ਧੁਨੀ ਹੈ ਜਿਹਨੂੰ ਕਿਸੇ ਇੱਕ ਸਾਊਂਡ ਨੂੰ ਕਿਸੇ ਇੱਕ ਸ਼ਬਦ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਵੀ ਇਹ ਸ਼ਾਇਦ ਇਸ ਰਿਲੀਜਨ ਨਾਲ ਸੰਬੰਧ ਹੈ। ਲੇਕਿਨ ਮੈਂ ਇਹ ਦੱਸਦਾ ਕਿ ਉਹ ਪ੍ਰੋਪਰ ਉਸ ਰਿਲੀਜਨ ਦਾ ਸ਼ਬਦ ਨਹੀਂ, ਇਹ ਇੱਕ ਅਨਾਹਦ ਧੁਨੀ ਹੈ ਜਿਹੜੀ ਬ੍ਰਹਿਮੰਡ ਧੁਨੀ ਹੈ, ਉਸ ਦੇ ਨਾਲ ਜਿਹੜਾ ਹੈ ਇਹ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਇਹ ਹੈਗਾ ਹਜੇ ਵੀ ਸ਼ਾਇਦ ਉਹਦੇ ਕਰਕੇ ਇਹ ਲੋਕ ਥੋੜ੍ਹਾ ਜਿਹਾ ਪਿੱਛੇ ਹਟ ਜਾਂਦੇ ਹੈ।
3: ਸਪਿਰਿਚੁਅਲਿਟੀ ਕੇ ਸਾਥ ਸਰ ਮੈਂ ਯਹਾਂ ਪੇ ਇੱਕ ਔਰ ਵੀ ਚੀਜ਼ ਕਰਨਾ ਚਾਹੂੰਗੀ। ਪਹਿਲੇ ਹੋਤਾ ਥਾ ਕਿ ਯੋਗ ਜ਼ਿਆਦਾਤਰ ਬਜ਼ੁਰਗ ਲੋਕ ਜਾਂ ਬੜੇ ਲੋਕ ਕਰਤੇ ਥੇ, ਪਰੰਤੂ ਅਬ ਐਸਾ ਨਹੀਂ ਹੈ, ਵਕਤ ਕੇ ਸਾਥ ਬੱਚੇ, ਬੜੇ, ਲੇਡੀਜ਼, ਜੈਂਟਸ ਸਭੀ ਲੋਕ ਕਰਤੇ ਹੈ। ਤੋ ਮੈਂ ਬੀਂਗ ਅ ਫੀਮੇਲ, ਮੈਂ ਇੱਕ ਬਾਤ ਯਹਾਂ ਪੇ ਆਪਣਾ ਪਕਸ਼ ਜ਼ਰੂਰ ਰੱਖਣਾ ਚਾਹੂੰਗੀ कि फीमेल्स ऐसी हैं जो घर के साथ साथ आजकल समाज का भी जो बोझ है, कार्यस्थल का जो वर्किंग प्लेसेस का बोझ है, वो भी अपने कंधों पर लेकर चल रही हैं। प्रकृति का नियम है कि हमारे हॉर्मोन्स चेंज होते हैं, हमें मेंसेस की प्रॉब्लम होती है, प्रेगनेंसी आती है हमारे जीवन में, लैक्टेटिंग फेस आता है, तो उस समय में भी योग जो है वो बहुत अहम भूमिका निभाता है। क्योंकि एक स्त्री है जो अगर वो खुद स्वस्थ है तो वो अपने परिवार को स्वस्थ रखेगी, परिवार स्वस्थ है तो समाज हमारा अपने आप स्वस्थ रहेगा, तो ये एक चेन जुड़ी हुई है। तो मेरे हिसाब से, क्योंकि एक स्त्री होने के नाते, मैं तो यही कहूँगी कि हर वर्ग के साथ साथ स्त्रियों के लिए, फीमेल्स के लिए योग बहुत ज़रूरी है आज के समय में।
1: जी बिल्कुल, तो गलबात के अखीरले हिस्से दे विच मैं एक छोटा जा सवाल होर पूछना चाहूँगा, क्योंकि परविंदर जी ने डिस्कशन की शुरुआत एक गल जाहिर की सी कि जो उन्होंने अपने परिवार च दसिया कि वो योग करना चाहते हैं तो उन्होंने कोई बहुत हल्लाशेरी या भरवा हुंगारा नहीं मिलिया, तो उन्होंने कहा कि समाज मैनू किसी खास नाम के नाल बुला लगे। पर मैं लगता कि हुण समा आ गया कि असी योग नू एज अ करियर ऑप्शन भी देखिए, तो अगर कोई नौजवान बच्चा या जिहड़ा अर्ली करियर जिहड़ा अपना शुरू कर रहा है वो इस प्रोग्राम नू सुन रहा है तो योग नू एज अ करियर ऑप्शन किस तरह लिता जा सकता है?
2: बहुत वधिया क्वेश्चन जी, क्योंकि अजकल नौजवान भी देखते हैं कि थां थां ते योग हो रहा है, तो अगर योग दे विच करियर जिहड़े नौजवान अजकल दे बनाना चाहते हैं तो वह की कर सकते हैं, ग्रेजुएशन तो बाद जिहड़ा है डिप्लोमा आता है योग का वह कर सकते हैं, मास्टर्स भी इस दे विच कीती जा सकती है, डिप्लोमा करके जिहड़ा है एज अ योग इंस्ट्रक्टर जिहड़े हैं वह स्कूल्स दे विच, हॉस्पिटल्स दे विच ते कॉलेज दे विच जिहड़ी है वह सेवा निभा सकते हैं।
0: योग नू योगासन दे तौर ते देखिए कि एक स्पोर्ट्स दे तौर ते देखिए, एक कोच बनया जा सकता है। दूसरे साडे कोर्सिज हुंदे ने जिहड़े कि डिप्लोमा यूनीवर्सिटियां दे विच डिफरेंट डिफरेंट यूनीवर्सिटियां दे विच करवाए जांदे ने, तो डिफरेंट डिफरेंट यूनीवर्सिटियां च जिहड़े कोर्स करवाए जांदे ने वो एजुकेशन दे परपस नाल है। योगा इंस्ट्रक्टर बनन दे लई तुहानू यूनीवर्सिटी दे विचों एक साल का डिप्लोमा कोर्स चाहिए है। यूनीवर्सिटी दे विचों एक साल का डिप्लोमा कोर्स करन तो बाद बहुत सारिया यूनीवर्सिटियां MSc योगा आसन भी करवांदियां ने, MSc योग दे विच करके तुसी मास्टर लैवल की डिग्री प्रदान करते हो और MSc तो बाद PhD लैवल तक के कोर्सिज जिहड़े ने करवाए जांदे ने। और तुहानू दसना चाहांगा कि UGC नैट भी योगा दे विच हुंदा है और UGC नैट करन तो बाद यूनीवर्सिटी दे विच असिस्टेंट प्रोफेसर प्रोफेसर दी पोस्टां नू अपनी कैरियर दे विच अडोप्ट कीता जा सकता है, डॉक्टरेट दी डिग्री प्राप्त की जा सकती है योग दे विच। और इस तों इलावा होर बहुत सारे कोर्सिज ने जो जिवें कि नेचुरोपैथी दे नाल मिल के योग दे नाल कोर्स करवाए जाते हैं, आयुर्वेद दे नाल योगा दा संबंध मिला के बहुत सारिया यूनीवर्सिटियां कोर्सिज करवांदियां ने, शॉर्ट कोर्सिज भी बहुत सारा जगह ते करवाए जाते हैं।
3: योग के एक्चुअली कई एस्पेक्ट्स हैं, आप चाहें तो टीचिंग में जा सकते हैं, आप चाहें कोचिंग कीजिए, रिहेबिलेशन सेंटर्स हैं वहाँ पर जा सकते हैं, आप अध्यात्म के रूप में तो ले ही रहे हैं स्पिरिचुअल में, तो इस तरह से योग के थेरेपी में जा सकते हैं या अपना कोई प्राइवेट सेंटर खोल सकते हैं, आजकल तो योग की बहुत डिमांड है। मैं अंत में एक बात जरूर अपने श्रोताओं से कहना चाहूँगी कि योग जो है वो प्रैक्टिकल सब्जेक्ट है, तो मेरी तो बस एक थोड़ी सी यहाँ एक राय होगी कि कभी भी गूगल पढ़ के फ़ोन देख कर के योग का अभ्यास ना करें तो ज़्यादा है, बेटर होगा कि आप किसी टीचर से, किसी इंस्ट्रक्टर के अगर गाइडेंस में करें तो उससे आप ज़्यादा लाभ ले सकते हैं।
1: जी बिल्कुल, योग इन्ना विशाल फील्ड है, गलबात करन लई इन्ना कुछ है कि सानू लगता कि अद्धे घंटे के प्रोग्राम दे विच उस सारे योग नू इन्ने एंशियंट नॉलेज नू इकट्ठा करके स्रोतियां तक पहुँचाना संभव नहीं है, पर असी फिर भी एक कोशिश की माहिरां नाल गल करके अज साडे प्रोग्राम च रूबरू होए माहिर परविंदर सिंह जी, मुकेश चौधरी जी, विपिनदीप थापर जी, तुसी साडे नाल जुड़े योग बारे ये जानकारियां सांझी कीतियां, तुहाडा बहुत बहुत धन्नवाद। तो सुन रहे सी विचार चर्चा का प्रोग्राम मंथन का विशेष एपीसोड, उम्मीद करते हैं थोड़ा प्रोग्राम पसंद आया होगा। विचार चर्चा का प्रोग्राम मंथन का नवा एपीसोड लेके जल्द हाजिर होवांगे, तां तक लई रिपुदमन सिंह दियो इजाजत।
4: FM बैंड 100.2 मेगाहर्ट्ज़ से लाइव स्ट्रीमिंग जरिए न्यूज ऑन AIR ऐप से असी आकाशवाणी के पटियाला केंद्र तो बोल रहे हैं। समा मिला लो, इस समय रात के ठीक पौने 9 हो रहे हैं, तो हुण तुसी सुनोगे समाचार संध्या तहत हिंदी विच समाचार साडे दिल्ली केंद्र तो 9 बजे विविध भारती प्रोग्राम।
5: आकाशवाणी से समाचार संध्या के साथ। मुख्य समाचार।

ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਆਉਂਦੀ ਸ਼੍ਰੀ ਅਮਰਨਾਥ ਜੀ ਯਾਤਰਾ 2026 ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਜੰਮੂ ਦੇ ਅਮਰਨਾਥ ਬੇਸ ਕੈਂਪ ਵਿੱਚ ਵਿਖੇ ਇੱਕ ਵਿਆਪਕ ਮੌਕ ਡਰਿੱਲ ਕੀਤੀ। ਇਸ ਸਾਲ 22 ਜੂਨ 2026 ਤੱਕ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਜੰਮੂ ਕਸ਼ਮੀਰ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਵਿੱਚ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਮਾਲੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਕਮ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ ਅਮਿਟੀ ਯੂਨੀਵਰਸਿਟੀ ਵਿਖੇ NRI ਮਿਲਣੀ 2026 ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ ਵਿੱਚ ਊਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿੱਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ। ਵਿਭਾਗ ਵੱਲੋਂ ਕੰਮ ਛੇਤੀ ਪੂਰਾ ਹੋਣ ਦੀ ਉਮੀਦ।

ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਵੀ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 10:03 ਹੋ ਚੁੱਕੇ ਨੇ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੰਜਾਬੀ ਗੀਤਾਂ ਦੇ ਫਰਮਾਇਸ਼ੀ ਪ੍ਰੋਗਰਾਮ ਨਾਲ ਸਜੇ ਇਸ ਪੰਜਾਬੀ ਗੀਤਾਂ ਨਾਲ ਸਜੇ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਸਾਰੇ ਸਰੋਤਿਆਂ ਦਾ ਸਭ ਧੰਨਵਾਦ ਸਵਾਗਤ ਹੈ ਅਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਤੁਸੀਂ ਸੁਣ ਰਹੇ ਸੀ ਗੀਤ ਕੁਲਵਿੰਦਰ ਢਿੱਲੋਂ ਦੀ ਆਵਾਜ਼ 'ਚ। ਆਓ ਹੁਣ ਅਸੀਂ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ, ਸਾਨੂੰ ਮੈਸੇਜ ਭੇਜੇ ਹਨ ਜਿਨ੍ਹਾਂ ਸਾਡੇ ਸਰੋਤਿਆਂ ਨੇ। ਤੁਸੀਂ ਵੀ ਆਪਣਾ ਮੈਸੇਜ ਆਪਣੀ ਫਰਮਾਇਸ਼ ਵਟਸਐਪ ਮੈਸੇਜ ਦੇ ਰੂਪ ਵਿੱਚ ਸਾਨੂੰ ਸਾਡੇ ਫੋਨ ਨੰਬਰ 94650-0268 ਇਸ ਨੰਬਰ 'ਤੇ ਸਾਨੂੰ ਵਟਸਐਪ ਰਾਹੀਂ ਆਪਣਾ ਸੰਦੇਸ਼ ਭੇਜ ਸਕਦੇ ਹੋ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਾਨੂੰ ਮੈਸੇਜ ਭੇਜੇ ਹਨ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ, ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ। ਫਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ, ਲਾਡੀ, ਵਿਸ਼ਾਲ, ਸ਼ਾਲਨੀ, ਟਿਵਾਂਸ਼ੀ। ਪਿੰਡ ਬਠਿੰਡਾ ਪਾਟਨ ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜੋਤੀ, ਪ੍ਰਹਿਲਾਦ, ਰਾਜਿੰਦਰ ਅਤੇ ਨਿਧੀ ਨਿਖਿਲ ਵਰਮਾ। ਸਰਹੰਦੀ ਜਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸੱਜਣੀ। ਨਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ ਰੋਇਲਾ, ਕਿਰਨ, ਸੀਮੂ ਅਤੇ ਰੋਇਲਾ ਫੈਮਲੀ। ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਬਲਵਿੰਦਰ ਸਰਾਂ, ਗੁਣਤਾਸ, ਰਮਨਦੀਪ, ਮਨਿੰਦਰ ਸਰਾਂ। ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਚੇਤਨਿਆ ਮਸਕੀਨ, ਆਸ਼ੀਸ਼ ਰਾਜਾ। ਪੂਰਨਾ ਜੰਕਸ਼ਨ ਮਸਤਾਨਾਪੁਰ ਤੋਂ ਅਨੰਤਾ ਭਗਤ, ਅਰੁਣਾ, ਚੇਤਨ, ਸੁਲੋਚਨਾ ਭਗਤ। MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ, ਲਵਿਆ, ਆਰਵ, ਮੇਗਾ, ਆਸ਼ੀਸ਼ ਅਤੇ ਅਨੁਜ ਛੋਟੂ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ, ਭੂਮਿਕਾ। ਮੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, VP ਰੰਜੂ, ਅਸ਼ੋਕਪੁਰੀ, ਸੁਸ਼ੀਲ, BK, ਕੈਲਾਸ਼, ਨੀਲਮ, ਰਾਮਾ, ਪਾਲੀ, ਸੁਨੀਲ ਪਾਠਕ ਅਤੇ VK ਪੁਰੀ ਅਤੇ ਵਿਨੋਦਪੁਰੀ। ਸ਼ਾਹਦਰਾ ਦਿੱਲੀ ਤੋਂ ਮੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ, ਰਿਦਾਨ ਖੁਰਾਨਾ। ਜੈਨ ਮੰਦਿਰ ਵਾਲੀ ਗਲੀ ਕੁਰਾਵਲੀ ਤੋਂ ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੌਰੀਨ, ਆਸਨਾ, ਮੁਹੰਮਦ ਕੈਫ ਅੰਸਾਰੀ। ਨਵੀਂ ਬਸਤੀ ਗੰਜ ਡੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜਮਾ ਬੇਗਮ, ਮੁਹੰਮਦ ਤੋਸੀਫ, ਮੁਹੰਮਦ ਤੈਮੂਰ ਅਤੇ ਮੁਹੰਮਦ ਕਲੀਮ ਅੰਸਾਰੀ। ਪਿੰਡ ਜੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ, ਮਯੰਕ ਭਾਟੀਆ। ਪਿੰਡ ਕੁਮਾਰ ਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਅਕਸਰ, ਨਾਜ਼ੀਆ, ਇਬਰਾਹਿਮ, ਸਰਦਾਮ ਅਤੇ ਅਦੀਬ। ਸੈਕਟਰ 8 ਕੁਰਸ਼ੇਤਰ ਤੋਂ ਦੀਪਕ ਸੈਣੀ, ਪਰਮੀਲਾ ਅਤੇ ਅਨੁਸ਼੍ਰੀ ਸੈਣੀ। ਮਹਾਦੇਵ ਪਾਰਾ ਤੋਂ ਸਮੀਰਾ, ਸਿਮਰਨ ਅਤੇ ਯੋਗੇਸ਼ ਕੁਮਾਰ ਰਜਵਾੜੇ। ਕਨੇਰਾ ਮੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਦਸ਼ਮੇਸ਼ ਨਗਰ ਸੁਨਾਮ ਤੋਂ ਅਨਿਲ ਭਾਰਦਵਾਜ, ਇੰਦੂ ਭਾਰਦਵਾਜ। ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ

ਮੁਕਤ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ, ਮਾਸਟਰ ਡੈਵਿਸ। ਬਿਹਾਰ ਰੇਡੀਓ ਲਿਸਨਰ ਕਲੱਬ ਤੋਂ ਸੁਧਾ ਸ਼ਰਮਾ, ਕਾਜਲ ਸ਼ਰਮਾ, ਮੀਰਾ ਅਤੇ ਅਨਾਮਿਕਾ ਸ਼ਰਮਾ। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨਦਾਸ, ਆਸ਼ਾ ਦੇਵੀ, ਰਾਘਵ ਕੁਮਾਰ, ਭਾਨੂਪ੍ਰਿਆ ਅਤੇ ਕੀਰਤੀ ਭਾਰਤੀ। ਬੁੱਧਨਗਰ ਲੋਨੀ ਤੋਂ ਨਸੀਮੁੱਲਾ, ਗਨੌਰੀ, ਪ੍ਰਕਾਸ਼ਵੀਰ, ਰਾਜਪੂਤ। ਡੋਂਡੀ ਲਹਾਰਾ ਬਾਲੋਦ ਤੋਂ ਕਮਲੇਸ਼ ਜੈਪੁਰੀਆ। ਸ਼ਨੀ ਚੌਂਕ ਖੰਡਵਾ ਤੋਂ ਪਿੰਕੀ, ਮਿੰਕੀ, ਸਿੰਕੀ ਅਤੇ ਰਿੰਕੀ। ਗੁਮਲਾ ਝਾਰਖੰਡ ਤੋਂ SM ਜਾਵੇਦ ਅਤੇ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਸੋਨੂ ਅਤੇ ਪੱਪੂ ਭਾਟੀਆ। ਇਹਨਾਂ ਤੋਂ ਇਲਾਵਾ ਅਖੀਰ 'ਚ ਸਾਨੂੰ ਮੈਸੇਜ ਆਇਆ ਜੀ, ਮਹਿਸਗੇਟ ਨਾਭਾ ਤੋਂ ਜੋਤੀ ਰਾਣੀ, ਗੁਰਮੰਨਤ ਅਤੇ ਪਿੰਡ ਦੇ ਡਾਕਖਾਨਾ ਲੋਹਗੜ੍ਹ, ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ, ਭਗਵਾਨਗੜ੍ਹ ਭੁੱਖਿਆਂ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਪੰਜਾਬੀ ਗੀਤ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਤੁਸੀਂ ਆਨੰਦ ਮਾਣ ਰਹੇ ਸੀ ਸੁਰਜੀਤ ਬਲਿੰਦਰਖੇ ਦੀ ਆਵਾਜ਼ ਵਿੱਚ ਗੀਤ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਾਨੂੰ ਅਗਲੇ ਮੈਸੇਜ ਆਏ ਨੇ। ਸਾਨੂੰ ਮੈਸੇਜ ਭੇਜਿਆ ਹੈ ਮੰਡੀ ਡਬਵਾਲੀ ਹਰਿਆਣਾ ਤੋਂ ਆਸ਼ਾ ਵਾਲਮੀਕੀ, ਵੇਦ ਜੀਆ, ਵਿਜੇ, ਵਿਜੇਤਾ, ਵਿਕਰਾਂਤ, ਓਜਸਵੀ, ਆਰਵ ਅਤੇ ਸਪਨਾ। ਰੋਹਿਦਾਸ ਚੌਂਕ ਪੰਡਰਪੁਰ ਸਿਟੀ ਤੋਂ ਪ੍ਰਸ਼ਾਂਤ ਸ਼ਿੰਦੇ, ਸੁਨੀਤਾ, ਰਿਸ਼ਰਾਜ, ਰਿਸ਼ੀ ਅਤੇ ਕ੍ਰਿਸ਼ਨਾ ਗੋੜਕੇ। ਮੋਤਾਲਾ ਮਹਾਰਾਸ਼ਟਰ ਤੋਂ ਕੁਮਕੁਮ ਸੁਰਲਕਰ, ਵਿਜੇ, ਰਤਨਮਾਲਾ ਸੁਰਲਕਰ। ਕਰਨਾਲ ਸ਼ੈਲ ਹਰਿਆਣਾ ਤੋਂ ਸੁਧੀਰ ਨੂਤਨ, ਕਿਰਨ ਠਾਕੁਰ, ਸੰਦੀਪ ਗੁਗਲਾਨੀ, ਕਿਰਨ ਗੁਪਤਾ, ਮੀਨਾਕਸ਼ੀ ਤਿਵਾਰੀ, ਨਰਿੰਦਰ ਤਨੇਜਾ, ਆਸ਼ਾ ਗੁਗਲਾਨੀ, ਬਿਪਾਸ਼ਾ ਸ਼ਰਮਾ, ਸੋਨੀਆ ਕਾਲਕਾ ਅਤੇ ਕਿਰਨ ਗੁਪਤਾ, ਸ਼ਸ਼ੀ ਬਾਲਾ। ਉੱਤਰ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਬਾਨੂ ਪ੍ਰਕਾਸ਼। ਛੋਟੀ ਬਲੀਆਂ ਮੁੰਬਈ ਫੂਲ ਪੱਟੀ ਤੋਂ ਅਹਿਮਦ ਬਾਈ ਫੁੱਲਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ ਫੁੱਲਵਾਲੇ, ਆਮਨਾ ਨਸਰੀਨ ਬਾਗਵਾਨ, ਆਸਮਾ ਪਰੀ, ਰਾਬੀਆ ਅਤੇ ਆਸ਼ੂ ਅਹਿਮਦ ਫੁੱਲਵਾਲੇ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ, ਸਮਸਤ ਡਾਗਲਾ ਪਰਿਵਾਰ। ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਨ ਸ਼ਿੰਡੇ, ਸ਼ੀਲਾ ਦੇਵੀ ਸ਼ਿੰਡੇ, ਸਿਧਾਰਥ ਗੁੰਡਾਨੇ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਪ੍ਰਤੀਸ਼ਾ ਸੰਧੂ ਅਤੇ ਮੈਕਸ। ਸ਼ੇਰਵਾਨੀ ਸਕੂਲ ਗੰਜਰੁਨਵਾਰਾ ਤੋਂ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ, ਲੁਬਨਾ ਅਤੇ ਆਲੀਆ ਅੰਸਾਰੀ। ਹਰਦੋਈ ਰੋਡ ਲਖਨਊ ਤੋਂ ਮਾਸਟਰ ਬਿੱਲੂ ਪਰਵੇਜ਼, ਬੇਗਮ ਇਮਰਾਨਾ ਨਾਸ, ਨਵਾਜ਼ਿਸ਼ ਸ਼ੇਖ, ਦਾਨਿਸ਼ ਸ਼ੇਖ, ਅਮਨ ਅਫਰੀਦੀ ਅਤੇ ਰਾਧਾ ਨਾਮਦੇਵ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਅਤੇ ਪਰਿਵਾਰ। ਮੁਹੱਲਾ ਹਲਵਾਈਨ ਸ਼ੇਰਕੋਟ, ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ ਬਿਆ, ਸਾਜਦਾ ਰਾਣੀ ਅਤੇ ਹੀਨਾ ਕੇਸਰ। ਸੁਰਿੰਦਰ ਸਿੰਘ ਲਾਡੀ ਅਤੇ ਸੰਨੀ ਮਹਿਰਾ ਪਿੰਡ ਸੋਲਰ ਪਟਿਆਲਾ ਤੋਂ। ਜਗਰਾਉਂ ਪੰਜਾਬ ਤੋਂ ਬੁੱਟੀ ਰਾਮ ਪ੍ਰੇਮੀ, ਵਿਕਾਸ ਕੁਮਾਰ ਵਿੱਕੀ, ਸੰਜਨਾ, ਅੰਕਿਤ ਕੁਮਾਰ, ਸਿਮਰਨ, ਲੋਹਾਨੀਵਾਲ ਫੈਮਿਲੀ। ਰਘੁਵੀਰ ਨਗਰ ਦਿੱਲੀ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਆ ਨਾਇਬ ਅਤੇ ਲੱਡੂ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਅਹੋਜਾ। ਲਿਵਾਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਨਿਕਪੁਰੀ, ਰਾਜਾ ਦਾਸ ਮਾਨਿਕਪੁਰੀ ਅਤੇ ਰਾਣੀ ਮਾਨਿਕਪੁਰੀ। ਪਿੰਡ ਚੌਧਰੀਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੌੜ, ਰੀਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਪਾਈ। ਚੰਡੀਗੜ੍ਹ ਸਿਟੀ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਸਾਧੂਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ। ਖੈਲ ਬਾਜ਼ਾਰ ਪਾਨੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ, ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ ਅਤੇ ਪਿਊਸ਼ ਸਿੱਕਾ, ਕੋਇਲ ਸਿੱਕਾ ਅਤੇ ਡੁੱਗੂ ਭਾਵਿਕ ਸਿੱਕਾ। ਹਨੂੰਮਾਨਗੜ੍ਹ ਰਾਜਸਥਾਨ ਤੋਂ ਰਜਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ ਅਤੇ ਮਹਿਰੀਨ ਭਾਟੀਆ। ਅਸਤੂਪੁਰ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ। ਬਹਾਦੁਰਗੰਜ ਗਾਜੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪ੍ਰਵੀਨ, ਅਬਦੁੱਲਾ ਆਜ਼ਾਦ। ਹਿੰਗੋਲੀ ਮਹਾਰਾਸ਼ਟਰ ਤੋਂ ਸ਼ਾਹਜੀ ਬੋਧਕੇ, ਨੰਦਾ ਬੋਧਕੇ, ਹਨੂੰਮਾਨ ਬੋਧਕੇ। ਸਿਧਾਰਥ ਨਗਰ ਦਰਿਆਪੁਰ ਬਬਲੀ ਤੋਂ ਗਜਾਨਨ ਜੇਲੇ, ਨਵਦੀਪ ਜੇਲੇ, ਸ਼ਹਿਰੀ ਵਡਨੇਰ, ਅਕੋਲਾ, ਆਦਿੱਤਿਆ ਦਮੋਦਰ ਅਤੇ ਅਰੁਣਾ ਪਰਿਵਾਰ। ਪੂਰਨਾ ਜੰਕਸ਼ਨ ਮਸਤਾਨਾਪੁਰ ਤੋਂ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਭਗਤ ਅਤੇ ਸੁਲੋਚਨਾ ਭਗਤ। ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ ਅਤੇ ਕੋਟਵਾ, ਨਾਰਾਇਣਪੁਰ, ਬਾਬਾ ਪੱਟੀ, ਬਲੀਆ ਤੋਂ ਓਮ ਪ੍ਰਕਾਸ਼ ਰਾਏ,
श्रीमती उषा राय, अमित कुमार, हैप्पी राय, दुबिहा नेवादा जिला गाजीपुर तो प्रतीक राय, श्रीमती रोशनी राय ते प्रांजल राय। चक लालिका भावल नगर तो चौधरी जुल्फिकर अली। तखतपुरा छत्तीसगढ़ तो मिश्री लाल विश्वकर्मा, मीरा देवी, विशाल मानस और गंगा देवी विश्वकर्मा। करणवीर हाउस पुचो कैंचिया बठिंडा तो प्रेम सिंह जोड़ा, मनजीत कौर जोड़ा, करणवीर, करण, दपिंदर, विरिंदर, कुलदीप, सिमू, एकम, दमन और अभिजोत। सब्जी मंडी झज्जर तो बिट्टू भाटिया, रीटा, रजत भाटिया, मेघ भाटिया। कस्बा अग्रवाल मंडी टटीरी बागपत तो आसिफ अली खान, मोमिना नाज, मुस्कान आसिफ, सादिक अली, सारिका अली खान। गंज डुडवारा तो शमसूर, कमर राही, शाहीन, अदनान, फैजान, अनु, उस्मान अंसारी अते कलीम अंसारी। टाउनशिप सेक्टर 8 बिलाई नगर छत्तीसगढ़ तो अशोक श्याम, कंवर, प्रमीला श्याम, चीनू आसमा, अनुश्री श्याम अते दीपक श्याम। एकता कलोनी रोहतक तो सीताराम कांगड़ा, बबीता, निखिल कांगड़ा, तनवी अते अंकित कांगड़ा। पटेल नगर मलोट तो डॉक्टर रमेश कुमार जजोरिया, गीता राणी जजोरिया, गगनदीप जजोरिया ते आरजू जजोरिया। पिंड चोहलदा बागपत तो संजय टिंगिया, नमन अपाल टिंगिया। अलीका डब्बाली तो बसंत सिंह, यशिका युवराज, कुलदीप गांधी। अते मजनू का टिल्ला तो अमन बालूजा, मधु सागर, सतना मध्य प्रदेश तो उमंग मलिक, आकांक्षा अते माही मलिक। जनकपुरी सहारनपुर तो जोन डिकैस्ट्रो, रोजी डिकैस्ट्रो, पर्ल डिकैस्ट्रो ते विलिस डिकैस्ट्रो। इन्हां सारयां दी रली मिली फरमाइश ते आओ प्रोग्राम पंजाबी चड़का भी सुनदे हां। अगला गीत हरभजन मान दी आवाज़।

ਪ੍ਰੋਗਰਾਮ ਵਿੱਚ ਇਹਨਾਂ ਤੋਂ ਇਲਾਵਾ ਕੁਝ ਹੋਰ ਮੈਸੇਜ ਆਏ ਹਨ, ਉਹਨਾਂ ਦੇ ਨਾਂ ਇਸ ਤਰ੍ਹਾਂ ਹਨ: ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ, ਬਲਵਿੰਦਰ ਬਿੱਲਾ ਮਾਧੋਪੁਰੀ, ਰਾਜਕੌਰ ਜੋਤੀ, ਗੋਲਡੀ, ਪੱਪੂ ਟਿਵਾਣਾ ਅਤੇ ਰਾਮ ਲਾਲ ਖਰੋੜਾ। ਇਹਨਾਂ ਤੋਂ ਇਲਾਵਾ ਸਵਰਨ ਸਿੰਘ ਪਿੰਡ ਦੋਲੇ ਵਾਲਾ ਜ਼ਿਲ੍ਹਾ ਮੋਗਾ ਤੋਂ, ਕਸਬਾ ਬਰਾੜਾ ਤੋਂ, ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਗੁਰਕੀਰਤ, ਮੰਨਤ, ਸਿਮਰਤ ਅਤੇ ਗੁਰਸ਼ਬਦ ਸਿੰਘ। ਪਿੰਡ ਧੰਗੇੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਤੋਂ, ਗੁਰਪ੍ਰੀਤ ਸਿੰਘ ਧੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਕੌਰ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣੋ ਇਹ

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 10:30 ਵੱਜ ਚੁੱਕੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਰਜਨੀਗੰਧਾ ਦਾ। ਪੁਰਾਣੇ ਹਿੰਦੀ ਗੀਤਾਂ ਨਾਲ ਸੱਜਿਆ ਇਸ ਪ੍ਰੋਗਰਾਮ ਰਜਨੀਗੰਧਾ ਵਿੱਚ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਹਿੰਦੀ ਗੀਤ ਅਤੇ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ ਇਸ ਗੀਤ ਨਾਲ।

ਤੁਸੀਂ ਸੁਣ ਰਹੇ ਸੀ ਇਹ ਗੀਤ ਫਿਲਮ ਕਲਾਕਾਰ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਸਨ ਕਿਸ਼ੋਰ ਕੁਮਾਰ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਸਨ ਇੰਦੀਵਰ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਜਾਨਬਾਜ਼ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਸਪਨਾ ਨੇ, ਅਤੇ ਬੋਲ ਲਿਖੇ ਨੇ ਇੰਦੀਵਰ ਨੇ, ਅਤੇ ਸੰਗੀਤ ਦਿੱਤਾ ਕਲਿਆਣ ਜੀ ਆਨੰਦ ਜੀ ਨੇ।

ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਰਜਨੀਗੰਧਾ ਵਿੱਚ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਆਓ ਸੁਣਦੇ ਹਾਂ ਅਗਲਾ ਗੀਤ। ਅਗਲਾ ਗੀਤ ਹੈ ਫਿਲਮ ਜਿਨੇ ਕੀ ਰਾਹ ਤੋਂ, ਅਤੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ ਨੇ, ਅਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ, ਅਤੇ ਇਸ ਗੀਤ ਨੂੰ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਆਓ ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲਾ ਗੀਤ ਫਿਲਮ ਬੇਤਾਬ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਨੇ, ਅਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ, ਅਤੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਰਾਹੁਲ ਦੇਵ ਵਰਮਨ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਰਜਨੀਗੰਧਾ ਦਾ। ਪ੍ਰੋਗਰਾਮ ਰਜਨੀਗੰਧਾ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ ਫਿਲਮ ਚਲਤੇ ਚਲਤੇ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਨੇ ਅਤੇ ਬੋਲ ਲਿਖੇ ਨੇ ਅਮਿਤ ਖੰਨਾ ਨੇ ਅਤੇ ਸੰਗੀਤ ਦਿੱਤਾ ਬੱਪੀ ਲਹਿਰੀ ਨੇ।

0: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ, ਜਿਵੇਂ ਕਿ ਸਾਡੇ ਵਾਤਾਵਰਨ ਹਾਲਾਤਾਂ ਵਿੱਚ ਛੋਟੀ ਜਿਹੀ ਬਕੈਣ ਤੋਂ ਲੈ ਕੇ ਵੱਡੀ ਅਕਾਰੀ ਬੋਹੜ ਵਰਗੇ ਰੁੱਖ ਮੌਜੂਦ ਨੇ। ਹਰ ਰੁੱਖ ਪੌਦੇ ਦਾ ਆਪਣਾ ਹੀ ਕੱਦ ਘਾਟ, ਫੈਲਾਅ ਅਤੇ ਗੁਣ ਆਦਿ ਹੁੰਦੇ ਨੇ। ਹਰ ਰੁੱਖ ਨੂੰ ਹਰ ਥਾਂ 'ਤੇ ਨਹੀਂ ਲਾਇਆ ਜਾ ਸਕਦਾ ਅਤੇ ਨਾ ਹੀ ਲਾਉਣਾ ਚਾਹੀਦਾ। ਦਰਅਸਲ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਸਾਨੂੰ ਆਪਣਾ ਮੰਤਵ ਬਿਲਕੁਲ ਸਾਫ਼ ਅਤੇ ਸਪੱਸ਼ਟ ਹੋਣਾ ਲਾਜ਼ਮੀ ਹੈ। ਖੇਤਾਂ ਨੂੰ ਆਉਂਦੇ ਜਾਂਦੇ ਰਾਹ ਪਹੇ ਫਲਾਂ ਦੀ ਪ੍ਰਾਪਤੀ ਲੱਕੜੀ।
1: ਇਸ ਦੇ ਨਾਲ ਹੀ ਮੈਨੂੰ ਤੇਜਿੰਦਰ ਸਿੰਘ ਨੂੰ ਪ੍ਰੋਗਰਾਮ ਰਜਨੀਗੰਧਾ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 11 ਵਜਣ ਵਾਲੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ। ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ ਅਤੇ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਇਸ ਲਈ ਕਰੋ ਕੁਝ ਪਲ ਇੰਤਜ਼ਾਰ।
2: नमस्कार, आकाशवाणी समाचार के साथ मैं पूनम। प्रधानमंत्री नरेंद्र मोदी ने आज कतर के अमीर शेख तमीम बिन हमद अल थानी से टेलीफोन पर बातचीत की। कतर के रस लफान औद्योगिक क्षेत्र में हुई दुर्घटना में भारतीय नागरिकों की मृत्यु पर अमीर ने संवेदना व्यक्त की और घायलों के शीघ्र स्वस्थ होने की कामना की। प्रधानमंत्री मोदी ने घायलों को चिकित्सा सहायता उपलब्ध कराने के लिए कतर का आभार व्यक्त किया। दोनों नेताओं ने पश्चिम एशिया की स्थिति पर भी चर्चा की और क्षेत्र में शांति और स्थिरता के प्रयासों का समर्थन किया। साथ ही भारत कतर सहयोग को विभिन्न क्षेत्रों में और मजबूत बनाने पर सहमति जताई। प्रधानमंत्री नरेंद्र मोदी ने आज कहा कि बदलते वैश्विक परिदृश्य में सुरक्षा सहयोग को मजबूत करने और आतंकवाद तथा साइबर सुरक्षा से लेकर उभरती प्रौद्योगिकियों तक की साझा चुनौतियों से निपटने में ब्रिक्स की महत्वपूर्ण भूमिका है। प्रधानमंत्री ने आज शाम ब्राजील, रूस, भारत, चीन और दक्षिण अफ्रीका सहित ब्रिक्स देशों के राष्ट्रीय सुरक्षा सलाहकारों तथा वरिष्ठ सुरक्षा अधिकारियों से मुलाकात की। सोशल मीडिया पोस्ट में श्री मोदी ने कहा

ਹੋ ਚੁੱਕੇ ਹਨ। ਸਾਡੀ ਅੱਜ ਦੀ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ ਅਤੇ ਕੱਲ੍ਹ ਸਵੇਰੇ 5:51 'ਤੇ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇਜਿੰਦਰ ਸਿੰਘ ਨੂੰ ਅਤੇ ਮੇਰੇ ਸਾਥੀ ਦਿਪਤੀ ਨੂੰ ਦਿਓ ਇਜਾਜ਼ਤ। ਧੰਨਵਾਦ। ਜੈ ਹਿੰਦ।